ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਜਦੋਂ ਤੁਸੀਂ ਬੋਲਦੇ ਹੋ ਵਾਹ ਗੁਰੂ, ਇਹਦੇ ਵਿੱਚ ਜੇ ਧਿਆਨ ਲੱਗ ਗਿਆ ਇਹ ਸ਼ਬਦ ਨੇ ਤੁਹਾਨੂੰ ਪਾਰ ਲੈ ਜਾਣਾ ਇਹ ਭਵ ਸਾਗਰ ਤੋਂ। ਭਵ ਸਾਗਰ ਵਿਚਾਰ ਰੁਕ ਜਾਣੇ। ਤਿੰਨ ਕਿਸਮ ਦੇ ਸਾਗਰ ਜਿਹੜਾ ਹੈ, ਤਿੰਨ ਸਾਗਰਾਂ ਤੋਂ ਭਵ ਸਾਗਰ ਬਣਦਾ ਹੈ। ਇੱਕ ਸਤੋ ਗੁਣੀ ਵਿਚਾਰ ਆਉਂਦੇ ਨੇ ਸਾਡੇ ਅੰਦਰ। ਸਤੋ ਗੁਣੀ ਵਿਚਾਰ ਨੂੰ ਮਾਇਆ ਕਿਹਾ ਹੈ। ਮਾਇਆ ਦੇ ਤਿੰਨ ਸੂਖਮ ਰੂਪ ਨੇ, ਗੁਣ ਨੇ, ਜਿਹਨੂੰ ਤ੍ਰੈ ਗੁਣ ਮਾਇਆ ਕਹਿੰਦੇ ਨੇ। ਅਤੇ ਬਣਾਏ ਸਾਰੇ ਵਾਹਿਗੁਰੂ ਦਾ ਹੀ ਆ। ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ। ਅਤੇ ਉਹਦੇ ਵਿੱਚ ਸਾਨੂੰ ਜਾਣ ਕੇ ਫਸਾਇਆ ਵਾਹਿਗੁਰੂ ਨੇ, ਵੀ ਵੇਖਦੇ ਹਾਂ ਵੀ ਹੁਣ ਗੁਰੂ ਦੇ ਰਾਹੀਂ ਨਿਕਲ ਕੇ ਮੇਰੇ ਕੋਲ ਆਉਂਦੇ ਆ, ਇਹ ਸਾਗਰ ਲੰਘ ਕੇ ਅਤੇ ਇਹ ਪਾਰ ਹੁੰਦੇ ਆ, ਹੈ ਨਾ। ਅਤੇ ਉਹ ਸਾਨੂੰ ਫਿਰ ਨਾਲ ਤਰੀਕਾ ਵੀ ਦੱਸੇ ਜਾਂਦੇ ਆ। ਜਿਹਨਾਂ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹੋ ਉਹੀ ਫਿਰ ਸਾਨੂੰ ਤਰੀਕਾ ਦੱਸਦੇ ਆ ਵੀ ਤੁਸੀਂ ਇਸ ਤਰ੍ਹਾਂ ਸੰਗਤ ਕਰੋ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਤਰਿਆ ਕਿੱਥੋਂ? ਸਾਗਰ। ਇਹ ਜਿਹੜੇ ਸਾਗਰ ਤਿੰਨ ਕਿਸਮ ਦੇ ਆ, ਸਤੋ ਗੁਣ ਨੂੰ ਸੁੱਖ ਸਾਗਰ ਕਿਹਾ, ਜਿੱਥੇ ਪੁੰਨ ਦਾਨ ਦੇ ਵਿਚਾਰ ਆਉਂਦੇ ਸਾਡੇ ਅੰਦਰ, ਚੰਗੇ ਵਿਚਾਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਸੁੱਖ ਸਾਗਰ ਲਿਖਿਆ ਗੁਰਬਾਣੀ 'ਚ। ਜਿਹੜਾ ਰਜੋ ਗੁਣ ਆ, ਜਿੱਥੇ ਸਾਰਿਆਂ ਨੂੰ ਜਾਣਾ ਪੈਂਦਾ, ਆ ਦੁਨਿਆਵੀ ਕੰਮ ਕਾਰ ਜਿਹੜੇ ਆਪਣੇ, ਉਹਨੂੰ ਅਗਨ ਸਾਗਰ ਕਿਹਾ। ਅਤੇ ਜਿਹੜਾ ਸਭ ਤੋਂ ਮਾੜਾ ਹੈ ਸਾਗਰ, ਉਸਨੂੰ ਬਿਖ ਸਾਗਰ ਕਿਹਾ, ਜਿਹਨੂੰ ਤਮੋ ਗੁਣ ਕਿਹਾ ਗੁਰਬਾਣੀ। ਇਹ ਤਿੰਨ ਮਾਇਆ ਦੇ ਗੁਣ ਨੇ ਜਿਹਨਾਂ ਨੂੰ ਤਿੰਨ ਸਾਗਰ ਵੀ ਕਿਹਾ। ਇਹਨਾਂ ਤਿੰਨਾਂ ਨੂੰ ਮਿਲਾ ਕੇ ਬਣਦਾ ਹੈ ਭਵ ਸਾਗਰ, ਭਵ ਜਲ। ਫਿਰ ਔਖਾ ਹੋ ਜਾਂਦਾ, ਭਵ ਜਲ ਬਿਖਮ ਅਸਗਾ, ਪਰ ਗੁਰੂ ਪਾਰ ਕਰਾ ਦਿੰਦਾ। ਗੁਰ ਸ਼ਬਦੀ ਪਾਰ ਪਾਏ। ਪਾਰ ਤਾਂ ਉਹ ਪਾਓਗੇ ਜੇ ਜਹਾਜ਼ 'ਤੇ ਚੜੋਗੇ। ਤੇ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ। ਅਸੀਂ ਤਾਂ ਮਾਇਆ ਦਾ ਜਹਾਜ਼ ਨਹੀਂ ਛੱਡਦੇ, ਗੁਰਦੁਆਰੇ ਆ ਕੇ ਵੀ ਸੋਚਿਆ ਹੀ ਸੋਚੀ ਜਾਂਦੇ, ਹੈ ਨਾ। ਇਹ ਮਨ ਹਰ ਵੇਲੇ ਜਹਾਜ਼ 'ਤੇ ਚੜਿਆ ਰਹਿੰਦਾ ਵਾ। ਦੋ ਜਹਾਜ਼ ਨੇ ਅੰਦਰ ਸਾਡੇ, ਇੱਕ ਮਾਇਆ ਦਾ ਜਹਾਜ਼ ਅਤੇ ਦੂਸਰਾ ਵਾਹਿਗੁਰੂ ਨਾਮ ਜਹਾਜ਼। ਹੁਣ ਵਾਹਿਗੁਰੂ ਉਹ ਤਾਂ ਮਾਇਆ 'ਤੇ ਤਾਂ ਚੜਿਆ ਹੀ ਆ, ਜਿਉਂ ਦਾ ਜੰਮਿਆ ਵਾ, ਉਹ ਕੁਦਰਤੀ ਚੜ ਗਿਆ। ਮਹਾਰਾਜ ਨੇ ਆਪ ਹੀ ਚੜਾਇਆ ਇਹਨੂੰ, ਲਿਵ ਛੁੜਕੀ ਜਹਾਜ਼ ਤੋਂ ਲਾਹ ਕੇ ਨਾ ਆਪਣੇ ਤੋਂ ਉੱਧਰ ਚੜਾਤਾ ਇਹਨੂੰ। ਲਿਵ ਛੁੜਕੀ ਹੀ ਲੱਗੀ ਤ੍ਰਿਸ਼ਨਾ ਮਾਇਆ ਅਮਰ। ਹੁਣ ਬਸ ਆਹ ਸਿੱਖਣਾ ਗੁਰੂ ਤੋਂ ਅਸੀਂ ਵੀ ਉਸ ਜਹਾਜ਼ ਤੋਂ ਉੱਤਰ ਕੇ ਅਤੇ ਇਸ ਜਹਾਜ਼ 'ਤੇ ਕਿਵੇਂ ਚੜ੍ਹਨਾ ਵਾ, ਇਹ ਤੁਸੀਂ ਹੁਣ ਸਿੱਖ ਰਹੇ। ਅਤੇ ਇਹ ਜਹਾਜ਼ ਦਿਸਦਾ ਨਹੀਂ ਗਾ, ਆ ਤੁਸੀਂ ਬੋਲੋਗੇ ਨਾ ਵਾਹ ਗੁਰੂ। ਇਹ ਦਿਸਿਆ ਕਿਸੇ ਨੂੰ ਜਹਾਜ਼? ਜਿਹਨੇ ਚੜ੍ਹਨਾ ਉਹ ਵੀ ਨਹੀਂ ਦਿਸਦਾ। ਉਹ ਮਾਰਿਆ ਸਾਡਾ ਸੂਖਮ ਹੈ, ਸੁਰਤੀ ਸਾਡੀ, ਉਹ ਵੀ ਨਹੀਂ ਦਿਸਦੀ। ਬਸ ਇਹਦੇ ਵਿੱਚ ਟਕਨੀਕ ਦੱਸੀ ਹੈ ਕਿ ਤੁਸੀਂ ਉਹਦੀ ਆਵਾਜ਼ ਨੂੰ, ਜਹਾਜ਼ ਦੀ ਘੂਕ ਨੂੰ ਫੜਨਾ ਵਾ। ਜਹਾਜ਼ ਦੀ ਆਵਾਜ਼ ਆ ਜਿਹੜੀ ਬੋਲਦੇ ਹੋ,

ਬਸ ਕਿੰਨੇ ਫੜ ਲਈ ਪਾਰ ਹੋਏ ਨੇ। ਇਹਨੂੰ ਕਹਿੰਦੇ ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਤਰੀਕਾ ਆ ਗਿਆ ਜੀ, ਗੁਰੂ ਦੇ ਸ਼ਬਦ ਨੇ ਨਿਗਾਉਣਾ ਤੁਹਾਨੂੰ ਇਹ ਭਵ ਸਾਗਰ, ਅਤੇ ਅੱਗੇ ਫਿਰ ਅਪਾਰ ਪ੍ਰੀਤਮ ਆ ਵਾਹਿਗੁਰੂ, ਹੈ ਨਾ। ਅੱਗੇ ਕੀ ਹੈ, ਵਾਹਿਗੁਰੂ ਜੀ ਤੇ ਉਹਦਾ ਨਾਮ, ਬਸ ਇਹ ਭਵਜਲ ਹੀ ਔਖਾ, ਅਤੇ ਨਾਲ ਦੱਸੇ ਵੀ ਜਾਂਦੇ ਨੇ ਉੱਥੇ ਉਹਦੇ ਚਰਨ ਮਿਲ ਜਾਣੇ ਤੁਹਾਨੂੰ, ਜਿਨ੍ਹਾਂ ਚਰਨਾਂ ਨਾਲੋਂ ਸਾਡੀ ਜਨਮ ਸਮੇਂ ਲਿਵ ਟੁੱਟ ਗਈ ਸੀ। ਚਰਨ ਕਮਲ ਜਾਂਕਾ ਮਨ ਰਾਪੇ, ਸੋਗ ਅਗਨ ਅਤੇ ਸਜਾਨਾ ਵਿਆਪੇ। ਸਾਗਰ ਤਰਿਆ ਸਾਧੂ ਸੰਗੇ, ਅਸੰਗਤ ਤੋਂ ਬਿਨਾਂ ਨਹੀਂ ਤਰਿਆ ਜਾਣਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਇੱਥੇ ਨੇੜੇ ਨੇੜੇ ਆ ਕੇ ਵਿਆਹ ਕਰੋ ਜਿੰਨਾ ਪਾਰ ਲੰਘਣਾ, ਤੁਹਾਡੇ ਤੱਕ ਤਾਂ ਘੂਕ ਹੀ ਨਹੀਂ ਜਾਂਦੀ, ਦੂਰ ਬਹਿ ਜਾਂਦੇ ਆਪਾਂ, ਉਹ ਰਲਦਾ ਹੀ ਨਹੀਂ ਗਾ ਜਹਾਜ਼ ਚੜੂ ਕਿਵੇਂ। ਸੁਰਤੀ ਸੁਰਤ ਰਲਾਈਏ ਤਨ ਕਰ ਤੁਲ ਲੰਘੀਏ, ਜੇ ਫੁਰਨੇ ਨਹੀਂ ਉਹ ਜਹਾਜ਼ ਛੱਡਣਾ ਨਹੀਂ ਮਾਇਆ ਦਾ, ਦੂਰ ਬਹਿ ਜਾਂਦੇ ਨਾ ਆਪਾਂ, ਫਿਰ ਉਹ ਮਾਇਆ ਦਾ ਜਹਾਜ਼ ਚੱਲੀ ਜਾਂਦਾ ਅੰਦਰ, ਉਹਨੂੰ ਛੱਡਦਾ ਨਹੀਂ ਮਨ। ਇਸ ਲਈ ਇਕੱਠੇ ਇਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਧਰੂ ਪ੍ਰਹਿਲਾਦ। ਪ੍ਰਹਿਲਾਦ ਪਤਾ ਕੀ ਕਰਦਾ ਸੀਗਾ, ਛੋਟਾ ਹੁੰਦਾ ਬੱਚਿਆਂ ਨੂੰ ਇਕੱਠਿਆਂ ਕਰ ਲੈਂਦਾ ਸੀ, ਆਪਣੇ ਸਕੂਲ ਪੜ੍ਹਨ ਜਾਂਦਾ ਉੱਥੇ ਬੱਚਿਆਂ ਨੂੰ, ਅਤੇ ਤਾੜੀਆਂ ਮਾਰ ਮਾਰ ਕੇ ਜਪਦੇ ਸੀ, ਤਾੜੀਆਂ ਤਾਲਾਂ ਤਾਲਾਂ ਲਿਖਿਆ, ਅਤੇ ਸਾਰੇ ਜਪਦੇ ਸੀ ਇਕੱਠੇ ਇੱਕ ਸੁਰਤੀ ਹੋ ਕੇ, ਸਭ ਸੁਰਤੀ ਮਿਲ ਸੁਰਤ ਕਮਾਈ ਜਦੋਂ ਕਰਦੇ। ਅਤੇ ਕਬੀਰ ਸਾਹਿਬ ਨੇ ਉਹ ਦੱਸਿਆ ਤਰੀਕਾ ਸਾਨੂੰ, ਕਹਿੰਦੇ ਵੀ ਉਹਨਾਂ ਵਾਂਗੂ ਜਪੋ, ਹੈ ਨਾ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਜਿਹੜਾ, ਆਪਾਂ ਸਾਰੇ ਚੜ੍ਹ ਜਾਈਏ, ਹੈ ਨਾ, ਆਪਾਂ ਚੜ੍ਹਦੇ ਨਹੀਂ ਗੇ, ਕੋਈ ਕਿਸੇ ਬੰਨੇ ਜਹਾਜ਼ ਨੂੰ ਚਲੇ ਜਾਂਦਾ ਮਾਇਆ ਦੇ ਜਹਾਜ਼ ਫੁਰਨਿਆਂ 'ਤੇ ਚੜ੍ਹ ਕੇ, ਕੋਈ ਕਿਸੇ ਪਾਸੇ ਚਲ ਜਾਂਦਾ, ਹੈ ਨਾ। ਆਓ ਹਾਂ ਥੋੜ੍ਹਾ ਜਿਹਾ ਆਪਾਂ ਚੜ੍ਹੀਏ, ਤਾਂ ਹੀ ਫਿਰ ਸਾਗਰ ਤਰਾਂਗੇ ਨਾ। ਅੱਜ ਤਾਰਤਾ ਸਤਿਗੁਰਾਂ ਪੰਜਵੇਂ ਪਾਤਸ਼ਾਹ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਅਤੇ ਕਰਨਾ ਕੀ ਹੈ ਬੋਲੋ, ਨਿਰਭਉ ਨਾਮ ਜਪੋ ਹਰ ਰੰਗੇ। ਮਾਇਆ ਦਾ ਜਹਾਜ਼ ਨਾ ਵਿੱਚ ਆਵੇ ਬਸ, ਵਾਹੇ ਤੇ ਗੁਰੂ ਹੀ ਸੁਣੇ, ਮਾਇਆ ਦਾ ਰੰਗ ਨਾ ਆਵੇ, ਮਾਇਆ ਦਾ ਰੰਗ ਸੋਚਾਂ ਨੇ, ਸਾਵਧਾਨ ਹੋ ਕੇ ਜਪੀ। ਨਿਰਭਉ ਨਾਮ ਜਪੋ ਹਰ ਰੰਗੇ, ਸਾਗਰ ਤਰਿਆ ਸਾਧੂ ਸੰਗੇ, ਸਾਰੇ ਸਾਧੂ ਚੜਾ ਲੰਘਾ ਦੇ। ਆ ਜਿਹੜੇ ਉੱਚੀ ਬੋਲਦੇ ਉਹਨਾਂ ਦੀ ਆਵਾਜ਼ 'ਚ ਆਪਣੀ ਆਵਾਜ਼ ਰਲਾ ਦਿਆ ਕਰੋ, ਫਿਰ ਸੌਖੇ ਤਰ ਜਾਓਗੇ, ਹੈ ਨਾ। ਸਭ ਸੁਰਤੀ ਮਿਲ ਸੁਰਤ, ਸੁਰਤੀ ਸੁਰਤ ਰਲਾਈਏ, ਆਪਾਂ ਸਾਰਿਆਂ ਨੇ ਰਲਾਉਣੀ ਆ ਆਪਣੀ ਆਵਾਜ਼, ਇੱਕ ਆਵਾਜ਼ ਹੋ ਜਾਵੇ ਸਾਡੀ, ਇੱਕ ਜਹਾਜ਼ ਬਣ ਜਾਵੇ, ਠੀਕ ਹੈ ਨਾ। ਅਤੇ ਫਿਰ ਜਦੋਂ ਉਹਨੂੰ ਫੜ ਲੈਂਦੇ ਸੁਰਤੀ, ਫਿਰ ਇਹ ਛੱਡ ਜੂਗੀ ਨੌ ਦਰਾਂ ਨੂੰ, ਇਹ ਨੌ ਦਰਾਂ ਨੂੰ ਭਵ ਸਾਗਰ ਕਿਹਾ। ਬੰਦਨਾ ਬੰਦਨਾ ਕਹਿੰਦੇ ਕਰੋ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਪੰਜਵੀਂ ਪਾਤਸ਼ਾਹ ਕਹਿ ਰਹੇ ਤੇ ਸਾਨੂੰ ਗਾਉਣੇ ਚਾਹੀਦੇ ਆ ਕਿ ਨਹੀਂ, ਮੰਨਣਾ ਚਾਹੀਦਾ ਕਿ ਨਹੀਂ। ਵੇਖੋ ਇੱਕ ਪੰਕਤੀ ਅਰਹਾਉ ਵਾਲੀ, ਜੇ ਤੁਸੀਂ ਇਹ ਕਰ ਗਏ ਤਾਂ ਪਾਰ ਹੋ ਗਏ, ਜੇ ਇਹਨੇ ਇਹ ਸ਼ਬਦ ਕਮਾ ਲਿਆ ਨਾ ਇੱਕੋ ਹੀ ਸ਼ਬਦ, ਤੇ ਇੱਕ ਪੰਕਤੀ ਕਮਾ ਲਓ ਬਸ, ਆ ਪਹਿਲੀ, ਇਹ ਕਮਾਉਂਦੇ ਨਹੀਂ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ, ਅੱਗੇ ਕੀ ਕਮਾਵਤ ਨਿਹਾਲ, ਜੇ ਕਮਾਉਣਗੇ ਨਿਹਾਲ ਹੋ ਜਾਣਾ, ਅਸੀਂ ਪੜ੍ਹ ਕੇ ਲੰਘ ਜਾਣਾ ਬਸ, ਹੁਕਮਨਾਮਾ ਸਾਹਿਬ 'ਚ ਪੜ੍ਹ ਆਏ ਹਾਂ ਜੀ, ਹੈ ਨਾ, ਕਮਾਉਂਦੇ ਨਹੀਂ। ਫਿਰ ਨਾਲ ਹੀ ਸਤਿਗੁਰੂ ਕਹਿੰਦੇ ਆ ਚਰਨ ਕਮਲ ਜਾਂਕਾ, ਉਸੇ ਵੇਲੇ ਨਾਮ ਪ੍ਰਗਟ ਹੋ ਜਾਏਗਾ, ਚਰਨ ਕਮਲ, ਚਰਨ ਕਮਲ ਜਾਂਕਾ ਮਨ ਰਾਪੇ, ਸੋ ਗਗਨ ਤਿਸ ਜਾਨੇ ਵਿਆਪੇ। ਕਿਉਂਕਿ ਨਾਮ ਜਦੋਂ ਪ੍ਰਗਟ ਹੋ ਜਾਂਦਾ ਫਿਰ ਤੇ ਇਹ ਪੰਜ ਅਗਨਾਂ ਰਹਿੰਦੀਆਂ ਹੀ ਨਹੀਂ, ਹੈ ਨਾ, ਪੰਚ ਅਗਨ ਤੇ ਤਲਾਗ ਰਹੀ, ਕਾਮ ਕਰੋ ਲੋਭ ਮੰਘਾਰੀ ਹੈ ਨਾ, ਕਿਉਂਕਿ ਨਾਮ ਠੰਡਾ ਹੈ। ਕੱਲ ਤਾਤੀ ਠੰਡਾ ਹਰਨਾਮ, ਇਹ ਅਗਨ ਉਹਨਾਂ ਚਿਰ ਬੁੱਝਣੀ ਨਹੀਂ ਗਈ ਜਿੰਨਾ ਚਿਰ ਨਾਮ ਨਹੀਂ ਪ੍ਰਗਟ ਹੋ ਜਾਂਦਾ। ਉਹਨੂੰ ਚਰਨ ਕਮਲ ਕਿਹਾ, ਪਹਿਲਾਂ ਇੱਥੇ ਮਨ ਨੂੰ ਰੰਗ ਦਿਓ ਬੋਲ ਕੇ, ਫਿਰ ਅੰਦਰੋਂ ਸੁਣੋ, ਚਰਨ ਕਮਲ ਜਾਂਕਾ ਮਨ ਰਾਪੇ, ਸੋਗ ਅਗਨ ਅਤੇ ਸਜਾਨੀ ਵਿਆਪੇ, ਤੇ ਸੰਗਤ ਕਰਨੀ ਪੈਣੀ, ਸਾਗਰ ਤਰਿਆ
ਸਾਧੂ ਸੰਗੇਤ ਕਰਨਾ ਕੀ ਇੱਥੇ ਆ ਕੇ ਨਿਰਭਉ ਨਾਮ ਜਪੋ ਹਰੀ ਦੇ ਰੰਗ ਚ ਜਪਿਓ ਹੁਣ ਫੁਰਨਾ ਨਾ ਆਵੇ ਮਾਇਆ ਦਾ ਰੰਗ ਨਾ ਆਵੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਾਰੇ ਬੋਲ ਕੇ ਸੁਣੋ ਉੱਚੀ, ਅੱਖਾਂ ਬੰਦ ਕਰਕੇ ਜੁੜ ਕੇ ਜਿੰਨਾ ਚਿਰ ਬੈਠੇ ਹੋ ਨਾ, ਸਾਗਰ ਤਰੀਏ, ਸਾਗਰ ਤਰਿਆ ਸਾਧੂ ਸੰਗੇ, ਤੁਹਾਨੂੰ ਸਾਧੂ ਕਿਹਾ ਤੇ ਕੀ ਕਰੋ, ਨਿਰਭਉ ਨਾਮ ਜਪੋ ਹਰ ਰੰਗੇ, ਗੁਰੂ ਵਾਹ ਗੁਰੂ ਵਾਹ।

0: 그래.
1: ਅੱਖਾਂ ਬੰਦ ਕਰਕੇ ਇੱਧਰ ਉੱਧਰ ਨਾ ਵੇਖੀ ਜਾਓ ਜੁੜ ਕੇ
0: ਵਾਹ ਗ੍ਰਹਿ ਵਾਹ।

Ben Groot.

ਉੱਚੀ ਬੋਲ ਕੇ ਸੁਣੋ। ਪਹਿਲਾਂ ਇਹ ਚਰਨ ਫੜੋ, ਫਿਰ ਅੰਦਰੋਂ ਪ੍ਰਗਟ ਹੋਣੇ ਆ ਨਾਮ ਗੁਰੂ ਵਾਹ ਗੁਰੂ।

Grew,

Hello. वंदना हर वंदना अगे भी बड़ी बारी सतगुरु ने बख्शिश की शब्द की इस हुक्मनामा साहब वंदना हर वंदन डंडावत बंधन भी लिखे तो होंगी किदा वा वाहगुरु अकाल पुरख न मन करके अपना दुनियावी दृष्टमान से सतगुरु अकाल पुरख का रूप बैठे ने इन्हों आके आप बंदना करते हैं मत्था टेकदा कोई डंडौत बंधन भी करता पर यह फिर सिखाते हूँ तुसी मन करके किदा वाहगुरु अकाल पुरख नूं करनी बंदना हर हरि नूं बंदना हर बंदना आ जिहड़े तुसी कर रहे गुण गाव आ तरीका ते गुण गाने मन नूं जोड़ के वंदना करनी है। वेखो एक पंक्ति है बस जे वंदना करनी आपां सिख गए इहनूं नमस्कार लिखिया दशमेश पिता जी ने कहते नमस्कार तिसे ही को हमारी सकल प्रजा जिन आप सार आद गुरे नमे जुगाद गुरे नमे सतगुरे नमे श्री गुरदेव यह गुरु ग्रंथ साहब जी सिखा रहे अकाल पुरख नूं कैसे वंदना करनी अगे फिर सारा ही दसता सिमरन किदां मन जोड़ के करना सिमरो सिमर सिमर सुख पाओ कल कलेश तन किते जिहड़ी कल कलेश ये माया की वंदना करी जांदा ये उन्हूं जुड़िया होया ये मिटा दो ये छड़ दिओ ते फिर किते जे तुसीं ये करन च कामयाब हो गए ते तुहाडे अंदर चरण कमल प्रगट हो जाने जिस चरण कमल नालों जन्म समय साडे मन की लेव टुट गई जिन्हों नाम किया शब्द किया शब्द भी किया वा शब्द गुरु ये सिद्ध गोष्ठ च समझाया वा शब्द गुरु सुरत धुन चेला मैं वेखो कई बार हैरान हो जाना गुरु नानक साहब किन्ने पेंडे करके ते आ शब्द का भेद देन गए सिद्धा नूं जोगियां नूं समेर पर्वत ते असीं इत्थे गुरु घर आ के नहीं लै सकदे किन्ना सौखा काम हाँ जी वो जदों गए ना ते वो तुरे फिरते जोगी बेचारे इदा ही ते सतगुरु कहिंदे इदा दी गल नहीं बननी क्या भवी है सच सूचा होए ये मन नूं निर्मल करन लई उहना घर बार छड गए उहनूं पता है कि पंज चोर ही मन मैला कर दे कहिंदे असीं समाज च नहीं रहना पंज चोर सानूं की करनगे पर उत्थे लड़दे ही आपस दे विच क्रोध नहीं छड्डदा इसलिए वो कहते ने हाटी बाटी रह निराले है ना ते इत्थे रुख रोख बिरख उद्याने जंगलों च तुरे फिरदे है ना भी वो कहते अहीं ते निराले हो गए हाटी बाटी कहते ने बाजारां नूं शहरां नूं पिंडां नूं समाज नूं ते वो छड्ड के समाज ते वो जा बैठे बस इन्हां पंजां तों डरदे भी मन निर्मल करना असीं ते वाहिगुरू नूं मिलना ते गुरु नानक साहब ने उत्थे समझाया जाके कहते जैसे जल में कमल निरालम मुरगाई नैसाणे शब्द सुरत भव सागर तरी नानक ना कहते तुसीं ते इत्थे हाटी बाटी दे विच रहिंदिआं होइआं ही इहनूं हाटी बाटी नींद ना आवे क्योंकि इत्थे मन जो सौ जांदा फिर माड़ा वेखदा वा जिहदा मन जागदा वह माड़ा वेखदा नहीं गा जिहदा मन जागदा वह माड़ा बोलदा नहीं गा जिहदा मन जागदा वह माड़ा सुणदा नहीं गा ते मन जागना सिमरन दे नाल ते वह घरे संगत च अपने परिवार च रहिंदे कर सकते हो गृहस्थी जीवन नूं तां ही सतगुरां ने सब तो उत्तम लिखिया कहिंदे हाटी बाटी रह निराले है ना इत्थे तुसीं उह तां उत्थे चल गए छड्ड गए कहिंदे तुसीं हाटी बाटी नींद ना आवे है ना भी इत्थे रहिंदिआं होइआं मन नूं सौण ना देवो तन करके तां सौणा ही आ तुसीं रैसट करनी हुंदी है पर मन नूं ना सौण दिओ जदों मन सौण जांदा वा उदों ही इह माड़ा वेखदा वा
ਜਦੋਂ ਮਨ ਸੌਂ ਜਾਂਦਾ ਉਦੋਂ ਮਨ ਦਾ ਬੋਲਦਾ, ਜਦੋਂ ਮਨ ਸੌਂ ਜਾਂਦਾ ਇਹ ਮਾੜਾ ਸੁਣਦਾ ਵਾ, ਅਤੇ ਜਦੋਂ ਮਨ ਸੌਂ ਜਾਂਦਾ ਫਿਰ ਮਾੜਾ ਕਰਦਾ ਵਾ। ਅਤੇ ਸਤਿਗੁਰੂ ਪਤਾ ਕੀ ਕਹਿੰਦੇ, ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਇਆ, ਜਿੱਦਾਂ ਤੁਸੀਂ ਹੁਣ ਜਗਾ ਰਹੇ ਹੋ। ਅਤੇ ਜਾਗਿਆ ਮਨ ਜਿਹੜਾ ਫਿਰ ਉਹ ਇਹਨਾਂ ਤੋਂ ਉੱਪਰ ਚੱਲ ਜਾਂਦਾ, ਸਵਾਇਆ ਹੀ ਇਹਨਾਂ ਨੇ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਅਤੇ ਤਮੋ ਗੁਣ 'ਤੇ ਪੰਜ ਚੋਰ ਵੀ ਆਉਂਦੇ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਰਹਿਣੀ ਗੁਰ ਕਿਰਪਾ 'ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ। ਮੈਂ ਤਾਂ ਹੀ ਬੇਨਤੀ ਕਰਦਾ ਨਾ, ਵਾਹਿਗੁਰੂ ਬੋਲ ਕੇ ਮਨ 'ਚ ਵਸਾਓ, ਇਹ ਨਾ ਵੀ ਮਨ 'ਚ ਕੋਈ ਫੁਰਨੇ ਚੱਲੀ ਜਾਣ, ਮਾਇਆ ਨੂੰ ਛੱਡੇ ਹੀ ਨਾ, ਕਿ ਵਸਣਾ ਨਹੀਂ ਗਾ। ਸਾਵਧਾਨ ਇਕਾਗਰ ਚੇਤ ਹੋਣਾ ਪੈਣਾ, ਕਿਤੇ ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਕਿਹਾ ਭਾਬੀ ਹੈ, ਸੱਚ ਸੁੱਚਾ ਹੋਏ, ਆ ਸੱਚ ਨਾਲ ਜੋੜ ਰਹੇ ਨੂੰ, ਵਾਹ ਗੁਰੂ ਸੁੱਚਾ ਹੋ ਜਾਣਾ, ਕਿ ਵੀ ਸਚਿਆਰਾ ਹੋਈਏ, ਇਹ ਕੂੜ ਦੀ ਪਾਲ ਖਤਮ ਹੋ ਜਾਣੀ। ਫਿਰ ਉਹ ਸਾਨੂੰ ਸਮਝਾਉਣ ਲੱਗੇ, ਜਦੋਂ ਗੱਲਾਂ ਬਾਤਾਂ ਹੋਈਆਂ ਨਾ ਉਹਨਾਂ ਦੇ ਨਾਲ, ਅਤੇ ਉਹ ਬੜੇ ਖੁਸ਼ ਹੋਏ, ਉਹਨਾਂ ਨੂੰ ਨਾ ਬੜਾ ਚੰਗਾ ਲੱਗਾ, ਕਿ ਉਹ ਸਮਝਣ ਲੱਗੇ ਵੀ ਹੁਣ ਨਾ ਇਹਨਾਂ ਨੂੰ ਆਪਾਂ ਆਪਣੇ ਨਾ ਨਾਲ ਲਾ ਲਈਏ, ਕੀ ਕਰੀਏ, ਨਾਲ ਹੀ ਲਾ ਲਈਏ, ਵੀ ਇਹ ਤਾਂ ਬੜੇ ਸਿਆਣੇ ਹੈਗੇ, ਸਾਡੇ ਪੰਥ ਦਾ ਬੜਾ ਪ੍ਰਚਾਰ ਕਰਨਗੇ, ਹੈ ਨਾ, ਕਿ ਇਹਨਾਂ ਨਾਲ ਆਪਾਂ ਰਲਾ ਲਈਏ। ਉਹਨਾਂ ਦੇ 12 ਪੰਥ ਸੀਗੇ, ਉਹਨਾਂ 'ਚ ਆਈ ਪੰਥੀ ਸਭ ਤੋਂ ਉੱਪਰ ਸੀ। ਜਪਜੀ ਸਾਹਿਬ 'ਚ ਆਉਂਦਾ ਨਾ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ, ਉਹਦੇ 'ਚ ਲਾਉਣਾ ਚਾਹੁੰਦੇ ਸੀ ਉਹ, ਲੈ ਆਏ ਸਾਰਾ ਕੁਛ ਉਹਨਾਂ ਦਾ, ਕੀ ਜੋ ਹੁੰਦੀਆਂ ਵਰਦੀ ਯੋਗੀਆਂ ਦੀ ਵਰਦੀ ਉਹ ਸਾਰੀ ਲੈ ਆਏ, ਮੁੰਦਰਾਂ ਲੈ ਆਏ, ਹੈ ਨਾ, ਖਿੰਥਾ ਲੈ ਆਏ, ਝੋਲੀ ਲੈ ਆਏ, ਵੀ ਇਹ ਤਾਂ ਬਹੁਤ ਸੋਹਣਾ ਬਾਲਾ ਹੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨੂੰ, ਵੀ ਬਾਲਾ ਆ ਗਿਆ ਸਾਡੇ ਕੋਲ, ਵੀ ਬਾਲਾ ਬੜਾ ਸਿਆਣਾ ਵਾ। ਕਹਿੰਦੇ ਤੈਨੂੰ ਨਾ ਯੋਗਿੰਦਰ ਬਣਾ ਦਿੰਦੇ ਆ, ਯੋਗੀਆਂ ਦਾ ਵੱਡਾ ਮੁਖੀ, ਹੈ ਨਾ। ਆਹੋ ਥੋੜ੍ਹਾ ਜਿਹਾ ਸਿਮਰਨ ਕਰਕੇ ਫਿਰ ਆਪਾਂ ਇਹ ਸਮਝਦੇ ਹਾਂ, ਗੱਲ ਬੜੀ ਪਿਆਰੀ ਆ। ਇਹਦੇ ਵਿੱਚ ਆਹ ਚਰਨ ਕਮਲ ਦੀ ਗੱਲ ਆ, ਉਹ ਵੀ ਨਾਮ ਜੀ ਜਿਹੜਾ ਅੱਜ ਹੁਕਮਨਾਮਾ ਆਇਆ ਨਾ, ਚਰਨ ਕਮਲ ਜਾਂ ਕਾ ਮਨ ਰਾਪੇ, ਸੋਗ ਅਗਨ ਤਿਸ ਜਨ ਨਾ ਵਿਆਪੇ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰਨ, ਹੈ ਨਾ। ਪਰ ਤਨ ਦੋਖ ਇਸ ਪਾਪ ਨਾ ਖੇੜੇ, ਜੰਮ ਵੇਖੋ ਨੇੜੇ ਨਹੀਂ ਆਉਂਦੇ, ਜੰਮ ਜੰਦਾਰ ਨਾ ਆਵੇ ਨੇ, ਤ੍ਰਿਸ਼ਨਾ ਅਗਨ ਪ੍ਰਭ ਆਪ ਭਜਾਈ, ਨਾਨਕ ਉਤਰੇ ਪ੍ਰਭ ਸ਼ਰਨਾਈ। ਆਪਾਂ ਸ਼ਰਨ 'ਚ ਕਿੱਦਾਂ ਜਾਣਾ, ਹੈ ਨਾ, ਨਾਮ ਜਿੰਨਾ ਚਿਰ ਪ੍ਰਗਟ ਨਾ ਹੋਇਆ ਆਪਾਂ ਸ਼ਰਨ 'ਚ ਨਹੀਂ ਜਾ ਸਕਦੇ। ਉਹ ਚਰਨ ਕਮਲ ਫੜਨੇ ਆ ਜਿਹੜੇ ਉੱਥੇ ਜਾ ਕੇ ਦੱਸਿਆ ਸੀਗਾ, ਵੀ ਸਾਚ ਸ਼ਬਦ ਬਿਨ ਮੁਕਤ ਨਾ ਕੋਈ, ਵੀ ਜਿੰਨਾ ਚਿਰ ਸੱਚਾ ਸ਼ਬਦ ਨਾਮ ਜਦੋਂ ਜਨਮ ਸਮੇਂ ਲਿਵ ਟੁੱਟ ਗਈ ਸੀ ਉਹ ਨਹੀਂ ਪ੍ਰਗਟ ਹੁੰਦਾ ਤੁਹਾਡੇ ਅੰਦਰ, ਤੁਸੀਂ ਮੁਕਤ ਨਹੀਂ ਹੋ ਸਕਦੇ। ਉਹਨੂੰ ਮੁਕਤ ਉਹਨੂੰ ਸੁਣੋਗੇ ਤਾਂ ਧਿਆਓਗੇ ਨਾ, ਫਿਰ ਧਿਆਓਗੇ ਕਿਹਨੂੰ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਧਿਆਇਆ ਨਾ ਅੰਦਰੋਂ ਨਾਮ ਨੂੰ ਸੁਣ ਕੇ ਉਹ 'ਚ ਸਮਾਉਣਾ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵਖੰਡਾ ਹੈ ਅਵਿਨਾਸੀ ਪੁਰਖ ਪਾਇਆ। ਆਪਾਂ ਪੜ੍ਹਨਾ ਸਾਰਿਆਂ ਨੂੰ ਆਉਂਦਾ ਵਾ, ਪਰ ਚੱਲਦੇ ਨਹੀਂ ਅੱਗੇ ਆਪਾਂ, ਮੈਨੂੰ ਇਹ ਹੁੰਦਾ ਵੀ ਚੱਲ ਪਈਏ ਆਪਾਂ, ਹੈ ਨਾ। ਵੇਖੋ ਇੱਕ ਵਾਰੀ ਇੰਟਰਵਿਊ ਲੈਣ ਲੱਗ ਪਿਆ ਮੈਂ, ਉਹਨੂੰ ਇਹ ਦੱਸਿਆ ਭਾਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲ, ਇਹਦਾ ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਅਤੇ ਮੈਂ ਤੁਸੀਂ ਪੜ੍ਹਦੇ ਹੀ ਹੋ ਨਾ, ਅਤੇ ਕਰਦੇ ਕਿਉਂ ਨਹੀਂ ਗੇ, ਕਹਿੰਦੇ ਤਾਂ ਰੋਜ਼ ਪੜ੍ਹਦੇ ਹਾਂ। ਹੁਣ ਉਹ ਉਹਨਾਂ ਨੂੰ ਇੰਝ ਆ ਵੀ ਇਹ ਤਾਂ ਆਮ ਹੀ ਗੱਲ ਆ, ਇੱਕ ਛੋਟੀ ਜਿਹੀ ਗੱਲ ਆ ਗੁਰਬਾਣੀ, ਹੈ ਨਾ, ਅਸੀਂ ਆਮ ਹੀ ਸਮਝ ਲਿਆ ਵੀ ਸਾਡੇ ਰੱਟੇ ਲੱਗੇ ਗੁਰਬਾਣੀ, ਹੈ ਨਾ। ਅਤੇ ਉਹਦੇ ਵਿੱਚ ਜਿਹੜਾ ਗਿਆਨ ਆ ਉਹਨੂੰ ਸਮਝਦੇ ਨਹੀਂ ਗੇ, ਉਹ ਸ਼ਬਦ ਗੁਰੂ ਨਾਮ ਦਾ ਗਿਆਨ ਹੈ ਜਿਹਦੇ ਨਾਮ ਨਾਲੋਂ ਸਾਡੀ ਜਨਮ ਸਮੇਂ ਲਿਵ ਟੁੱਟ ਗਈ ਸੀ, ਉਹਨੂੰ ਚਰਨ ਕਮਲ ਕਿਹਾ ਵਾ। ਅਤੇ ਜਿੰਨਾ ਚਿਰ ਉਹਨਾਂ ਚਰਨਾਂ ਕਮਲਾਂ 'ਚ ਮਨ ਨਾ ਨਾ ਜੁੜਿਆ, ਅਨਹਦ ਕਿਹਾ ਨੂੰ ਅਨਹਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ, ਉਹ ਜਦੋਂ ਅਨਹਦ ਸੁਣੋਗੇ ਫਿਰ ਦਰਸ਼ਨ ਹੋਣੇ ਅੰਦਰੋਂ, ਉੱਦਾਂ ਨਹੀਂ, ਫਿਰ ਉਹ ਸਾਰੇ ਪੰਜੇ ਪਾਸੇ ਹੋ ਜਾਣੇ, ਦੁੱਖ ਰੋਗ ਸੰਤਾਪ। ਉਹ ਸੱਚੀ ਬਾਣੀ ਵੀ ਕਿਹਾ ਅੰਦਰੋਂ ਨਾਮ, ਜਦੋਂ ਅਕਾਲ ਪੁਰਖ ਦੇ ਮੁੱਖ ਦੀ ਆਵਾਜ਼ ਸਹਿਜ ਧੁਨ ਸੁਣੀ, ਸੱਚੀ ਬਾਣੀ ਸੰਤ ਸਾਜਨ ਪਏ, ਉਦੋਂ ਤੁਹਾਨੂੰ ਸੰਤ ਕਹਿੰਦੇ, ਸਾਰਸ ਤੋਂ ਸਾਰਸ ਆਉਂਦਾ ਉਹ, ਚੋਂ ਅਤੇ ਦੱਸਦਾ ਪੂਰਾ ਗੁਰੂ ਹੀ ਆ, ਪੂਰੇ ਗੁਰ 'ਤੇ ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਅੱਜ ਚਰਨ ਕਮਲ ਕਿਹਾ ਤਾਂ ਉੱਥੇ ਗੁਰ ਚਰਨ ਕਿਹਾ, ਇੱਕੋ ਹੀ ਗੱਲ ਹੈ। ਜਿਹੜੇ ਗੁਰੂ ਦੇ ਚਰਨ ਅਸੀਂ ਛੱਡਤੇ ਸੀ ਜਨਮ ਸਮੇਂ, ਲਿਵ ਟੁੱਟ ਗਈ ਸੀ,
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ, ਉਹਨੂੰ ਅਨਹ ਤੂਰ ਕਿਹਾ, ਉਹਨੂੰ ਪੰਜ ਸ਼ਬਦ ਵੀ ਕਿਹਾ, ਉਹਨੂੰ ਹਰੀ ਦਾ ਸ਼ਬਦ ਵੀ ਕਿਹਾ। ਉਹ ਜਿੰਨਾ ਚਿਰ ਨਾ ਨਾ ਸੁਣਿਆ ਆਨੰਦ ਨਹੀਂ ਜੇ ਆਉਣਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਇਸ ਚੌਥੇ ਪੰਜ ਜਾਣਾ ਪੈਣਾ। ਤਾਂ ਆਮ ਹੀ ਹੈ ਨਾ ਵਰਡ ਸਹਿਜ ਸੇਤੀ, ਅਸੀਂ ਕਹਿੰਦੇ ਸਹਿਜ ਨਾਲ ਹੌਲੀ ਹੌਲੀ। ਸਹਿਜ ਬੜਾ ਵੱਡਾ ਵਰਡ ਆ, ਚੌਥਾ ਪਦ ਜਿਹਨੂੰ ਕਹਿੰਦੇ, ਚੌਥਾ ਤ੍ਰੈ ਗੁਣਾਂ ਤੋਂ ਜਦੋਂ ਉੱਪਰ ਕੱਢ ਲੈਂਦੇ ਗੁਰੂ ਦੇ ਜਹਾਜ਼ 'ਤੇ ਚੜ੍ਹਾ ਕੇ, ਉਹਨੂੰ ਸਹਿਜ ਕਹਿੰਦੇ ਆ। ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵੱਜੀਆਂ, ਅਤੇ ਉਹਨੂੰ ਰਾਗ ਕਿਹਾ। ਰਾਗ ਜਿਹੜੀ ਰਾਗ ਮਾਲਾ ਤੁਹਾਡੇ ਅੰਦਰ ਚੱਲਣ ਲੱਗ ਪੈਣੀ, ਰਾਗ ਰਤਨ ਵੀ ਕਿਹਾ। ਉਹ ਪਰਿਵਾਰ ਸਾਰਾ 84 ਜੀ ਆ ਸਾਡੇ ਪਰਿਵਾਰ ਦੇ, ਜਿਹੜੇ ਅੰਦਰ ਸਾਡੇ ਉਸਤਤ ਕਰ ਰਹੇ ਵਾਹਿਗੁਰੂ ਜੀ, ਘਰ ਦੇ ਦਰ 'ਤੇ ਬੈਠ ਕੇ ਉਹ ਸ਼ਬਦ ਗਾ ਰਹੇ। ਫਿਰ ਅੱਗੋਂ ਸ਼ਬਦ ਹਰੀ ਦਾ ਪ੍ਰਗਟ ਹੋਣਾ ਤੁਹਾਡੇ ਅੰਦਰ, ਜਿਹਨੂੰ ਚਰਨ ਕਮਲ ਕਿਹਾ। ਸ਼ਬਦੋ ਤਾਂ ਗਾਵੋ, ਇੱਥੇ ਗਾਵੋ ਦਾ ਮਤਲਬ ਸੁਣੋ, ਫਿਰ ਉਹਨੂੰ ਸੁਣ ਕੇ ਮਨ 'ਚ ਵਸਾਉਣਾ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ, ਕਈ ਜਾਂ ਉਹਨੂੰ ਸੁਣੀ ਜਾਂਦਾ ਪਰ ਉਹਨੂੰ ਸਮਝ ਨਹੀਂ ਗਈ, ਉਹ ਵਿਚਾਰੇ ਸੁਣਦੇ ਹੀ ਨਹੀਂ ਗੇ, ਸਗੋਂ ਜ਼ਿਆਦਾ ਅਪਸੈਟ ਹੋ ਜਾਂਦੇ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਜਦੋਂ ਸੁਣ ਸੁਣ ਕੇ ਫਿਰ ਉਹ 'ਚ ਵਸਾਓਗੇ, ਮਨ ਉਹ 'ਚ ਜੋੜੋਗੇ, ਅਤੇ ਫਿਰ ਅੰਮ੍ਰਿਤ ਰਸ ਆਉਂਦਾ। ਉਹ ਕਹੇ ਨਾਨਕ ਆਨੰਦ ਹੋਵੇ ਸਤਿਗੁਰੂ, ਫਿਰ ਪ੍ਰਕਾਸ਼ ਹੋਵੇ। ਇਹ ਉਹਨਾਂ ਨੇ ਸਮਝਾਇਆ ਸੀਗਾ। ਆਹੋ ਥੋੜ੍ਹਾ ਜਿਹਾ ਆਪਾਂ ਜੁੜ ਕੇ ਨਾ ਫਿਰ ਸਮਝਦੇ ਹਾਂ, ਕਿਉਂਕਿ ਜਿੰਨਾ ਚਿਰ ਮਨ ਜੁੜਦਾ ਨਹੀਂ ਨਾ ਵਿਚਾਰਾਂ ਤੋਂ, ਰਹਿਤ ਨਹੀਂ ਹੁੰਦਾ, ਉਹਨਾਂ ਚਿਰ ਗੁਰਬਾਣੀ ਦੀ ਸਮਝ ਵੀ ਨਹੀਂ ਲੱਗਦੀ।

ਇਹ ਗੁਰਬਾਣੀ ਜੁੜਿਆ ਹੋਇਆ ਦੀ ਹੈ, ਜਿਨ੍ਹਾਂ ਦੀ ਨਾਮ ਨਾਲ ਲਿਪਤ ਜੁੜ ਗਈ ਅਤੇ ਉਹ ਵਾਹਿਗੁਰੂ ਦੇ ਸਨਮੁਖ ਹੋਏ। ਅਤੇ ਜੋ ਅਕਾਲ ਪੁਰਖ ਦੀ ਭਾਸ਼ਾ ਵਾ ਉਹਨੂੰ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹ ਅਨਹਦ ਬਾਣੀ, ਹਰ ਕੀ ਕਥਾ ਅਨਾਹਦ ਬਾਣੀ। ਅਤੇ ਫਿਰ ਜਿਨ੍ਹਾਂ ਨੇ ਸੁਣੀ ਉਹਨਾਂ ਨੇ ਫਿਰ ਸਾਡੀ ਭਾਸ਼ਾ 'ਚ ਟਰਾਂਸਲੇਟ ਕਰ ਦਿੱਤੀ। ਭਗਤਾਂ ਦੀ ਜਿਹੜੀ ਭਗਤਾਂ ਨੇ ਕੀਤੀ ਉਹਨੂੰ ਆਪਾਂ ਭਗਤਾਂ ਦੀ ਬਾਣੀ ਕਹਿੰਦੇ ਹਾਂ, ਜਿਹੜੀ ਗੁਰੂ ਸਾਹਿਬਾਂ ਨੇ ਕੀਤੀ ਉਹਨੂੰ ਆਪਾਂ ਗੁਰਬਾਣੀ ਵੀ ਕਹਿੰਦੇ ਹਾਂ। ਉਹ ਫਿਰ ਇਹ ਦੱਸਿਆ ਸੀ ਉਹਨਾਂ ਨੇ ਜਾ ਕੇ ਵੀ ਇਹ ਜਿਹੜੇ ਯੋਗੀ ਸਿੱਧ ਹੀ ਵਿਚਾਰੇ ਉਹ ਬੈਠੇ ਉੱਥੇ ਤੇ ਉਹਨਾਂ ਨੂੰ ਇਹ ਭੇਦ ਨਹੀਂ ਸੀਗਾ ਸ਼ਬਦ ਦਾ, ਉਹ ਲੱਖ ਨਰਿੰਦਰ ਤੋਂ ਜਪਦੇ ਸੀਗੇ, ਉਹ ਜਪਦੇ ਵੀ ਬਹੁਤ ਸੀਗੇ, ਕਮਾਈ ਵੀ ਬੜੀ ਕਰਦੇ ਸੀ। ਤਾਂ ਕਈ ਵਾਰੀ ਕਿਉਂਕਿ ਨਾਮ 'ਚ ਬੜੀ ਸ਼ਕਤੀ ਆ, ਨਾਮ ਦਾ ਉਹਨਾਂ ਨੂੰ ਭੇਦ ਨਹੀਂ ਸੀਗਾ ਕਿ ਕਿਸ ਤਰ੍ਹਾਂ ਨਾਮ 'ਚ ਸਮਾ ਕੇ ਦੇਹੀ ਨਾਲੋਂ ਵੱਖ ਹੋਣਾ, ਉੱਡਣ ਲੱਗ ਪੈਂਦੇ ਸੀ ਇੰਨਾ ਜਪਦੇ ਸੀ ਜੋੜ ਕੇ ਮਨ ਨੂੰ, ਕਿ ਉਹ ਸ਼ਬਦ ਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਮਨ ਨੂੰ ਕਿਵੇਂ ਵੱਖਰਾ ਕਰਨਾ ਵਾ ਸਰੀਰ ਨਾਲੋਂ, ਸ਼ਬਦ ਦੇ ਵਿੱਚ ਸਮਾ ਕੇ ਹਰਜਨ ਕਿਵੇਂ ਬਣਨਾ। ਇਹ ਹਰਜਨ ਬਣਨਾ ਸਿਖਾਇਆ ਗੁਰੂ ਨਾਨਕ ਸਾਹਿਬ, ਹਰਜਨ ਹਰ ਹਰ ਨਾਮ ਸਮਾਣ। ਅਤੇ ਜਦੋਂ ਉਹ ਗੱਲਾਂ ਬਾਤਾਂ ਹੋਈਆਂ ਉੱਥੇ ਤਾਂ ਉਹ ਬੜੇ ਖੁਸ਼ ਹੋਏ, ਇਹ ਤਾਂ ਬੜਾ ਵਧੀਆ ਗੁਰਮੁਖ ਪਿਆਰਾ ਆ ਗਿਆ, ਸਾਡੇ ਪੰਥ ਨੂੰ ਅੱਗੇ ਲੈ ਜਾਏਗਾ। ਛੇ ਤਾਂ ਉਹਨਾਂ ਦੇ ਮੇਨ ਸੀਗੇ ਦਰਸ਼ਨ, ਹੈ ਨਾ, ਉਹਨੂੰ ਪੰਥ ਵੀ ਕਹਿੰਦੇ ਨੇ, ਖੱਟ ਦਰਸ਼ਨ ਵੀ ਲਿਖਿਆ ਹੈ ਨਾ। ਅਤੇ ਉਸ ਦੀਆਂ ਗਾਂਹ ਬ੍ਰਾਂਚਾਂ ਸੀ, 12 ਬਣ ਜਾਂਦੇ ਸੀ, ਹੈ ਨਾ। ਅਤੇ ਉਹ ਬੜੇ ਖੁਸ਼ ਹੋਏ ਅਤੇ ਉਹ ਲੈ ਕੇ ਆ ਗਏ ਸਾਰਾ ਕੁਛ ਵੀ ਗੁਰੂ ਸਾਹਿਬ ਨੂੰ ਅਸੀਂ ਨਾ ਆਪਣੇ ਨਾਲ ਰਲਾ ਲੈਣਾ, ਯੋਗੀ ਬਣਾ ਲੈਣਾ। ਉਹ ਤਾਂ ਉਹਨਾਂ ਨੂੰ ਤਾਰਨ ਗਏ ਸੀ ਅਤੇ ਉਹ ਕੀ ਕਹਿਣ ਲੱਗੇ, ਕਹਿੰਦੇ ਦਰਸ਼ਨ ਭੇਜ ਕਰੋ ਜੋਗਿੰਦਰਾ। ਉਹਨਾਂ ਦਾ ਜਿਹੜਾ ਮੇਨ ਸੀ ਨਾ ਲੋਹਾਰੀਪਾ, ਉਹ ਕਹਿਣ ਲੱਗਾ ਵੀ ਤੁਸੀਂ ਵੀ ਨਾ ਸਾਡੇ ਭੇਖ 'ਚ ਆ ਜਾਓ, ਹੈ ਨਾ। ਅਤੇ ਉਹ 'ਚ ਕੀ ਪਾਉਂਦੇ ਸੀਗੇ, ਮੁੰਦਰਾ ਝੋਲੀ ਖਿੰਥਾ, ਕੰਨਾਂ 'ਚ ਮੁੰਦਰਾ ਪਾ ਲੈਂਦੇ। ਅਤੇ ਉਹ ਤੁਹਾਨੂੰ ਪਤਾ ਯੋਗੀਆਂ ਦਾ ਪਹਿਰਾਵਾ ਜਿਹੜਾ ਉਹ ਸਾਰਾ ਲੈ ਆਏ। ਅਤੇ ਕਹਿੰਦੇ 12 ਅੰਤਰ ਏਕ ਸਰੇਬ, ਹੈ ਨਾ, ਖੱਟ ਦਰਸ਼ਨ ਇੱਕ ਪੰਥਾ, ਵੀ ਇਹਨਾਂ ਦੇ ਵਿੱਚ ਇੱਕ ਆਈ ਪੰਥੀ ਆ ਜਿਹੜੀ ਸਭ ਤੋਂ ਉੱਪਰ ਹੈ, ਵੀ ਉਹਦੇ ਵਿੱਚ ਤੁਹਾਨੂੰ ਅਸੀਂ ਲੈ ਲੈਂਦੇ ਹਾਂ। ਉਹਨਾਂ ਨੇ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਸਮਝਾਇਆ ਕਿ ਤੁਸੀਂ ਇੱਦਾਂ ਕਰੋ ਵੀ ਸਾਡੇ ਯੋਗੀਆਂ ਦੇ ਆਓ ਤਾਂ ਤੁਸੀਂ ਮਨ ਨੂੰ ਅਸੀਂ ਇੱਦਾਂ ਸਮਝਾਉਂਦੇ ਹਾਂ, ਇਹਨ ਬਿਦ ਮਨ ਸਮਝਾਈਏ, ਪੁਰਖਾ ਬਹੁਰ ਚੋਟ ਨਾ ਖਾਈਏ, ਨਾਨਕ ਬੋਲੇ ਗੁਰਮੁਖ ਪੂਜੇ ਜੋਗ ਜੁਗ ਤੇ ਉਪਾਈ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਵੀ ਇੱਦਾਂ ਅਸੀਂ ਜਿਹੜੀ ਜੁੜਨ ਦੀ ਜੁਗਤੀ ਹੈ ਤੁਹਾਨੂੰ ਸਿਖਾਉਂਦੇ ਹਾਂ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਿਖਾਉਣ ਗਏ ਅਤੇ ਉਹ ਇਹਨੂੰ ਸਿਖਾਉਣ ਲੱਗ ਪਏ। ਅਤੇ ਗੁਰੂ ਸਾਹਿਬ ਅੱਗੋਂ ਕਹਿੰਦੇ ਪਤਾ ਕੀ ਕਹਿੰਦੇ, ਕਿਤੇ ਕੋਈ ਗੱਲ ਨਹੀਂ, ਸਾਡੇ ਤਾਂ ਅੰਦਰ ਹੀ ਮੁੰਦਰਾਂ ਪਈ। ਅਸਲੀ ਗੱਲ ਪਤਾ ਕੀ ਆ, ਵੇਖੋ ਇੱਕੋ ਇੱਕ ਧਰਮ ਆ ਆਪ ਸਿੱਖ ਧਰਮ, ਜਿਹਦੇ ਵਿੱਚ ਤਨ ਦੇ ਨਾਲ ਛੇੜਖਾਨੀ ਨਹੀਂ ਕੀਤੀ ਜਾਂਦੀ, ਕਿਉਂਕਿ ਇਹ ਤਨ ਉਹਦਾ ਖੇਤ ਆ। ਇਹ ਕਿਹਦਾ ਖੇਤ ਆ, ਇਹ ਸਾਨੂੰ ਕਿਰਾਏ 'ਤੇ ਮਿਲਿਆ ਮਨ ਨੂੰ, ਇਹ ਸਾਡਾ ਨਹੀਂ ਆ ਵੀ ਅਸੀਂ ਇਹਦੇ ਵੱਟਾਂ ਬੰਨੇ ਵੱਢੀ ਜਾਈਏ, ਹੈ ਨਾ। ਕਈ ਵੱਢੀ ਜਾਂਦੇ ਆ, ਉਸ ਹਟਦੇ ਨਹੀਂ ਗੇ, ਉਹ ਫਿਰ ਆ ਜਾਂਦੀਆਂ ਵੱਟਾਂ, ਫਿਰ ਵੱਢ ਦਿੰਦੇ, ਹੈ ਨਾ, ਛੱਡਦੇ ਨਹੀਂ ਉਹ। ਅਤੇ ਜਿਹੜੇ ਦੂਜੇ ਧਰਮ ਆ ਉਹ ਸਾਰੇ ਕੰਮ ਕਰਦੇ ਆ, ਕੋਈ ਤਾਂ ਸੁੰਨਤ ਕਰ ਦਿੰਦਾ, ਕੋਈ ਕੰਨਾਂ 'ਚ ਮੁੰਦਰਾਂ ਪਾ ਦਿੰਦਾ ਪਾੜ ਕੇ ਕੰਨਾਂ ਨੂੰ, ਹੈ ਨਾ, ਅਤੇ ਕੋਈ ਮੁੰਡਨ ਕਰ ਦਿੰਦਾ, ਹੈ ਨਾ। ਆ ਸਮਝਾਇਆ ਸੀ ਉਹਨਾਂ ਨੇ ਵੀ ਇਹ ਮਨ ਦੀ ਤਾਂ ਗੱਲ ਹੀ, ਤਨ ਦੀ ਤਾਂ ਗੱਲ ਹੀ ਕੋਈ ਨਹੀਂ ਗੀ, ਤਨ ਤਾਂ ਜਿੱਦਾਂ ਉਹਨੇ ਦਿੱਤਾ ਉੱਦਾਂ ਹੀ ਰੱਖਣਾ, ਅਸੀਂ ਉਹਨੇ ਵਾਪਸ ਲੈਣਾ ਵਾ, ਮੁੜ ਕੇ ਉੱਥੇ ਕੁੱਟ ਖਾਓਗੇ ਵੀ ਇਹ ਵੱਟਾਂ ਕਿਉਂ ਬੰਨੇ ਵੱਢੇ ਇਹਦੇ, ਹੈ ਨਾ, ਫਿਰ ਕੁੱਟਦਾ ਵਾ ਵੀ ਤੈਨੂੰ ਤਾਂ ਐਡਾ ਸੋਹਣਾ ਖੇਤ ਦੇ ਕੇ ਭੇਜਿਆ, ਇਹਦੇ ਸ਼ਗਲ ਵਿਗਾੜਦੇ ਆ, ਅਤੇ ਕੁੱਟ ਜ਼ਰੂਰ ਖਾਣੀ, ਅਤੇ ਪਹਿਲਾਂ ਹੀ ਆਪਾਂ ਸਹੀ ਰਹੀਏ, ਹੈ ਨਾ। ਉਹ ਫਿਰ ਸਤਿਗੁਰੂ ਸਾਨੂੰ ਦੱਸਦੇ ਨੇ ਕਿ ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਦਾ ਰਾਖਾ ਉੱਠ ਜਾਏ। ਅਤੇ ਇਹ ਤਾਂ ਰਾਖਾ ਬਣ ਕੇ ਭੇਜਿਆ ਸੀ, ਇਹ ਰਾਖਾ ਹੀ ਉਜਾੜਨ ਲੱਗ ਪਿਆ, ਰਾਖਾ ਹੀ ਖੇਤ ਉਜਾੜੀ ਜਾਂਦਾ ਜਦੋਂ ਰਾਖਾ ਬਣਾ ਕੇ ਭੇਜਿਆ ਸੀ। ਮਨ ਨੂੰ ਮਨ 'ਚ ਹੀ ਆਉਂਦਾ ਨਾ ਵੀ ਮੈਂ ਬੜਾ ਸੋਹਣਾ ਲੱਗਦਾ ਵਾਂ ਇੱਦਾਂ, ਅਤੇ ਜੇ ਮੈਂ ਇੱਦਾਂ ਹੋ ਗਿਆ ਤਾਂ ਫਿਰ ਮੈਂ ਸੋਹਣਾ ਨਹੀਂ ਲੱਗਣਾ, ਹੈ ਨਾ। ਇਹ ਵਿੱਚ ਮਨ ਦੇ ਵਿੱਚ ਨਾ ਇਹ ਲੋਭ ਹੁੰਦਾ, ਮਨ ਦੇ ਵਿੱਚ ਇਹ ਭਰਮ ਹੁੰਦਾ, ਭਰਮ ਇਹ ਭਰਮ ਨਹੀਂ ਜਾਂਦਾ। ਫਿਰ ਜਿੰਨਾ ਚਿਰ ਭਰਮ ਨਾ ਗਿਆ ਉਹਨਾਂ ਚਿਰ ਅਸੀਂ ਅੱਗੇ ਨਹੀਂ ਜਾ ਸਕਦੇ, ਉਹਨਾਂ ਚਿਰ ਪਾਰ ਨਹੀਂ ਹੋ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ। ਜਿੰਨਾ ਚਿਰ ਮਨ 'ਚੋਂ ਭਰਮ ਨਹੀਂ ਜਾਂਦਾ
ਉਹਨਾਂ ਚਿਰ ਤੁਸੀਂ ਤਰ ਨਹੀਂ ਸਕਦੇ ਜਿੰਨਾ ਚਿਰ ਅਸੀਂ ਸਾਬਤ ਸੂਰਤ ਦਸਤਾਰ ਸਿਰਾ ਇਹ ਨਹੀਂ ਬਣਦੇ। ਸੂਰਤ ਉਹ ਇੱਡੀ ਸੋਹਣੀ ਬਣਾ ਕੇ ਭੇਜਦਾ ਵਾ। ਸ਼ੇਰ ਵੇਖਿਆ ਕਦੀ? ਸ਼ੇਰ ਤੇ ਸ਼ੇਰ ਨਹੀਂ ਵੇਖ ਲਿਓ, ਆ ਬੱਬਰ ਸ਼ੇਰ ਹੁੰਦਾ ਨਾ, ਬੱਬਰ ਸ਼ੇਰ ਦੇ ਬੜੇ ਵਾਲ ਹੁੰਦੇ ਇੱਦਾਂ, ਤੇ ਸ਼ੇਰ ਨਹੀਂ ਲਾਗੇ ਸੜੀ ਦੀ ਹੁੰਦੀ। ਇੱਦਾਂ ਵਾਹਿਗੁਰੂ ਜੀ ਨੇ ਸਾਨੂੰ ਵੱਖਰੀ ਪਛਾਣ ਦਿੱਤੀ, ਜਿਹੜੇ ਫੀਮੇਲ ਹੈ ਮੇਲ ਨੂੰ ਵੱਖਰੀ ਫਰਕ, ਇਹ ਹੈਗੀ ਆ ਆਈਡੈਂਟੀਫਿਕੇਸ਼ਨ ਬਿਟਵੀਨ ਮੇਲ ਐਂਡ ਫੀਮੇਲ, ਆ ਜਿਹੜੀ ਆ ਸਾਡੇ ਸਰੂਪ ਆ, ਅਤੇ ਅਸੀਂ ਜਾਣ ਕੇ ਫੀਮੇਲ ਬਣੀ ਜਾਂਦੇ ਹਾਂ, ਤਾਂ ਫਿਰ ਅਗਲਾ ਜਨਮ ਫੀਮੇਲ ਦਾ ਮਿਲੂਗਾ ਸਾਨੂੰ, ਹੈ ਨਾ। ਜੇ ਆਪਾਂ ਦਾੜੀ ਕੱਟੀ ਗਏ ਅਤੇ ਅਸੀਂ ਫੀਮੇਲ ਬਣ ਕੇ ਖੁਸ਼ ਹਾਂ, ਅਤੇ ਵਾਹਿਗੁਰੂ ਕਹਿੰਦਾ ਚੱਲ ਕੋਈ ਨਾ ਤੇਰੀ ਇਸ ਇੱਛਾ ਪੂਰੀ ਕਰ ਦਿੰਦੇ ਹਾਂ, ਵੀ ਤੈਨੂੰ ਹੁਣ ਫੀਮੇਲ ਬਣਾ ਕੇ ਭੇਜਾਂਗੇ ਗਾਂ ਅਗਲੇ ਜਨਮ, ਹੈ ਨਾ। ਪਰ ਇਹ ਫੀਮੇਲ ਮਨੁੱਖ 'ਚ ਨਹੀਂ, ਫਿਰ ਭਾਵੇਂ ਕੋਈ ਹੋਰ ਹੀ ਬਣਾ ਦੇਵੇ, ਉਹ ਦੂਜੀਆਂ ਜੂਨਾਂ 'ਚ ਭੇਜੂਗਾ ਫੀਮੇਲ ਬਣਾ ਕੇ, ਮਾਨਸ ਨਹੀਂ ਜਨਮ ਮਿਲਣਾ, ਇਹ ਚੇਤਾ ਰੱਖਿਓ। ਕਈ ਵਾਰੀ ਖੁਸ਼ ਹੁੰਦੇ ਨਾ, ਚੱਲ ਕੋਈ ਨਹੀਂ ਔਰਤ ਦਾ ਜਨਮ ਮਿਲ ਜੂ, ਆਵਾਂਗੇ ਤਾਂ ਮਨੁੱਖਾ ਜਨਮ 'ਚ, ਨਹੀਂ ਨਹੀਂ ਮਾਨਸ ਜਨਮ ਦੁਲੰਭ ਹੈ, ਉਹ ਤਾਂ ਵਾਰਾਂ ਹੀ ਵਾਰ, ਇਹ ਵਾਰ ਵਾਰ ਨਹੀਂ ਮਿਲਦਾ, ਉਹ ਦੂਜੀ ਫੀਮੇਲ ਬਣਾਏਗਾ, ਜਾਂ ਕੋਈ ਚਿੜੀ ਬਣਾ ਦੇ, ਜਾਂ ਕੋਈ ਡੌਗੀ ਬਣਾ ਦੇਵੇ, ਜਾਂ ਕੋਈ ਹੋਰ, ਇਹ ਉਹਦੇ ਵੱਸ ਦੇ, ਇਹੋ ਜਾਣਦਾ। ਇਸ ਲਈ ਸਾਨੂੰ ਇਹ ਦੱਸਿਆ ਵੀ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ, ਕਹਿੰਦੇ ਅੰਤਰ ਸ਼ਬਦ ਨਿਰੰਤਰ ਮੁੰਦਰਾਂ, ਕਹਿੰਦੇ ਮੇਰੇ ਅੰਦਰ ਜਿਹੜਾ ਸ਼ਬਦ ਚੱਲ ਰਿਹਾ ਨਾ, ਮੇਰੇ ਕੰਨ ਦੇ ਵਿੱਚ ਮੁੰਦਰਾਂ ਵਾ, ਉਹ ਤੁਹਾਡੇ ਵੀ ਕਈਆਂ ਦੀ ਮੁੰਦਰਾਂ ਤਾਂ ਪਈਆਂ ਹੋਈਆਂ ਕੰਨ 'ਚ, ਪਰ ਤੁਸੀਂ ਉਹਦੇ 'ਚ ਰਸ ਨਹੀਂ ਲੈਂਦੇ, ਹੈ ਨਾ। ਉਹਦੇ ਨਾਲ ਹਉਮੈ ਮਮਤਾ ਦੂਰ ਕਰੀ, ਆਪਣੇ ਆਪ ਹੀ ਫਿਰ ਉਹ ਜਿਹੜੀ ਹਉਮੈ ਮਮਤਾ ਭਰਮ ਆ, ਉਹ ਆਪਣੇ ਆਪ ਖਤਮ ਹੋ ਜਾਂਦਾ ਜਦੋਂ ਅਸੀਂ ਉਸ ਸ਼ਬਦ ਦੇ ਨਾਲ ਆਪਣੀ ਸੁਰਤੀ ਨੂੰ ਜੋੜ ਲੈਂਦੇ ਹਾਂ, ਐਂ ਪੂਰਾ ਉਹ 'ਚ ਰਸ ਲੈਂਦੇ ਹਾਂ, ਹੈ ਨਾ। ਉਹਨੂੰ ਫਿਰ ਉਹਦੇ ਨਾਲ ਫਿਰ ਆਪਣੇ ਆਪ ਹੀ ਇਹ ਜਿਹੜੀ ਮਾਇਆ ਵਾ, ਜਿਹਨੂੰ ਕਿਤੇ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੇ ਸ਼ਬਦ ਸੋ ਸਮਝ ਪਏ, ਉਹਨੂੰ ਗੁਰੂ ਦਾ ਸ਼ਬਦ ਕਿਹਾ, ਉਹਨੇ ਫਿਰ ਜਦੋਂ ਪ੍ਰਗਟ ਹੋ ਗਏ, ਜਿਹਨੂੰ ਪੰਜ ਸ਼ਬਦ ਵੀ ਕਿਹਾ, ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਪੇ ਪਾਸੇ ਹੋ ਜਾਂਦੇ, ਵਾਜੇ ਪੰਚ ਸ਼ਬਦ ਜਿਤ ਕਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਧੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਵਾ। ਉਹ ਤਾਂ ਪੰਜਾਂ ਤੋਂ ਫਿਰ ਅਨਹਿਤ ਬਣ ਜਾਂਦਾ, ਅਨਹਿਤ ਸ਼ਬਦ ਦਾ ਭੇਜ ਦੇਣ ਗਏ ਗੁਰੂ ਨਾਨਕ ਸਾਹਿਬ ਨਾਮ ਦਾ ਉਹਨਾਂ ਨੂੰ, ਕਹਿੰਦੇ ਉਹ ਮੇਰੇ ਅੰਦਰ ਅਨਹਿਤ ਸ਼ਬਦ ਮੈਂ ਦਿਨ ਰਾਤ ਸੁਣਦਾ ਵਾਂ, ਬਿਨ ਵਜਾਏ ਕਿੰਗਰੀ ਵਾਜੇ ਜੋਗੀ, ਜੋਗੀਆਂ ਨੂੰ ਸਮਝਾਇਆ ਵੀ ਮੇਰੇ ਅੰਦਰ ਤਾਂ ਬਿਨਾਂ ਵਜਾਏ ਕਿੰਗਰੀ ਵੱਜੀ ਜਾਂਦੀ, ਤੁਸੀਂ ਆਹ ਕਿੰਗ ਜੀ ਖੜਕਾਈ ਜਾਂਦੇ ਹੋ ਕੰਨ ਕੋਲ ਕਰਕੇ, ਉਹ ਇੱਦਾਂ ਹੀ ਕਰਦੇ ਨਾ ਜੋਗੀ, ਉਹਨਾਂ ਕਿੰਗ ਫੜੀ ਹੁੰਦੀ ਹੈ ਇੱਥੇ, ਉਹਨੂੰ ਪਤਾ ਸੀਗਾ ਜਿਹੜਾ ਉਹਨਾਂ ਦਾ ਸੀ ਨਾ ਦੂਜਾ ਗੋਰਖ, ਉਹਨੂੰ ਪਤਾ ਸੀ ਗੱਲ ਦਾ, ਜਿਹੜੇ ਅੱਗੇ ਭੁੱਲ ਜਾਂਦੇ, ਫਿਰ ਗੋਰਖ ਨੇ ਸਮਝਾਇਆ ਸੀਗਾ ਉਹਨਾਂ ਨੂੰ ਸਾਰਿਆਂ ਨੂੰ, ਅਤੇ ਮੁੜ ਕੇ ਉਹ ਗੋਰਖ ਉਹਨੂੰ ਮੰਨਣ ਲੱਗ ਪਏ, ਗੋਰਖ ਵਾਹਿਗੁਰੂ ਨੂੰ ਕਿਹਾ ਵਾ, ਹੈ ਨਾ, ਗੁਰ ਗੋਰਖ ਕੀ ਤੈ ਸਾਰ ਨਾ ਜਾਣੇ, ਹੈ ਨਾ। ਗੁਰ ਗੋਰਖ ਤਾਂ ਸਾਡੇ ਟਿੱਲੇ 'ਤੇ ਬੈਠਾ ਬੰਸਰੀ ਵਜਾ ਰਿਹਾ ਵਾ, ਕਿੰਗਰੀ ਵਜਾ ਰਿਹਾ ਵਾ, ਉਹਨੂੰ ਸੁਣ ਕੇ ਅਸੀਂ ਅਕਾਲ ਪੁਰਖ ਨੂੰ ਕਿਹਾ ਵਾ ਗੋਰਖ। ਇਸ ਲਈ ਸਾਨੂੰ ਗੁਰਬਾਣੀ 'ਚ ਬੜਾ ਹੀ ਸਮਝਾਇਆ, ਪਰ ਅਸੀਂ ਸਮਝਦੇ ਨਹੀਂ, ਖਿੰਥਾ ਝੋਲੀ ਇਹ ਸਾਰਾ ਕੁਛ ਕਹਿੰਦਾ ਮੈਨੂੰ ਕੋਈ ਲੋੜ ਨਹੀਂ, ਭਰਪੂਰ ਰਿਹਾ ਨਾਨਕ ਤਾਰੇ ਸੋਰੀ, ਕਹਿੰਦਾ ਮੇਰੇ ਤਾਂ ਅੰਦਰ ਬਾਹਰ ਉਹ ਪ੍ਰਗਟ ਆ, ਅਤੇ ਮੈਂ ਤੁਹਾਡੀ ਖਿੰਥਾ ਝੋਲੀ ਨੂੰ ਕੀ ਕਰਨਾ, ਸਾਚਾ ਸਾਹਿਬ ਸਾਚੀ ਨਾਈ ਪਰਖੇ ਗੁਰ ਕੀ ਬਾਤ ਖਰੀ, ਕਹਿੰਦੇ ਸੱਚੇ ਨਾਮ ਨਾਲ ਇਹ ਵਾਹਿਗੁਰੂ ਪ੍ਰਗਟ ਹੁੰਦਾ ਵਾ, ਸਾਚਾ ਸਾਹਿਬ ਤੁਹਾਨੂੰ ਮਿਲੇਗਾ ਕਿੱਦਾਂ, ਸਾਚ ਨਾਏ ਭਾਖਿਆ। ਆਓ ਥੋੜ੍ਹਾ ਜਿਹਾ ਆਪਾਂ ਸਮਾਂ, 5 ਮਿੰਟ ਰਹਿ ਗਏ ਨੇ, ਅਤੇ ਹੁਣ ਥੋੜ੍ਹਾ ਜੁੜ ਕੇ ਕਰੀਏ ਹੌਲੀ ਹੌਲੀ।

ਸੋ ਪਿਆਰਿਓ, ਜਿਸ ਤਰ੍ਹਾਂ ਅੱਜ ਸਤਿਗੁਰਾਂ ਨੇ ਸਮਝਾਇਆ ਪੰਜਵੇਂ ਪਾਤਸ਼ਾਹ ਜੀ ਨੇ, ਇੱਕ ਕਰਿਆ ਕਰੋ ਨਮਸਕਾਰ, ਮਨ ਨੂੰ ਜੋੜ ਕੇ ਗੁਣ ਗਾਇਆ ਕਰੋ। ਜੋ ਮਨ ਨਿਰਮਲ ਹੋਏਗਾ ਚਰਨ ਕਮਲ ਪ੍ਰਗਟ ਹੋ ਜਾਣਗੇ। ਨਾਮ ਚਰਨ ਕਮਲ ਨਾਮ ਨੂੰ ਕਹਿੰਦੇ ਨੇ, ਕਹਿੰਦੇ ਚਰਨ ਕਮਲ ਜਾਂਕਾ ਮਨ ਰਾਪੇ ਸੋਗ ਅਗਨ ਅਤੇ ਸਜਾਨਾ ਬਿਆ ਸਾਗਰ ਤਰਿਆ ਸਾਧੂ ਸੰਗਤ। ਸੰਗਤ ਤੋਂ ਬਿਨਾਂ ਨਹੀਂ ਤਰਿਆ ਜਾਣਾ। ਤਾਰਨ ਵਾਲੇ ਬਿਰਾਜਮਾਨ ਨੇ ਜੋ ਸਮਝਾ ਰਹੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਤੇ ਇਹ ਆਪਾਂ ਮੁਕਤ ਹੋ ਜਾਵਾਂਗੇ 84 ਲੱਖ ਜੂਨਾਂ ਤੋਂ। ਪਰ ਜਦੋਂ ਇੱਦਾਂ ਧਿਆਵਾਂਗੇ ਜਿਵੇਂ ਤੁਸੀਂ ਕਰ ਰਹੇ, ਸੇ ਮੁਕਤ ਭੈ ਜਿਨ ਹਰ ਧਿਆਇਆ ਜੀ, ਅਤੇ ਜਮਾਂ ਦਾ ਡਰ ਨਹੀਂ ਰਹਿਣਾ, ਜਮ ਜੰਦਾਰ ਨਾ ਆਵੇ ਨੇੜੇ। ਸੋ ਆਪਾਂ ਵੀਰਵਾਰ ਵੀ ਬੈਠਦੇ ਹਾਂ 4 ਤੋਂ 6 ਆਇਆ ਕਰੋ ਸਾਰੇ। ਸੈਟਰਡੇ ਸੰਡੇ ਵੀ ਇੱਥੇ ਹੁੰਦੇ, 2 ਘੰਟੇ ਸਿਮਰਨ ਕਰਿਆ ਕਰੀਏ ਸਾਰੇ, ਇਹ ਸਾਗਰ ਤਰ ਜਾਈਏ। ਹੁਣ ਸਮਾਂ ਹੈ, ਸਮਾਪਤ ਹੈ ਸਿਮਰਨ ਦਾ, ਅਤੇ ਪਾਵਨ ਸ੍ਰੀ ਰਹਿਰਾਸ ਸਾਹਿਬ ਦੇ ਜਾਪ ਪਾਠ ਆਪ ਗੁਰਮੁਖਾਂ ਪਾਸੋਂ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ,

सोपुर खनरंजन हरपुर खनरंजन हरगम्मा अगम अपार सब त्यावे।

ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ।

ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਥਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ

ਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ

ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਗਾਓ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ।

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲੁਭਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸੁਆਸਾ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤੇ ਆਮਨਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲ ਬਲ ਜੀ ਸਿੱਖ

ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਹਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਜੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦਾ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜ ਦੀਵਾਨ ਦੀ ਆਰੰਭਤਾ 'ਚ ਆਪ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਂ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ, ਦਰਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੱਤ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਵ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਬੂਮ ਬਸੋ ਰੋਮਾਵਲ ਕੁਸੰਬ ਬਸੰਤ ਗਣੰਤ ਨਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ

ਅਹਿਰਸ ਸਹਿਜ ਸੁਭਾਏ, ਦਰਸ਼ਨ ਪ੍ਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ।

ਖਾਟ ਆਇਓ ਘਰ ਪੁੱਤਾ, ਹਰ ਧਨ ਚਲਤੇ ਹਰ ਧਨ ਬੈਸੇ, ਹਰ ਧਨ ਜਾਗਤ ਸੁਤਾ ਰਹਾਉ। ਹਰ ਧਨ ਇਸ਼ਨਾਨ, ਹਰ ਧਨ ਗਿਆਨ,

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਾ ਦਵਾਨਾਂ 'ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਧਾ ਰਾਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਅੰਮ੍ਰਿਤ ਸੰਚਾਰ ਹੋ ਰਹੇ ਹਨ ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਆਪਣੇ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ ਪੰਜਾਂ ਪੈਰ 'ਤੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਵਾਹਿਗੁਰੂ ਵਾਹਿਗੁਰੂ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾਹ ਅਗਨਤ ਅਤੁਲ

तिन का लेखा निबड़या नानक जिन को सत गुर मिलया तिन का लेखा निबड़या वाहिगुरु जी का खालसा वाहिगुरु जी की फतेह। सो परम सन्मानयोग दसा ही पातशाहियां दी जोत सरब सांझीवालता दे लखायक शब्द गुरु धन धन श्री गुरु ग्रंथ साहिब महाराज जी दी मुकद्दस गोद विच बराजमान बहुत ही आदरणीय गुरु स्वरूप साध संगत जी बहुत वडभागे हो गुरु चरणा विच बराज के गुरु सवारियां तों गुरबाणी दे मनोर कीर्तन सरवण कर रहे सो सो ये सतगुरु दी कृपा सदका बंतर बनदी है। भावें असी गुरबाणी पाठ कीर्तन कथा इत्यादि गुरद्वारा साहिब विच रोज करने आ सुनने आ सिख पंथ दे महान विद्वान व्याख्याकार लखारी श्रीमान भाई साहब गुरदास जी ने ना एक थां ते जिक्र कीता है श्रोते दा ते स्टेज दे उत्ते कीर्तन कथा करन वाले दा। भाई साहब कहिंदे ने भी जदों आकाश विच बदल चढ़ के आउंदे ने कालियां कठा चढ़दियां ने आम तौर ते महीना सौण दा हुंदा है उस वेले बनस्पति भी आमूमन हरी भरी हुंदी है और उस हरी भरी बनस्पति विच किसे बाग विच कोई मोर होवे ते आकाश विच कालियां कटा चढ़ के आ जान और फिर खुद बखुद मोर दे पैर थिरकन लग पेंदे ने खंब खुल जांदे ने और ओ कालियां कटावां नू वेख के इंज कह लईए भी नचना शुरू कर देंदा। उस मोर नू नचदे होए नू वेख के गाउंदे होए नू वेख के पहला पाउंदे होए नू वेख के कोई व्यक्ति जेठ दे महीने शिखर दुपहरे उस मोर नू जाके कवे भी मोर मैं सुनिया है भी तू गाउंदा बहुत सोहना है नचदा बहुत सोहना है अज थोड़ा जिहा पहला पा के वखा खंभ खलार के वखा। थाऊ मोर कहिंदा मित्र वेख्या होवेगा तू पर दरअसल ये कला मेरे विच नहीं ये कला है कालियां कटावां विच बदलां विच जदों ये आकाश विच चढ़दियां ने पता नहीं की हुंदा है मेरे पैर थिरकन लग पेंदे ने और खंभ खुल जांदे ने मेरा गला भी शीरी जुबान हो जांदा है मैं मिठा गाउणा शुरू कर देना मैं पहला पाणियां शुरू कर देना हुण ऐस शिखर दुपहर विच मैं कोशिश भी करां ते मैं ओ सब कुछ नहीं कर सकदा। भाई साहब गुरदास जी कहिंदे जैसे पेखै श्याम घटा गगन घमंड कोर मोर ओ बबीहा शुभ शब्द सुनावे जैसे तो बसंत समय मौलत अनेक आंब कोकिला मधुर धुन बचन सुनावे जदों बूर पैंदा अंबा नू
ਉਹ ਰੁੱਤ ਆਉਂਦੀ ਏ ਤੇ ਫਿਰ ਅੰਬਾਂ ਵਿੱਚ ਕੋਇਲਾਂ ਬੋਲਦੀਆਂ ਨੇ, ਗੀਤ ਗਾਉਂਦੀਆਂ ਨੇ। ਜੇ ਅੱਗੋਂ ਪਿੱਛੋਂ ਕਿਤੇ ਉਹਨਾਂ ਨੂੰ ਆਖੀਏ ਵੀ ਅੱਜ ਥੋੜ੍ਹਾ ਜਿਹਾ ਗਾ ਕੇ ਆਪਣਾ ਗੀਤ ਸੁਣਾਓ ਤੇ ਉਹ ਕਹਿੰਦੀਆਂ ਨੇ ਵੀ ਨਹੀਂ, ਇਹ ਕਲਾ ਬਸੰਤ ਰੁੱਤ ਵਿੱਚ ਹੈ, ਸਾਡੇ ਵਿੱਚ ਨਹੀਂ। ਜਦੋਂ ਬਸੰਤ ਆਉਂਦੀ ਏ ਤੇ ਗੀਤ ਖੁਦ ਬਖੁਦ ਮੂੰਹ ਵਿੱਚੋਂ ਨਿਕਲਦੇ ਨੇ। ਜੈਸੇ ਤੋ ਪ੍ਰਫੁੱਲਤ ਕਮਲ ਸਰਵਰ ਵਿਖੇ ਮਧੁਪ ਗੁੰਜਾਰਤ ਆਨੰਦ ਉਪਜਾਵੇ, ਜਿਵੇਂ ਕਿਸੇ ਨਿਰਜਰ ਜੰਗਲ ਵਿੱਚ, ਕਿਸੇ ਝੀਲ ਵਿੱਚ, ਸਰੋਵਰ ਵਿੱਚ ਕੌਲ ਫੁੱਲ ਖਿੜਿਆ ਹੋਵੇ। ਤੇ ਗੁਰੂ ਸਰੂਪ ਸਾਧ ਸੰਗਤ ਜੀ, ਭੌਰੇ ਦੇ ਨੱਕ ਵਿੱਚ ਜਿਹੜਾ ਨੈਚੁਰਲ ਕੈਂਪਾਸ ਹੈ ਉਹ ਉਸ ਫੁੱਲ ਦੀ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਉਹ ਭੌਰਾ ਉੱਧਰ ਨੂੰ ਉੱਡ ਪੈਂਦਾ, ਉਹ ਫਿਰ ਜਾ ਕੇ ਉਸ ਫੁੱਲ ਦੀ ਸੁਗੰਧੀ ਲੈਂਦਾ, ਉਹਦੀਆਂ ਪਰਿਕਰਮਾ ਕਰਦਾ, ਉਹਦੇ ਦੁਆਲੇ ਦੁਆਲੇ ਕੂੰ ਕੂੰ ਕੂੰ ਕਰਕੇ ਉਹ ਘੁੰਮਦਾ। ਪਰ ਫੁੱਲ ਨਾ ਖਿੜਿਆ ਹੋਵੇ ਤੇ ਉਹਨੂੰ ਕਹੀਏ ਵੀ ਉਸ ਤਰ੍ਹਾਂ ਕਰਕੇ ਵਿਖਾ, ਉਹ ਕਹਿੰਦਾ ਨਹੀਂ, ਇਹ ਕਲਾ ਸੁਗੰਧੀ ਵਿੱਚ ਹੈ, ਮੇਰੇ ਵਿੱਚ ਨਹੀਂ। ਜਦੋਂ ਮੇਰੀ ਨਾਸਕਾਂ ਨੂੰ ਸੁਗੰਧੀ ਪ੍ਰਾਪਤ ਹੁੰਦੀ ਏ ਫਿਰ ਇਹ ਕੁਣਕਾਰ ਮੇਰੇ ਮੂੰਹ ਚੋਂ ਖੁਦ ਬਖੁਦੀ ਨਿਕਲ ਜਾਂਦੀ ਹੈ। ਭਾਈ ਸਾਹਿਬ ਤਿੰਨ ਐਗਜ਼ੈਂਪਲ, ਤਿੰਨ ਉਦਾਹਰਣਾਂ ਦੇ ਕੇ ਗੁਰਮਤ ਨੂੰ ਪ੍ਰਚੰਡ ਕਰਦੇ, ਸਾਨੂੰ ਕੀਰਤਨ ਕਥਾ ਦੀ ਜਾਚ ਦੱਸਦੇ। ਕਹਿੰਦੇ ਤੈਸੇ ਪੇਖ ਸ਼ਰੋਤਾ ਸਾਵਧਾਨ ਗਾਇਨ ਗਾਵੇ ਪ੍ਰਗਟੈ ਪੂਰਨ ਪ੍ਰੇਮ ਸਹਿਜ ਸਮਾਵਈ। ਇਹ ਪੰਕਤੀ ਮੈਂ ਫਿਰ ਦੁਹਰਾ ਦਿਆਂ ਕਿਉਂਕਿ ਇਹਦੇ ਚ ਗੁਰਮਤ ਪ੍ਰਚੰਡ ਹੈ। ਬਾਕੀ ਜਿਹੜੀਆਂ ਤਿੰਨ ਨੇ ਉਹ ਉਦਾਹਰਣਾਂ ਨੇ, ਉਹਨਾਂ ਨੂੰ ਅੱਜ ਕੱਲ ਦੀ ਬੋਲੀ ਚ ਤੁਸੀਂ ਲੌਜਿਕ ਕਹਿੰਦੇ ਹੋ। ਤੈਸੇ ਪੇਖ ਸ਼ਰੋਤਾ, ਇਸੇ ਤਰ੍ਹਾਂ ਕੋਈ ਸਪੋਕਸਮੈਨ, ਕੋਈ ਕੀਰਤਨ ਕਰਨ ਵਾਲਾ, ਕੋਈ ਸਪੀਚ ਕਰਨ ਵਾਲਾ ਨਾ, ਜਦੋਂ ਉਹਦੇ ਸਾਹਮਣੇ ਇਕਾਗਰ ਚਿੱਤ ਸ਼ਰੋਤੇ ਬੈਠੇ ਹੋਣ, ਉਹਨਾਂ ਨੂੰ ਵੇਖ ਕੇ ਪੇਖ ਸ਼ਰੋਤਾ ਸਾਵਧਾਨ ਗਾਇਨ ਗਾਵੇ, ਉਹ ਫਿਰ ਬੜਾ ਖਬਰਦਾਰ ਹੋ ਕੇ ਗਾਉਂਦਾ, ਸਚੇਤ ਹੋ ਕੇ ਬੋਲਦਾ ਤੇ ਸਚੇਤ ਹੋ ਕੇ ਗਾਉਂਦਾ। ਐਸਾ ਕਰਨ ਨਾਲ ਕੀ ਹੁੰਦਾ, ਪ੍ਰਗਟੈ ਪੂਰਨ ਪ੍ਰੇਮ, ਉਹਦੇ ਅੰਦਰ ਪੂਰਨ ਪ੍ਰੇਮ ਪ੍ਰਗਟ ਹੋ ਜਾਂਦਾ ਤੇ ਉਹ ਆਪ ਵੀ ਆਤਮਕ ਅਡੋਲਤਾ ਵਿੱਚ ਪਹੁੰਚ ਜਾਂਦਾ ਤੇ ਸ਼ਰੋਤਿਆਂ ਨੂੰ ਵੀ ਆਪਣੇ ਨਾਲ ਲੈ ਕੇ ਆਤਮਕ ਅਡੋਲਤਾ ਵਿੱਚ ਚਲਾ ਜਾਂਦਾ। ਸੋ ਇਹ ਇੱਕ ਬੜੀ ਪ੍ਰਚਲਿਤ ਜੀ ਗੱਲ ਹੈ, ਚੰਗੇ ਚੰਗੇ ਮੈਂ ਸਿਆਣਿਆਂ ਨੂੰ ਵੀ ਵੇਖਿਆ ਸੁਣਿਆ ਬੋਲਦਿਆਂ, ਨਹੀਂ ਜੀ ਅਸੀਂ ਤੇ ਗੁਰੂ ਸਾਹਿਬ ਨੂੰ ਸੁਣਾਉਣਾ ਹੈ, ਮੈਨੂੰ ਤੇ ਨਹੀਂ ਇਹ ਗੱਲ ਹਜ਼ਮ ਹੁੰਦੀ। ਤੋ ਇਹ ਸ਼ਰੋਤਿਆਂ ਦਾ ਤੇ ਵਕਤੇ ਦਾ ਸੰਬੰਧ ਹੈ, ਸੁਣਨ ਵਾਲਿਆਂ ਦਾ ਤੇ ਸੁਣਾਉਣ ਵਾਲੇ ਦਾ ਸੰਬੰਧ ਹੈ। ਜਿਵੇਂ ਘਟਾਵਾਂ ਨੂੰ ਵੇਖ ਕੇ ਮੋਰ ਪਹਿਲਾਂ ਪਾਉਂਦਾ ਹੈ, ਜਿਵੇਂ ਬਸੰਤ ਰੁੱਤ ਦੇ ਵਿੱਚ ਕੋਇਲਾਂ ਗੀਤ ਗਾਉਂਦੀਆਂ ਨੇ, ਜਿਵੇਂ ਗੁਰੂ ਸਰੂਪ ਸਾਧ ਸੰਗਤ ਜੀ ਖਿੜੇ ਹੋਏ ਕੌਲ ਫੁੱਲ ਨੂੰ ਵੇਖ ਕੇ ਭੌਰਾ ਗੁਜ਼ਾਰ ਪਾਉਂਦਾ ਹੈ, ਇਸ ਤਰ੍ਹਾਂ ਸ਼ਰੋਤਿਆਂ ਨੂੰ ਬੈਠਿਆਂ ਵੇਖ ਕੇ ਇਕਾਗਰ ਵੇਖ ਕੇ ਇਸ ਪ੍ਰਕਾਰ ਕੀਰਤਨ ਕਰਨ ਵਾਲੇ ਦੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ। ਕੀਰਤਨ ਉਂਝ ਵੀ ਹੁੰਦਾ ਹੈ ਪਰ ਉਹ ਫਰਕ ਪੈ ਜਾਂਦਾ ਹੈ। ਸੋ ਬੜੇ ਵਜਦ ਵਿੱਚ, ਬੜੇ ਪਿਆਰ ਵਿੱਚ ਭਾਈ ਸਾਹਿਬ ਜੀ ਜਥੇ ਸਮੇਤ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ, ਜਿਸ ਤਰ੍ਹਾਂ ਸਤਿਗੁਰੂ ਜੀ ਦੀ ਓਟ ਲੈ ਕੇ ਆਪ ਸੰਗਤ ਦੀ ਅਸੀਸ ਨਾਲ ਇਹ ਆਸਾ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੱਟੀ ਦੀ ਵਿਚਾਰ ਸ਼ੁਰੂ ਕੀਤੀ ਸੀ, ਅੱਜ ਸਤਿਗੁਰੂ ਦੀ ਕਿਰਪਾ ਸਦਕਾ ਅਸੀਂ ਵਿਚਾਰ ਕਰਦੇ ਕਰਦੇ ਇਸ ਪੱਟੀ ਵਿਸ਼ੇਸ਼ ਬਾਣੀ ਦੇ ਅੰਤਲੇ ਔਰ 18ਵੇਂ ਪਦੇ ਤੇ ਪਹੁੰਚ ਗਏ ਹਾਂ। ਉਧਰੋਂ ਇਹ ਗੁਰਬਾਣੀ ਸੰਪੂਰਨਤਾ ਵੱਲ ਹੈ, ਉਧਰੋਂ ਮੇਰੀ ਇਸ ਪ੍ਰਚਾਰਕ ਫੇਰੀ ਦਾ ਸਮਾਂ ਵੀ ਸੰਪੂਰਨਤਾ ਵਾਲੇ ਪਾਸੇ ਹੈ। ਮੈਂ ਮੂਹਰਲੇ ਐਤਵਾਰ ਤੱਕ ਤੁਹਾਡੇ ਚਰਨ ਸਪਰਸ਼ ਕਰਨੇ ਨੇ ਔਰ ਫਿਰ ਚਾਲੇ ਪਾ ਦੇਣੇ ਨੇ। ਇਸ ਇਹਨਾਂ ਬਚਨਾਂ ਦੀ, ਅੰਤਲੇ ਬਚਨਾਂ ਦੀ ਮੈਂ ਤੁਹਾਡੇ ਚਰਨਾਂ 'ਚ ਵਿਚਾਰ ਰੱਖਾਂ। ਤੁਸੀਂ ਜਿੰਨੇ ਕੁ ਸਰੀਰ ਗੁਰੂ ਚਰਨਾਂ 'ਚ ਬੈਠੇ ਹੋ ਜਾਂ ਸੁਣਿਆ ਵੀ ਦੂਰ ਬੈਠੇ ਸੁਣਦੇ ਹੋ, ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ
ਬਈ ਆਪ ਜੀ ਨੇ ਇਕਾਗਰਤਾ ਵਿੱਚ ਸਹਿਯੋਗ ਬਖਸ਼ਿਸ਼ ਕਰਨਾ, ਥੋੜੇ ਜਿਹੇ ਮਿੰਟਾਂ ਦੀ ਗੱਲ ਹੈ, ਬਚਨ ਬਲਾਸ ਕਰਨ ਤੋਂ ਗੁਰੇਜ਼ ਕਰਨਾ। ਜਿਤਨੇ ਇੱਕ ਸਰੀਰ ਗੁਰੂ ਚਰਨਾਂ ਵਿੱਚ ਬੈਠੇ ਹੋ, ਆਓ ਇੱਕ ਵਾਰ ਪਿਆਰ ਨਾਲ ਗੁਰੂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਫਿਰ ਸਾਂਝ ਕਰ ਲਈਏ। ਸੋ ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰੂ ਗੁਰੂ ਅਮਰਦਾਸ ਨੇ ਗੱਲ ਸ਼ੁਰੂ ਕੀਤੀ ਹੈ, ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਕਥਿਆ। ਐਸਾ ਕਿਉਂ ਕਹਿਣਾ ਪਿਆ? ਕਿਉਂਕਿ ਸਮੁੱਚੀ ਬਾਣੀ ਚ ਮਹਾਰਾਜ ਨੇ ਅਕਾਲ ਪੁਰਖ ਦੀ ਪ੍ਰਾਪਤੀ ਬਾਰੇ ਕਈ ਮੈਥਡ ਸਮਝਾਏ ਨੇ। ਥੋੜਾ ਜਿਹਾ ਸੁਰ ਤੇ ਜ਼ੋਰ ਦਿਆ ਜੇ, ਕਈ ਬਚਨ ਸਾਡੀ ਝੋਲੀ ਚ ਪਾਏ ਨੇ। ਇੰਨੇ ਬਚਨ ਪੜ੍ਹਦਿਆਂ ਸੁਣਦਿਆਂ ਸਾਨੂੰ ਇਹ ਨਾ ਲੱਗਣ ਲੱਗ ਪਵੇ ਕਿ ਬਸ ਅਕਾਲ ਪੁਰਖ ਵਾਹਿਗੁਰੂ ਬਾਰੇ ਜੋ ਗਿਆਨ ਗੁਰੂ ਅਮਰਦਾਸ ਨੇ ਦੇ ਦਿੱਤਾ ਹੈ, ਇਹ ਆਖਰੀ ਸੱਚ ਹੈ, ਖਤਮ ਹੋ ਗਿਆ, ਇਹਦੂ ਅਗਾਂ ਕੁਛ ਨਹੀਂ। ਇਸ ਵਾਸਤੇ ਕਹਿਣ ਲੱਗੇ, ਜੋ ਮੈਂ ਦੱਸਿਆ ਹੈ ਰੱਬ ਬਾਰੇ, ਇਹ ਉਹਦਾ ਅੰਤ ਨਹੀਂ ਹੈ। ਜਿਵੇਂ ਆਸਾ ਕੀ ਵਾਰ ਦਾ ਤੁਸੀਂ ਕੀਰਤਨ ਸੁਣਦੇ ਹੋ, ਕੈਸੇ ਕੈਸੇ ਬਚਨ ਨੇ, ਅਗਾਧ ਬੋਧ ਬਚਨ ਨੇ, ਬੜੇ ਬੜੇ ਗੈਰ ਬਚਨ, ਬੜੇ ਬੜੇ ਡੂੰਘੇ ਬਚਨ, ਆਲ ਪਤਾਲ ਦੀਆਂ ਗੱਲਾਂ, ਈਵਨ ਇੱਥੋਂ ਤੱਕ ਵੀ ਸਾਇੰਸ ਬਾਰੇ ਅਗੇਤੀ ਜਾਣਕਾਰੀ ਆਸਾ ਕੀ ਵਾਰ ਵਿੱਚ। ਪਰ ਸਾਰੀ ਵਾਰ ਸੁਣਾਉਂਦੇ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਜਾ ਕੇ ਰੁਕ ਕੇ ਕਹਿੰਦੇ ਨੇ ਕਿ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਗੁਰਸਿੱਖੋ, ਇਹ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਵਡਿਆਈਆਂ ਕੀਤੀਆਂ ਨੇ ਪੱਟੀ ਨਾਮਕ ਬਾਣੀ ਵਿੱਚ, ਇਹ ਅਕਾਲ ਪੁਰਖ ਦਾ ਅੰਤ ਨਹੀਂ ਹੈ। ਕਿਉਂਕਿ ਵੱਡੇ ਦੀਆਂ ਵਡਿਆਈਆਂ ਕਹਿਣ ਵਿੱਚ, ਵੱਡੇ ਦੀਆਂ ਵਡਿਆਈਆਂ ਆਖਣ ਵਿੱਚ ਆਉਂਦੀਆਂ ਹੀ ਨਹੀਂ ਹਨ। ਇਸੇ ਪ੍ਰਕਾਰ ਅੱਜ ਸਤਿਗੁਰੂ ਬਖਸ਼ਿਸ਼ ਕਰਨ, ਤੇਰਾ ਅੰਤ ਨਾ ਜਾਈ ਲਖਿਆ। ਜਿਵੇਂ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਦੋਂ ਵਾਹਿਗੁਰੂ ਦੀ ਬੇਅੰਤਤਾਈ ਨੂੰ ਗੁਰੂ ਸਾਹਿਬ ਬਿਆਨ ਕਰਦੇ ਨੇ, ਤਾਂ ਉਹਦੇ ਵਿੱਚ ਬੇਅੰਤ ਬਚਨਾਂ ਚੋਂ ਇੱਕ ਬਚਨ ਬੜਾ ਢੁੱਕਦਾ ਹੈ। ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ, ਕਈ ਵਾਰਾਂ ਜਦੋਂ ਅਸੀਂ ਇੱਧਰ ਤੁਰਨੇ ਹਾਂ, ਸਾਨੂੰ ਇਹ ਭੁਲੇਖਾ ਨਾ ਪੈ ਜਾਏ ਕਿ ਮੈਂ ਬਹੁਤ ਜਾਣ ਗਿਆ ਵਾਂ, ਮੈਨੂੰ ਤੇ ਅਕਾਲ ਪੁਰਖ ਦਾ ਬਹੁਤ ਗਿਆਨ ਹੋ ਗਿਆ, ਬਸ ਇੰਨੀਆਂ ਕੁ ਗੱਲਾਂ ਨੇ, ਐਡਾ ਕੁ ਵੱਡਾ, ਇਹ ਭੁਲੇਖਾ ਨਾ ਪੈ ਜਾਏ। ਫਿਰ ਗੁਰੂ ਨਾਨਕ ਸਾਹਿਬ ਗੱਲ ਸ਼ੁਰੂ ਕਰਦੇ ਨੇ ਸਾਨੂੰ ਸਮਝਾਉਣ ਲਈ, ਕਹਿੰਦੇ ਨੇ ਕੋਟ ਕੋਟੀ ਮੇਰੀ ਆਰਜਾ, ਕੋਟ ਕੋਟੀ ਮੇਰੀ ਆਰਜਾ, ਜੇ ਮੇਰੀ ਉਮਰ ਕਰੋੜਾਂ ਕਰੋੜਾਂ ਸਾਲ ਵੀ ਹੋ ਜਾਏ, ਤੇ ਉਹ ਕਰੋੜਾਂ ਕਰੋੜਾਂ ਸਾਲ ਮੈਂ ਵਾਹਿਗੁਰੂ ਨੂੰ ਸਮਝਣ ਵਿੱਚ ਖਰਚ ਕਰਦੇ ਹਾਂ, ਵਾਹਿਗੁਰੂ ਕਿਸ ਤਰ੍ਹਾਂ ਦਾ ਹੈ, ਵਾਹਿਗੁਰੂ ਕਿੱਡਾ ਕੁ ਹੈ, ਵਾਹਿਗੁਰੂ ਕਿੱਥੇ ਰਹਿੰਦਾ ਹੈ, ਵਾਹਿਗੁਰੂ ਕੀ ਕਰਦਾ ਹੈ, ਵਾਹਿਗੁਰੂ ਨੂੰ ਕੀ ਚੰਗਾ ਲੱਗਦਾ, ਕੀ ਚੰਗਾ ਨਹੀਂ ਲੱਗ, ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮੈਂ ਵਾਹਿਗੁਰੂ ਬਾਰੇ ਜੇ ਇਕੱਠੀ ਕਰਨੀ ਸ਼ੁਰੂ ਕਰਦੇ ਹਾਂ, ਤੇ ਕਿਉਂਕਿ ਇਕੱਠੀ ਓਨੀ ਜ਼ਿਆਦਾ ਹੋਵੇਗੀ ਜਿੰਨਾ ਮੇਰੇ ਕੋਲ ਸਮਾਂ ਜ਼ਿਆਦਾ ਹੋਵੇਗਾ। ਮੰਨ ਲਿਆ, ਸਪੋਜ਼, ਕਿਉਂਕਿ ਗੁਰੂ ਨਾਨਕ ਸਾਹਿਬ ਨਾ ਸਪੋਜ਼ ਸ਼ਬਦ ਬੜਾ ਵਰਤਦੇ ਨੇ, ਜਿਵੇਂ ਜੇ ਯੁੱਗ ਚਾਰੇ ਆਰਜਾ, ਮੰਨ ਲਿਆ ਵੀ ਕਿਸੇ ਦੀ ਉਮਰ ਚਾਰ ਯੁੱਗ ਹੋ ਜਾਏ, ਤੇ ਚਾਰ ਯੁੱਗ ਉਮਰ ਹੁੰਦੀ ਤੇ ਨਹੀਂ ਨਾ। ਮੈਥਡ ਨੂੰ ਸਮਝਾਉਣ ਲਈ ਉਹ ਸਪੋਜ਼ ਸ਼ਬਦ ਯੂਜ ਕਰਦੇ ਨੇ, ਜੇ ਸ਼ਬਦ ਯੂਜ ਕਰਦੇ ਨੇ। ਹੁਣ ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਕੋਟ ਕੋਟੀ ਮੇਰੀ ਆਰਜਾ, ਪਵਨ ਪੀਅਨ ਅਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਤੇ ਸੁਪਨੇ ਸੌਣ ਨਾ ਥਾਓ। ਮੇਰੀ ਕਰੋੜਾਂ ਸਾਲ ਉਮਰ ਹੋ ਜਾਏ, ਉਸ ਉਮਰ ਨੂੰ ਨਾ ਮੈਂ ਖਾਣ ਵਿੱਚ ਖਰਚ ਕਰਾਂ, ਨਾ ਮੈਂ ਪੀਣ ਵਿੱਚ ਖਰਚ ਕਰਾਂ, ਨਾ ਮੈਂ ਸੌਣ ਵਿੱਚ ਖਰਚ ਕਰਾਂ। ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਦੇ ਅਰਥ ਨੇ ਵੀ ਨਾ ਮੈਂ ਦਿਨੇ ਗੁਫਾ ਚੋਂ ਬਾਹਰ ਨਿਕਲਾਂ, ਨਾ ਮੈਂ ਰਾਤ ਨੂੰ ਗੁਫਾ ਚੋਂ ਬਾਹਰ ਨਿਕਲਾਂ, ਮੈਂ ਹਰ ਵਕਤ ਉਹਦਾ ਅੰਤ ਲੈਣ ਦੀ ਕੋਸ਼ਿਸ਼ ਕਰਦਾ ਰਹਾਂ, ਗੁਫਾ ਦੇ ਅੰਦਰ ਵੜ ਕੇ ਸਮਾਂ ਜ਼ਾਇਆ ਨਾ ਕਰਾਂ।
सारा समा मैं उधर खर्च कर दिया तामी भी तेरी कीमत ना पवे हों केवड आखा नाऊ। मैं जिन्ना मर्जी तेरे बारे जान लवा मैं तेरी कीमत नहीं पा सकता, तेरा अंत नहीं पा सकता। तेरा अंत ना जाई लखिया अकथ ना जाई कथिया, ये मुढ़ली पंक्ति है अज दे अंतले बंद दी। इसलिए मैं तुहाडे तो आग्या लैके उन्हूं एक्सप्लेन कर रहा। साचा निरंकार निज थाए सोण सोण आखण आखणा जे भावे करै तमाए। वो जड़ा सदा थिर अकाल पुरख वैगुरु है, निरंकार है, वो अपनी थां दे उत्ते अटल है। असी उहदे बारे दूजियां तो सुन सुन के ये कहने भी वैगुरु बड़ा वड्डा है, वैगुरु इस तरह का है, वैगुरु उस तरह का है। सुन सुन आखण आखणा जे भावे करै तमाए, जे किस कोई उस नूं पा जाए उहदे अंदर नाम जपण दा तमा जिहड़ा आ जांदा है, उहदे अंदर नाम जपण दा चा पैदा हो जांदा है। फिर शब्द दे दूजे बंद च कहिंदे ने कुसां कट्टियां वार वार पीसण पीसा पाए अग्गी सेती जालिया भसम सेती रल जाओ भी तेरी कीमत ना पवै हौ के वड आखां नाओ। मैं अपने आप नूं को सुटा आ कई तप करन वाले ना संगत जी बड़ा अपने आप नूं ओ कष्ट देंदे ने, दरख्तां नाल उल्टे लटक जाना, एक पैर ते खड़े हो जाना, पानी विच खड़े होके आराधना करनी, अपने आप नूं विचकार बिठा के दुआले दुआले इस तरह अग बाल देनी, कष्ट देना शरीर नूं, इह गुरमत विच वेत नहीं। मैं वैसे एक जिक्र कर रहा हां भी लोग प्रभु प्राप्ति लई इस तरह दे कर्मकांड भी करदे ने। तो जे गुरु नानक साहब कहिंदे ने मैं अपने आप नूं को सुटा कुसा कट्टियां, फिर मैं लकड़ दी मुढ़ी रख के निका निका अपने आप नूं टुक दिया, वार वार दा अर्थ भी छोटा छोटा टुक दिया, ते फिर उहनूं मैं चक्की विच पा के पी दिया, पीसण पीसा पाए, पीसण विच चक्की विच पा के फिर ओ जेडे मैं अपने तन दे छोटे छोटे डकरे कीते सन, टुकड़े कीते सन, खंड खंड कीते सन, उहनां नूं मानो मैं पी दिया, ते फिर ओ जेड़ा पीण है उहनूं मैं अग विच साड़ के राख बना ला, सुआह बना ला, पाउडर बना ला। पीसण पीसा पाए अग्गी सेती जालियां भसम सेती रल जाओ। इन्ना कुछ भी जे मैं कर लवां ते हजूर कह लगे भी तेरी कीमत ना पवे हो केवड आखा नाओ। फिर तीजी उदाहरण देंदे ने कहिंदे पंखी होए कै जे पवां, जे मैं पंछी बन जा, मैनू एक थां तो दूजे थां ते जान लई किसे कन्वेंस दी लोड़ ना पवे, किसे होर साधन दी जरूरत ना पवे, जिधर मेरा चित करे मैं उधर उड जा, इना उड्डा इना उड्डा भी मैं एक नहीं सौ आसमान विच उड़दा फिरा, सै आसमानी जाऊं, इना उच्चा चढ़ जा भी पृथ्वी दे उत्ते विचरन वालियां नूं मैं दिसा ही ना, नदरी किसै ना आवो, ना किछ पीआं ना खाऊं, मैं बहुत उच्चा उड्डा बहुत दूर उड जा, इना उड्डा भी ना ते किसे नूं मैं दिसा और ना मैं खाण पीन विच वक्त जाया करा, बस उड़दा ही जा उड़दा ही जा। क्यों उड़दा जाए? इस वास्ते कि मैं वेखना भी तेरी कुदरत कित्थों तक है। या मैं कई बारी अर्ज करना हुन्ना भी असी टेबल टाक विच एक बचन करने हैं बड़े फकर नाल, फकर करना गुरु ते चंगी गल है, पर केड़ी गल दा फकर करना मैं तुहानूं उह दसना चाहुन्ना। आखे जी साडे गुरु नानक ने कई सदियां पहला कह दिता सी पताला पताल लख अगासा अगास, बड़ी वड्डी गल है, जदों लोकां नूं पता ही नहीं सी किन्ने पताल ने किन्ने आकाश ने, पर किते तुसी चंगी तरह अखां खोल के रिलैक्स जा हो के
ਇਸ ਪੌੜੀ ਨੂੰ ਪੜ੍ਹੋ, ਇਹਦੇ ਮੀਨਿੰਗ ਪੜ੍ਹੋ, ਹੁਣੇ ਕੱਢ ਕੇ ਭਾਵੇਂ ਪੜ੍ਹ ਲਓ ਅਤੇ ਤੁਹਾਨੂੰ ਪਤਾ ਲੱਗੇਗਾ ਵੀ ਇਹ ਗੁਰੂ ਨਾਨਕ ਨੇ ਨਹੀਂ ਆਖਿਆ। ਜੋ ਗੁਰੂ ਨਾਨਕ ਨੇ ਆਖਿਆ ਉਹਨੂੰ ਰਹਿੰਦੀ ਦੁਨੀਆਂ ਤੱਕ ਕਦੀ ਕੋਈ ਕੰਡੈਮ ਨਹੀਂ ਕਰ ਸਕਦਾ। ਲੱਖਾਂ ਪਤਾਲ ਅਤੇ ਲੱਖਾਂ ਆਗਾਸ ਤੇ ਕੰਡੈਮ ਹੋ ਸਕਦੇ ਨੇ। ਅੱਜ ਸਾਇੰਸਦਾਨਾਂ ਕੋਲ ਏਡੀਆਂ ਵੱਡੀਆਂ ਦੂਰਬੀਨਾਂ ਆ ਗਈਆਂ ਨੇ ਕਿ ਉਹਨਾਂ ਨੇ ਕਹਿ ਦਿੱਤਾ ਹੈ ਬਈ ਕੋਈ ਅੰਤ ਨਹੀਂ ਹੈ। ਕਿਤਨੇ ਮਿਲਕੀ ਵੇਜ਼ ਨੇ, ਕਿਤਨੇ ਗਲੈਕਸੀਜ਼ ਨੇ, ਕਿਤਨੇ ਬਲੈਕ ਹੋਲ ਨੇ, ਔਰ ਕਿਤਨੇ ਬ੍ਰਹਿਮੰਡ ਨੇ, ਕੀ ਕੁਝ ਹੋ ਰਿਹਾ ਹੈ, ਉਹ ਅੱਖਾਂ ਚੋਂ ਦੇ ਆ ਜਾਂਦੀਆਂ ਨੇ। ਤੋ ਅਸਲ ਗੱਲ ਕੀ ਸੀ, ਪੰਥ ਦੇ ਵਾਰਸੋ ਧਿਆਨ ਦਿਆ ਜੇ, ਅਸਲ ਗੱਲ ਸੀ ਹਜ਼ੂਰ ਕਹਿਣ ਲੱਗੇ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ। ਹੁਣ ਅਗਲੀ ਪੰਕਤੀ ਵੱਲ ਧਿਆਨ ਦਿਆ ਜੇ, ਵੇਦ ਕਹਿਣ ਇੱਕ ਵਾਤ। ਮਹਾਰਾਜ ਕਹਿਣਗੇ ਵੇਦ ਏਦਾਂ ਕਹਿੰਦੇ ਨੇ, ਇੱਕ ਜ਼ੁਬਾਨ ਵੇਦ ਕਹਿੰਦੇ ਨੇ, ਲੱਖਾਂ ਪਤਾਲ ਨੇ ਤੇ ਲੱਖਾਂ ਆਕਾਸ਼ ਨੇ। ਅੱਗੇ ਚੱਲੋ ਹੁਣ, ਸਹਿਸ ਅਠਾਰਾਂ ਕਹਿਣ ਕਤੇਬਾਂ, ਸਹਿਸ ਹਜ਼ਾਰ। ਹੁਣ ਇਸਲਾਮ ਸ਼ਾਮੀ ਮਤ ਅਠਾਰਾਂ ਹਜ਼ਾਰ ਦੀ ਗੱਲ ਕਰਦਾ, ਅਸਲੂ ਇੱਕ ਧਾਤ। ਅੱਛਾ ਮਹਾਰਾਜ, ਵੇਦਾਂਤ ਕਹਿੰਦਾ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ, ਉਹ ਕਹਿੰਦੇ ਨੇ ਸਹਿਸ ਅਠਾਰਾਂ, ਤੁਸੀਂ ਕੀ ਕਹਿੰਦੇ ਹੋ? ਤੇ ਜੋ ਗੁਰੂ ਨਾਨਕ ਕਹਿੰਦੇ ਨੇ ਉਹ ਕਹਿ ਕੇ ਫਿਰ ਫਕਰ ਮਹਿਸੂਸ ਕਰਿਆ ਕਰੋ, ਗਰਵ ਮਹਿਸੂਸ ਕਰਿਆ ਕਰੋ, ਆਪਣੇ ਆਪ ਨੂੰ ਇਸ ਗੱਲ ਤੇ ਪ੍ਰਾਊਡ ਕਰਿਆ ਕਰੋ ਵੀ ਵਾਹ ਕਿਸ ਤਰ੍ਹਾਂ ਦੇ ਗੁਰੂ ਦੇ ਅਸੀਂ ਸਿੱਖ ਹਾਂ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ। ਭਾਈ ਉੱਥੇ ਜਾ ਕੇ ਮੈਥੇਮੈਟਿਕਸ ਸਰੈਂਡਰ ਕਰ ਦਿੰਦਾ ਹੈ, ਉੱਥੇ ਤੁਹਾਡੀਆਂ ਸਿਫਰਾਂ ਮੁੱਕ ਜਾਂਦੀਆਂ ਨੇ, ਡੋਟ ਮੁੱਕ ਜਾਂਦੇ ਨੇ, ਕੋਈ ਅੰਤ ਨਹੀਂ, ਕਿੰਨੇ ਆਕਾਸ਼ ਨੇ, ਕਿੰਨੇ ਪਤਾਲ ਨੇ, ਕੈਸੀ ਉਹਦੀ ਕੁਦਰਤ ਹੈ, ਇਹ ਅੰਤ ਕੋਈ ਪਾ ਹੀ ਨਹੀਂ ਸਕਦਾ। ਮੀਨਸ ਜਿਹਦੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ, ਉਸ ਕਾਦਰ ਦਾ ਕਿਵੇਂ ਕੋਈ ਅੰਤ ਪਾ ਲਏਗਾ? ਨਹੀਂ ਪਾ ਸਕਦਾ। ਇਹ ਹੈ ਫਕਰ ਕਰਨ ਵਾਲੀ ਗੱਲ, ਇਹ ਗੁਰੂ ਨਾਨਕ ਨੇ ਕਿਹਾ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਮੈਂ ਬੇਨਤੀ ਕਰ ਰਿਹਾ ਸਾਂ, ਪੰਖੀ ਹੋਏ ਕਹਿ ਜੇ ਭਵਾਂ, ਸੈ ਅਸਮਾਨੀ ਜਾਉ, ਨਦਰੀ ਕਿਸੈ ਨਾ ਆਵੋ, ਨਾ ਕਿਛ ਪੀਆ ਨਾ ਖਾਉ, ਪੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾਉ। ਅੰਤਲਾ ਬੰਦ, ਨਾਨਕ ਕਾਗਜ਼ ਲੱਖ ਮਣਾ, ਬਹੁਤ ਸਾਰਾ ਸਾਹਿਤ ਪੜ੍ਹ ਕੇ, ਲਿਟਰੇਚਰ ਪੜ੍ਹ ਕੇ, ਲਿਖ ਕੇ ਫਿਰ ਮੈਂ ਲਿਖਾਂਗਾ ਵੀ ਪਰਮਾਤਮਾ ਕਿੱਡਾ ਕੁ ਹੈ, ਕਿਸ ਤਰ੍ਹਾਂ ਦਾ ਹੈ, ਕਿੱਥੇ ਰਹਿੰਦਾ ਹੈ, ਕੀ ਕਰਦਾ ਹੈ, ਉਹਨੂੰ ਚੰਗਾ ਕੀ ਲੱਗਦਾ, ਚੰਗਾ ਕੀ ਨਹੀਂ ਲੱਗਦਾ। ਮੈਨੂੰ ਜਰਾ ਹੋਰ ਰਿਸਰਚ ਕਰ ਲੈਣ ਦਿਓ, ਅਨੈਲਿਸਿਸ ਕਰ ਲੈਣ ਦਿਓ, ਫਿਰ ਮੈਂ ਦੱਸਾਂਗਾ ਰੱਬ ਬਾਰੇ। ਹਜ਼ੂਰ ਕਹਿੰਦੇ ਨੇ ਜੇ ਕੋਈ ਲੱਖਾਂ ਮਣ ਕਾਗਜ਼ ਪੜ੍ਹ ਲਵੇ, ਲੱਖਾਂ ਮਣ, ਨਾਨਕ ਕਾਗਜ਼ ਲੱਖ ਮਣਾ, ਪੜ ਪੜ ਕੀਚੈ ਭਾਓ, ਪਿਆਰ ਕਰੇ ਉਹਨੂੰ, ਫਾਰਮੈਲਿਟੀ ਨਾ ਕਰੇ, ਚੰਗੀ ਤਰ੍ਹਾਂ ਉਹਦੇ ਵਿੱਚ ਖੁੱਭ ਜਾਏ ਤੇ ਫਿਰ ਲਿਖਣਾ ਸ਼ੁਰੂ ਕਰਦਾ। ਤੇ ਜਦੋਂ ਲਿਖਣ ਲੱਗੇ ਨਾ ਕਾਗਜ਼ ਮੁੱਕਣ, ਨਾ ਸ਼ਾਹੀ ਮੁੱਕੇ, ਨਾ ਕਲਮਾਂ ਮੁੱਕਣ, ਮਸੂ ਤੋਟ ਨਾ ਆਵੇ, ਲੇਖੈ ਪੌਣ ਚਲਾਓ। ਤੇ ਉਹਦਾ ਲੇਖਾ ਲਿਖਣ ਲੱਗਿਆਂ ਇੰਨੀ ਕਲਮ ਚੱਲੇ ਮੇਰੀ ਜਿਵੇਂ ਪੌਣ ਚੱਲ ਰਹੀ ਹੈ, ਲਗਾਤਾਰ ਚੱਲਦੀ ਰਹੇ, ਤੇਜ਼ ਤੇਜ਼ ਚੱਲਦੀ ਰਹੇ। ਤੇ ਹਜ਼ੂਰ ਕਹਿਣ ਲੱਗੇ ਪੀ ਤੇਰੀ ਕੀਮਤ ਨਾ ਪਵੇ, ਹਉ ਕੇਵਡ ਆਖਾਂ ਨਾਉ। ਫਿਰ ਤੁਸੀਂ ਜਪਜੀ ਸਾਹਿਬ ਵਿੱਚ ਅੰਤ ਵਾਲੀ ਪੌੜੀ ਪੜ੍ਹਦੇ ਹੋ ਜਿਹਦੇ ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਤੁਸੀਂ ਆਨੰਦ ਸਾਹਿਬ ਚ ਗੁਰੂ ਅਮਰਦਾਸ ਮਹਾਰਾਜ ਦੀ ਪੌੜੀ ਵੀ ਪੜ੍ਹਦੇ ਹੋ। ਕਿਤੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੇ ਕੋਹੇ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ
जाने आप आप नानक नदरी करमी दार। इसे प्रकार गुरु अमरदास महाराज भी, पर मैं दूजे पंक्ति नूं भी खोलना, इसलिए सारा समा इधर खर्च ना हो जाए। तेरा अंत ना जाई लख्या, अकथ ना जाई कथया। वाहगुरु जी तुहाडी कथा अकथ है, इनू पूर्ण तौर ते कोई कथ नहीं सकता, कोई बयान नहीं कर सकता पूर्ण तौर ते। भई आ जो मैं बयान कर दिता है, दस दिता है, बस इना को परमात्मा। हजूर कहिंदे ने भी नहीं, सनक सनंद महेश समाना, शेख नाग तेरो मर्म ना जाना, संत संगत राम हृदय वसाई रहाओ। सुरपत नरपत नहीं गुण जाना, चार वेद अर सिमरत पुराना, सुरपत नरपत नहीं गुण जाना, कोई भी अंत नहीं पा सकिया। मिथ है कि जेड़ा शेष नाग है उदी एक हजार जीव है, मैं मिथ शब्द वरत्या, तुहानू पता ही है मिथ किनू कहिंदे ने। मिथ है भी शेख नाग दी एक हजार जीव है, और वो रोजाना हर जीव नाल वाहगुरु दे नवे नवे नाम लैके पुकारदा, पर अंत अज तक नहीं पा सकिया। ब्रह्मा दे चारे पुत्र अंत नहीं पा सके, खुद ब्रह्मा नहीं पा सकिया। अंत ना पावत देव सभा मुन इंद्र महाशिव जो करी, फुन बेद बिरंच विचार रहे हो, हर जाप ना छाड़े एक करी। ਇਹ ਤੇ ਭੱਟ ਸਾਹਿਬਾਨ ਗੁਰੂਆਂ ਬਾਰੇ ਕਹਿੰਦੇ ਵੀ ਗੁਰੂਆਂ ਦਾ ਕੋਈ ਅੰਤ ਨਹੀਂ ਪਾ ਸਕਦਾ, ਵਾਹਿਗੁਰੂ ਦਾ ਤੇ ਪਾਣਾ ਹੀ ਕੀ ਹੈ। ਇਸ ਲਈ ਅਕਥ ਨਾ ਜਾਈ ਹਰ ਕਥਿਆ, ਹਰੀ ਅਕਥ ਹੈ, ਗੁਰੂ ਸਰੂਪ ਸਾਧ ਸੰਗਤ ਜੀ ਉਹਨੂੰ ਪੂਰਨ ਤੌਰ ਤੇ ਨਹੀਂ ਕਥਿਆ ਜਾ ਸਕਦਾ। ਹੁਣ ਸ਼ਬਦ ਦਾ ਅੰਤਲੀ ਸਤਰ ਹੈ, ਬਾਣੀ ਦੀ ਵੀ ਅੰਤਲੀ ਸਤਰ ਹੈ, ਇਹ ਜਿਹੜੀ ਪੱਟੀ ਬਾਣੀ ਹੈ। ਹਜ਼ੂਰ ਫਰਮਾਨ ਕਰ ਰਹੇ ਨੇ, ਭੱਲੇ ਅਮਰਦਾਸ ਕਹਿ ਰਹੇ ਨੇ, ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿੰਨ ਕਾ ਲੇਖਾ ਨਿਬੜਿਆ। ਕਿਉਂਕਿ ਗੱਲ ਉਹਨਾਂ ਨੇ ਕੀਤੀ ਸੀ ਵੀ ਮਨ ਐਸਾ ਲੇਖਾ ਤੂੰ ਕੀ ਪੜਿਆ। ਇਹ ਚੱਲਦੀ ਸੀ ਗੱਲ ਮੈਥ ਦੀ, ਜਿਹੜੇ ਜਿਨ੍ਹਾਂ ਦਾ ਮੈਥ ਬੜਾ ਅੱਛਾ ਹੁੰਦਾ ਹੈ, ਅੱਗੇ ਜਾ ਕੇ ਉਹ ਉਹਨਾਂ ਵਾਸਤੇ ਬਹੁਤ ਸਾਰੇ ਫੀਲਡ ਹੁੰਦੇ ਨੇ। ਕੋਈ ਬੱਚਾ ਫਿਜਿਕਸ ਵਿੱਚ ਠੀਕ ਸੀ, ਉਹਦੀ ਕੈਮਿਸਟਰੀ ਠੀਕ ਸੀ, ਉਹਦਾ ਮੈਥ ਵੀ ਠੀਕ ਹੈ, ਤੇ ਉਹਨੂੰ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਦੇਸ਼ ਵਿਦੇਸ਼ ਵਿੱਚ, ਜਿੱਥੇ ਵੀ ਉਹ ਜਗ੍ਹਾ ਚਾਹੇ ਅਮੂਮਨ ਉਹਨੂੰ ਮਿਲ ਜਾਂਦੀ ਹੈ। ਹੁਣ ਮੈਥ ਜਿਹੜਾ ਹੈ, ਮੈਂ ਤੇ ਉੱਥੇ ਵੇਖਿਆ ਆਪਣੇ ਬਈ ਉਹ ਛੋਟਾ ਜਿਹਾ ਗੱਤਾ ਲਏ ਕੇ ਨਾ ਉਹਦੇ ਤੇ ਲਿਖ ਕੇ ਤੇ ਘਰਾਂ ਦੇ ਬਾਹਰ ਉਹਨਾਂ ਲਾਇਆ ਹੁੰਦਾ ਹੈ ਵੀ ਨਾਈਨਥ ਵਾਲੇ, ਟੈਂਥ ਵਾਲੇ, ਪਲੱਸ ਵਨ ਵਾਲੇ, ਪਲੱਸ ਟੂ ਵਾਲੇ ਮੈਥ ਦੀ ਕੋਚਿੰਗ ਲੈ ਸਕਦੇ ਨੇ। ਤੇ ਉਹ ਕਈ ਵਾਰ ਮੈਂ ਪੁੱਛਣਾ ਵੀ ਤੁਸੀਂ ਇੱਥੇ ਕੋਚਿੰਗ ਦਿੰਦੇ ਹੋ? ਹਾਂਜੀ ਅਸੀਂ ਦਿੰਦੇ ਹਾਂ। ਉਹ ਠੀਕ ਹੋ ਜਾਂਦਾ ਗੁਜ਼ਾਰਾ? ਕਹਿੰਦੇ ਜੀ ਬੇਅੰਤ, ਫਿਰ ਵੀ ਨਹੀਂ ਠੀਕ ਹੀ ਹੈ, ਤਿੰਨ ਚਾਰ ਲੱਖ ਰੁਪਈਆ ਬਣ ਜਾਂਦਾ। ਇਹ ਮੈਂ ਇੰਡੀਆ ਦੀ ਗੱਲ ਕਰ ਰਿਹਾ ਜਿਨ੍ਹਾਂ ਦਾ ਮੈਥ ਠੀਕ ਹੈ, ਐਵੇਂ ਗੱਲਾਂ ਬਾਤਾਂ ਨਾਲ ਨਹੀਂ। ਹੁਣ ਕੋਈ ਚਾਰਟਰਡ ਅਕਾਊਂਟੈਂਟ ਹੀ ਬਣ ਜਾਏ, ਹੁਣ ਮੰਨ ਲਿਆ ਵੀ ਤੁਹਾਡਾ ਇਹ ਸਾਰੀ ਦੁਨੀਆਂ ਦਾ ਸਰਪੰਚ ਦੇਸ਼ ਹੈ ਅਮੈਰੀਕਾ, ਤੇ ਆਖਰ ਤੇ ਸਰਕਾਰ ਨੇ ਚਾਰਟਰਡ ਅਕਾਊਂਟੈਂਟ ਰੱਖੇ ਹੋਏ ਨੇ ਨਾ, ਉਹੀ ਦੇਖਦੇ ਨੇ ਨਾ, ਹੋਰ ਆਪ ਥੋੜਾ ਹੋਏ ਇੰਨਾ ਸਿਰ ਖਪਾਈ ਕਰਦੇ ਨੇ, ਭਾਵੇਂ ਉਹ ਬੇਸ਼ੱਕ ਟੀਮ ਹੋਵੇ। ਇਕੋਨਮੀ ਧਾਰਮਿਕ ਸੰਸਥਾ ਦੀ ਹੋਵੇ, ਸਮਾਜ ਦੀ ਹੋਵੇ, ਰਾਜਨੀਤੀ ਦੀ ਹੋਵੇ, ਕਿਸੇ ਨੇਸ਼ਨ ਦੀ ਹੋਵੇ, ਆਖਰ ਇਹ ਐਕਸਪਰਟ ਜਿਹੜੇ ਨੇ ਇਹਨਾਂ ਨੇ ਦੇਖਣਾ ਹੁੰਦਾ ਹੈ। ਲਿਆਕਤ ਹੁੰਦੀ ਹੈ, ਸਕਿੱਲਡ ਹੁੰਦੇ ਨੇ, ਪਰ ਹੁੰਦਾ ਕੀ ਹੈ ਵੀ ਇਸ ਦੌੜ ਵਿੱਚ ਮਨੁੱਖ ਐਸਾ ਦੌੜਦਾ ਹੈ, ਐਸਾ ਦੌੜਦਾ ਹੈ, ਜਿਹੜਾ ਦੂਸਰਾ ਪੱਖ ਹੁੰਦਾ ਹੈ ਨਾ, ਜਿਹੜਾ ਦੂਸਰਾ ਕੈਲਕੂਲੇਸ਼ਨ ਕਰਨੀ ਹੁੰਦੀ ਹੈ। ਕਿਹੜੀ ਦੂਸਰੀ ਕੈਲਕੂਲੇਸ਼ਨ? ਭਾਈ ਗੁਰਮੁਖਾ, ਤੂੰ ਵਾਹਿਗੁਰੂ ਨਾਲ ਕੋਈ ਕਮਿਟਮੈਂਟ ਕਰਕੇ ਆਇਆ ਹੈ, ਇੱਥੇ ਸਾਰਾ ਕੁਝ ਤੈਨੂੰ ਨਾਪ ਕੇ ਖਾਣ ਲਈ ਦਿੱਤਾ ਗਿਆ, ਨਾਪ ਕੇ ਤੈਨੂੰ ਪੀਣ ਲਈ ਦਿੱਤਾ ਗਿਆ, ਸਵਾਸ ਤੈਨੂੰ ਤੋਲ ਕੇ ਦਿੱਤੇ ਗਏ ਨੇ, ਜੇ ਜਾਣਾ ਤਿਲ ਥੋੜੜੇ, ਸਾਰਾ ਕੁਝ ਤੈਨੂੰ ਤੋਲ ਕੇ ਨਾਪ ਕੇ ਦਿੱਤਾ ਗਿਆ ਹੈ, ਔਰ ਤਾਂ ਦਿੱਤਾ ਗਿਆ ਹੈ ਬਈ ਇਹਨਾਂ ਦਾ ਤੂੰ ਸਦ ਉਪਯੋਗ ਕਰਨਾ ਹੈ, ਰੂਹੇ ਜ਼ਮੀਨ ਤੇ ਜਾ ਕੇ ਤੂੰ ਨਾਮ ਬਾਣੀ ਦਾ ਅਭਿਆਸ ਕਰਨਾ ਹੈ,
देश कौम की सेवा करनी है, मनुखता की सेवा करनी है, तो जे उधर ध्यान ही नहीं दिता तो फिर बाणीकार कहें अही तो कहें नहीं जी कादा लेखा है, तो सच्चे पातशाह तो कहें लेख है बोलन बोलना, लेख है खाना खाओ, लेख है सह लवाइए, फिर कहें ने पढ़े के पूछन जाओ भाई आ जड़ा तू बोलना है कोई कम नहीं तेरा भी सवेरे नहा धो के आ जाया कर, सारा दिन लेटे मार शाम नू आ जाया कर, तू बोलना है तेनू माइक भी ला के देंगे स्टेज भी सजा के देंगे, तू बोलना इतने बोल दो वीकां चार वीकां उत्थे बोल, दूजे मुल्क चल चला जा इधर चला जा, तेरी ड्यूटी पंथ ने बोलन की लाई है, पर गुरमुखो ये जिहड़ी ड्यूटी बोलन की लाई है इहदा भी लेखा जोखा होना भाई, गुरमुखा तू सिर्फ बकड़बाद करन दा जरिए रोटी कमा के खांदा सै ते तेनू अपने नैतिक फर्जा का एहसास नहीं सी भी मैनू की बोलना चाहिए ते की नहीं बोलना चाहिए, उत्थे बोलन लग्या तू ईमानदारी नाल नहीं बोलिया, तू होका नहीं दिता पंथ नू जिथे देना चाहिए सी, चौकीदार लोकी रखते ने रात नू कलोनी च चोर वड़ जाण ते उच्ची उच्ची रौला पाते ने चोर आ गए चोर आ गए, ते जदों पंथ नू सन लग गई ते तू रौला ही नहीं पाया, तू शोर नहीं मचाया, तू कहदा चौकीदार है भाई, तेरा बोलना लेखे विच है, जिहड़ा तू खाने खाना है थालियां फड़ फड़ के ईश्वर ने तेरे तो यह भी लेखा लेना, जेड़े तू पदार्थ पीना है यह भी लेखा लेना है, और जिन्हें तू सह लेना है लेखा, ये सारे लेखे च ने मींज गिनती च ने मुक जाने ने, और ये मुक जान उदू पहला जो करना आया वो कर ले। मैं अर्ज कर रहा सा भी गल महाराज ने शुरू की सी भी मन ऐसा लेखा तू की पढ़िया लेखा देना तेरे सिर रहा, ते महाराज सारी गल समझा के अज कहिंदे ने नानक जिन को सतगुर मिलिया तिन का लेखा निबड़िया। अच्छा केवल पंक्ति पढ़ लैन नाल सुन लैन नाल इहदे अर्थ करन नाल किसे दा लेखा नहीं निबड़ जांदा, किवें निबड़दा है जिन्हां नू गुरु ने समझा दिता माया विच विचरना किस तरह, गल ते माया दी सी ना भी तेरी सुरत उहनू गिण विच लगी रहिंदी है उहदे बिना गुजारा भी नहीं, फिर गुरु ने साडा मार्गदर्शन कीता सी ਬਈ ਇਹਨੂੰ ਕਿਵੇਂ ਕਾਬੂ ਵਿੱਚ ਰੱਖਣਾ, ਇਹਦੇ ਅਧੀਨ ਨਹੀਂ ਹੋਣਾ, ਇਹਨੂੰ ਆਪਣੇ ਅਧੀਨ ਕਰਨਾ। ਅੱਛਾ ਆਪਣੇ ਅਧੀਨ ਕੀ ਹੈ, ਸਿੱਖ ਕੋਲ ਮਾਇਆ ਹੋਵੇ ਉਸ ਮਾਇਆ ਨਾਲ ਉਹ ਗਰੀਬ ਗੁਰੂਬੇ ਦੀ ਸੇਵਾ ਕਰੇ, ਉਸ ਮਾਇਆ ਨਾਲ ਉਹ ਲੰਗਰ ਲਾਏ, ਉਸ ਮਾਇਆ ਨਾਲ ਉਹ ਗੁਰਮਤ ਸਮਾਗਮ ਕਰਾਏ, ਅੱਛਾ ਉਸ ਮਾਇਆ ਨਾਲ ਉਹ ਆਪਣੇ ਤਨ ਦੀ ਵੀ ਪਰਵਰਿਸ਼ ਕਰੇ, क्यों करे, नानक सो प्रभ सिमरिय तिस देही को पाल, उस माया नाल तू अपने तन नू रिष्ट पुष्ट भी रखना है, क्यों रखना है, ताकि तू थके ना, तू चौंकड़ी मार के घंटिया बदी नाम जप सके, बाणी पढ़ सके, संगत विच बह सके। मैं कई बार ना अवेयरनैस वास्ते बेनती करना हुन्ना, कोई मेरे वर्गा बुढ़ा ठेरा ते ढोल आए ते वक्री गल है, ते नौजवान ढोआ लाण आखे को ना तुरी ते बाबा ते आई, पहला जदों असी ढोल आने ते थोड़ा जा आराम मिलता है, फिर हौली हौली थोड़ी जी सुस्ती पैंदी है, फिर कदी कदी नींदर भी आउंदी है, फिर थोड़ा जा होर टेढ़े हो जाओ, नहीं हुक्म की है महाराज कहिंदे ने प्रभ की उस्तत करो संत मीत सावधान एकागर ची, शरीर करके भी है रीढ़ दी हड्डी सीधी करके बहो, ते एकागर चित हो के समग्र एकाग्रता नाल गुरु दे चरणा विच जुड़। हुणे माया किवें काबू च आवे, माया दा रौला ते बड़ा है, रोज पैंदा है, शब्द ही इस तरह दे आ जांदे ने जिहदे च माया दा जिक्र हुंदा, करना पैंदा। हुण एक शब्द मैं तुहाडी नजर करां, उहदे च इह वी दस्सिया भी बलवान बड़ी है, ਉਹਦੇ ਚ ਇਹ ਵੀ ਦੱਸਿਆ ਵੀ ਇਹਨੂੰ ਬਣਾਇਆ ਕਿੰਨੇ ਹੈ, ਇਹ ਵੀ ਦੱਸਿਆ ਵੀ ਫਿਰ ਹੁਣ ਕਰੀਏ ਕੀ, ਸ਼ਬਦ ਤੁਹਾਡੇ ਮੂੰਹ ਚੜਿਆ ਮੈਂ ਤੇ ਚੇਤਾ ਹੀ ਕਰਾਉਣਾ ਹੈ, ਸ਼ਬਦ ਹੈ ਸਰਪਣੀ ਤੇ ਉੱਪਰ ਨਹੀਂ ਬਲੀਆ। ਜਦੋਂ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਮਾਇਆ ਹੋਈ ਨਾਗਣੀ, ਨਾਗਣੀ ਤੇ ਸਰਪਣੀ ਇੱਕੋ ਹੀ ਗੱਲ ਹੈ, ਹਜ਼ੂਰ ਕਹਿੰਦੇ ਨੇ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਸ਼ਲੀਆ। ਇਸ ਮਾਇਆ ਨੇ ਨਾ ਬ੍ਰਹਮਾ ਵਰਗੇ ਵਿਸ਼ਨੂੰ ਵਰਗੇ ਤੇ ਮਹਾਂਦੇਵ ਵਰਗਿਆਂ ਨੂੰ ਵੀ ਛੱਲ ਲਿਆ,
ਉਹਨਾਂ ਨੂੰ ਵੀ ਭਾਵ ਆਪਣੇ ਅਧੀਨ ਕਰ ਲਿਆ। ਹੁਣ ਤੁਸੀਂ ਬ੍ਰਹਮਾ ਦੀ ਕਹਾਣੀ ਤੇ ਸੁਣੀ ਹੈ, ਮਾਇਆ ਕੀ ਹੈ? ਮਾਇਆ ਤੇ ਰੂਪ ਬਦਲਦੀ ਹੈ, ਕਿਤੇ ਰੂਪ ਬਦਲ ਬਣ ਜਾਏਗੀ, ਕਿਤੇ ਧਨ ਬਣ ਜਾਏਗੀ, ਕਿਤੇ ਪ੍ਰਤਿਸ਼ਠਾ ਬਣ ਜਾਏਗੀ, ਕਿਤੇ ਕੋਈ ਪਦਾਰਥ ਬਣ ਜਾਏਗੀ, ਕੋਈ ਚੱਲ ਅਚਲ ਸੰਪੱਤੀ ਬਣ ਜਾਏਗੀ, ਕੁਝ ਹੋਰ ਵੀ ਬਣ ਸਕਦੀ ਹੈ। ਹੋਰ ਕਿਸ ਤਰ੍ਹਾਂ ਬਣ ਸਕਦੀ? ਮੈਂ ਗੱਲ ਸਮਝਣ ਲਈ ਅਰਜ਼ ਕਰਾਂ, ਉਹਨੂੰ ਦੂਸਰੇ ਪਾਸੇ ਨਹੀਂ ਲਿਜਾਣਾ। ਸ਼ਾਦੀ ਨੂੰ 10 ਸਾਲ ਹੋ ਗਏ ਨੇ, ਬੱਚਾ ਨਹੀਂ ਹੋਇਆ। ਕਪਲ ਰੋਜ਼ ਗੁਰਦੁਆਰੇ ਆਉਂਦਾ, ਕੀਰਤਨ ਸੁਣਦਾ, ਕਥਾ ਸੁਣਦਾ, ਅਰਦਾਸਾਂ ਕਰਦਾ, ਲੰਗਰ ਲਾਉਂਦਾ। 10 ਸਾਲੀ ਬੱਚਾ ਹੋ ਗਿਆ। ਹੁਣ ਬੱਚੇ ਦੇ ਮੋਹ ਵਿੱਚ ਐਸੇ ਫਸੇ, ਨਾ ਕੀਰਤਨ, ਨਾ ਕਥਾ, ਨਾ ਲੰਗਰ, ਬੱਚਾ ਕੀ ਬਣ ਗਿਆ? ਮਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਇਹ ਮੈਂ ਗੱਲ ਸਮਝਣ ਲਈ ਅਰਜ਼ ਕੀਤੀ ਹੈ, ਇਹ ਐਗਜ਼ੈਂਪਲ ਹੈ। ਮਾਇਆ ਕੁਛ ਵੀ ਹੋ ਸਕਦਾ, ਬੱਚੇ ਵੀ ਮਾਇਆ ਹੋ ਸਕਦੇ ਨੇ। ਬੜੀ ਕੋਈ ਵੱਡੀ ਸਮੂਥ ਜੀ ਚੱਲਣ ਵਾਲੀ, ਦੌੜਨ ਵਾਲੀ, ਬੜੀ ਵਧੀਆ ਕੋਈ ਮੋਟਰ ਮਿਲ ਗਈ ਹੈ ਤੇ ਹੁਣ ਰੋਜ਼ ਲੌਂਗ ਡਰਾਈਵ ਤੇ ਨਿਕਲ ਜਾਂਦਾ, ਉਹ ਮੋਟਰ ਹੀ ਮਾਇਆ ਬਣ ਗਈ। ਇਹ ਗੱਲ ਸਮਝਣ ਵਾਸਤੇ ਮੈਂ, ਕਿਉਂਕਿ ਮਾਇਆ ਮਾਇਆ ਮਾਇਆ ਰੌਲਾ ਬਹੁਤ ਪੈਂਦਾ, ਅਸੀਂ ਕਰੰਸੀ ਨੂੰ ਹੀ ਮਾਇਆ ਸਮਝ ਲੈਂਦੇ ਹਾਂ। ਇਹ ਸਾਰਾ ਖਲਾਰਾ ਮਾਇਆ ਦਾ। ਸਰਪਨੀ ਤੇ ਉੱਪਰ ਨਹੀਂ ਬਲੀਆ, ਸਤਸੰਗ ਜੀ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਤੀਜੇ ਨੰਬਰ ਤੇ ਜਿਹੜੀ ਸਭ ਤੋਂ ਬਲਵਾਨ ਹੈ ਉਹ ਕੌਣ ਹੈ? ਮਾਇਆ। ਮਹਾਰਾਜ ਕਿੰਨੀ ਕੁ ਬਲਵਾਨ ਹੈ? ਕਹਿਣ ਲੱਗੇ ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ। ਮਹਾਰਾਜ ਇਹ ਕਾਬੂ ਚ ਵੀ ਆ ਜਾਂਦੀ? ਕਹਿਣ ਲੱਗੇ ਆ ਜਾਂਦੀ ਹੈ। ਮਾਰ ਮਾਰ ਸਰਪਣੀ, ਮੰਮੇ ਕੰਨਾ ਰਾਰਾ, ਮੰਮੇ ਕੰਨਾ ਰਾਰਾ, ਮਾਰ ਮਾਰ ਸਰਪਣੀ, ਪਤਾ ਕੀ ਅਰਥ ਨੇ? ਮਾਇਆ ਮਾਰੋ ਮਾਰ ਕਰਦੀ ਫਿਰਦੀ ਹੈ। ਭਾਵ ਜਿਨ੍ਹਾਂ ਜਿਨ੍ਹਾਂ ਦੇ ਸੁਰਤ ਦੇ ਉੱਤੇ ਇਹਨੇ ਗ੍ਰੀਪਿੰਗ ਬਣਾ ਲਈ ਹੈ, ਉਹ ਫਿਰ ਭੱਜਾ ਹੀ ਫਿਰਦਾ, ਭੱਜਾ ਹੀ ਫਿਰਦਾ। ਇਹ ਨਹੀਂ ਵੀ ਨਹੀਂ ਭੱਜਣਾ। ਵੇਖੋ, ਦੁਨਿਆਵੀ ਧਨ ਕਮਾਉਣਾ ਹੈ, ਜਿੰਨਾ ਕੋਈ ਭੱਜੇਗਾ ਉਹਨਾਂ ਜ਼ਿਆਦਾ ਕਮਾ ਲਏਗਾ। ਨਿਰੰਕਾਰੀ ਧਨ ਕਮਾਉਣਾ ਹੈ, ਜਿੰਨਾ ਕੋਈ ਟਿਕ ਜਾਏਗਾ ਉਹਨਾਂ ਜ਼ਿਆਦਾ ਕਮਾ ਲਏਗਾ। ਧਨ ਕਰਕੇ ਵੀ ਟਿਕ ਜਾਏ, ਮਨ ਕਰਕੇ ਵੀ ਟਿਕ ਜਾਏ। ਔਰ ਖਿਆਲ ਕਰਨਾ, ਜਿਨ੍ਹਾਂ ਦਾ ਤਨ ਨਹੀਂ ਟਿਕਦਾ ਉਹਨਾਂ ਦੇ ਮਨ ਦੇ ਵੀ ਨਾ ਟਿਕਣ ਦੀ ਸੰਭਾਵਨਾ ਹੈ। ਜਿਵੇਂ ਕਿਸੇ ਗਲਾਸ ਚ ਪਾਣੀ ਪਾਇਆ, ਵਾਰ ਵਾਰ ਤੁਸੀਂ ਗਲਾਸ ਲਾਓ ਤੇ ਪਾਣੀ ਵੀ ਹਿੱਲੇਗਾ। ਇਸ ਲਈ ਜ਼ਰੂਰੀ ਹੈ ਵੀ ਜਦੋਂ ਸੰਗਤ ਚ ਬੈਠੀਏ ਪੱਥਰ ਦੀ ਪ੍ਰਤਿਮਾ ਬਣ ਜਾਈਏ, ਅਡੋਲ, ਸਾਵਧਾਨ, ਇਕਾਗਰ ਚੀਤ, ਹਿੱਲ ਜੁਲ ਨਹੀਂ। ਮੈਂ ਅਰਜ਼ ਕਰ ਰਿਹਾ ਸਾਂ, ਮਾਰ ਮਾਰ ਸਰਪਣੀ, ਮਾਇਆ ਮਾਰੋ ਮਾਰ ਕਰਦੀ ਫਿਰਦੀ ਏ। ਮਹਾਰਾਜ ਕਾਬੂ ਕਿਵੇਂ ਆਉਂਦੀ ਹੈ ਧਿਆਨ ਦਿਆ ਜੇ। ਨਿਰਮਲ ਜਲ ਪੈਠੀ, ਨਿਰਮਲ ਜਲ ਆਤਮਕ ਜੀਵਨ ਦੇਣ ਵਾਲਾ ਨਾਮ ਜਲ। ਸਤਸੰਗ ਵਿੱਚ ਜਿੱਥੇ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀ ਗੱਲ ਹੁੰਦੀ ਏ, ਪਾਠ ਹੁੰਦਾ ਹੈ, ਕੀਰਤਨ ਵਿਚਾਰ ਹੁੰਦੀ ਏ, ਪੈਠੀ ਉੱਥੇ ਬੈਠ ਜਾਂਦੀ ਏ, ਉੱਥੇ ਸ਼ਾਂਤ ਹੋ ਜਾਂਦੀ ਏ, ਉੱਥੇ ਸਾਡੇ ਤੇ ਅਸਰ ਨਹੀਂ ਪਾ ਸਕਦੀ। ਮਾਰ ਮਾਰ ਸਰਪਣੀ, ਨਿਰਮਲ ਜਲ ਪੈਠੀ, ਜਿਨ ਤਰਪਵਨ ਡਸੀਅਲੇ ਗੁਰ ਪ੍ਰਸਾਦ ਡੇਠੀ। ਜਿਨ ਮਾਇਆ ਨੇ ਸਾਰਿਆਂ ਨੂੰ ਡਸ ਲਿਆ ਹੈ, ਮੈਂ ਗੁਰੂ ਦੀ ਕਿਰਪਾ ਨਾਲ ਉਹਨੂੰ ਸਮਝ ਲਿਆ। ਫਿਰ ਪਤਾ ਕੀ ਕਹਿੰਦੇ? ਕਹਿੰਦੇ ਸਰਪਣੀ ਸਰਪਣੀ ਕਿਆ ਕਹੋ ਭਾਈ, ਭਾਈ ਕੀ ਮਾਇਆ ਮਾਇਆ ਲਾਈ ਹੋਈ ਜੇ। ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਜਿਨ੍ਹਾਂ ਨੇ ਸਦਾ ਫਿਰ ਅਕਾਲ ਪੁਰਖ ਨੂੰ ਸੰਜਾਣ ਲਿਆ, ਜਾਣ ਪਛਾਣ ਬਣਾ ਲਈ, ਉਹ ਇਸ ਮਾਇਆ ਨੂੰ ਹੀ ਨਿਗਲ ਜਾਂਦੇ ਨੇ। ਗੱਲ ਨੂੰ ਥੋੜਾ ਸਮਝ ਆ ਜੇ। ਸੱਪ ਤੋਂ ਅਸੀਂ ਸਾਰੇ ਡਰਨੇ ਆ। ਐਕਸਪਰਟ ਕਹਿੰਦੇ ਨੇ ਵੀ 1000 ਸੱਪ ਚੋਂ ਸਿਰਫ 3 ਕਿਸਮ ਦੇ ਸੱਪ ਨੇ ਜਿਨ੍ਹਾਂ ਦੇ ਡਸਣ ਨਾਲ ਬੰਦੇ ਦੀ ਮੌਤ ਹੋ ਸਕਦੀ ਹੈ। 997 ਇਸ ਤਰ੍ਹਾਂ ਦੇ ਨੇ, ਉਹਨਾਂ ਚ ਜ਼ਹਿਰ ਨਹੀਂ ਹੁੰਦਾ, ਸਿਰਫ ਉਹਨਾਂ ਦੇ ਡੰਗ ਮਾਰਨ ਨਾਲ ਬੰਦਾ ਡਹਿਲ ਕੇ ਹੀ ਮਰ ਜਾਂਦਾ। ਤੇ ਜਿਹੜੇ ਐਕਸਪਰਟ ਨੇ ਸਾਡੇ ਉੱਥੇ, ਉਹ ਕੀ ਕਰਦੇ ਨੇ? ਪਕੜਦੇ ਨੇ, ਥੋੜਾ ਜਿਹਾ ਅੱਗੋਂ ਕੱਟ ਦਿੰਦੇ ਨੇ, ਥੋੜਾ ਜਿਹਾ ਪਿੱਛੋਂ ਕੱਟ ਦਿੰਦੇ ਨੇ, ਸੱਪਾਂ ਨੂੰ ਖਾ ਜਾਂਦੇ ਨੇ। ਜਿਸ ਤਰ੍ਹਾਂ ਉਹ ਸੱਪਾਂ ਨੂੰ ਖਾ ਜਾਂਦੇ ਨੇ, ਇਸ ਤਰ੍ਹਾਂ ਜਿਨ੍ਹਾਂ ਨੂੰ ਮਾਇਆ ਦੀ ਸਮਝ ਆਈ, ਉਹ ਥੋੜੀ ਜਿਹੀ ਅੱਗੋਂ ਕੱਟ ਦਿੰਦੇ ਨੇ, ਥੋੜੀ ਜਿਹੀ ਪਿੱਛੋਂ ਕੱਟ ਦਿੰਦੇ ਨੇ। 5% ਅੱਗੋਂ ਕੱਟ ਦਿੰਦੇ ਨੇ, 5% ਪਿੱਛੋਂ ਕੱਟ ਦਿੰਦੇ ਨੇ, 10% ਦਸਵੰਧ ਬਣਾ ਕੇ ਚੰਗੇ ਕੰਮ ਚ ਲਾ ਦਿੰਦੇ ਨੇ, ਉਹਨਾਂ ਦੀ ਉਹ ਮਾਇਆ ਅੰਮ੍ਰਿਤ ਬਣ ਜਾਂਦੀ ਹੈ।
ਉਹਨਾਂ ਨੂੰ ਜਾਚ ਆ ਜਾਂਦੀ ਕਿਵੇਂ ਵਰਤਣਾ। ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਸਰਪਣੀ ਤੇ ਛੂਛ ਆਨ ਨਹੀਂ ਅਵਰਾ। ਜੇ ਸੰਗਤ ਵਿੱਚ ਨਹੀਂ ਮਨੁੱਖ ਆਇਆ, ਗੁਰੂ ਨਾਲ ਨਹੀਂ ਜੁੜਿਆ, ਫਿਰ ਕੋਈ ਹਿਰਦਾ ਇਹਦੇ ਤੋਂ ਬਚ ਵੀ ਨਹੀਂ ਸਕਦਾ। ਸਰਪਣੀ ਜੀਤੀ ਕਾ ਕਰੇ ਜਮਰਾ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਇਹ ਰੱਬ ਦੀ ਬਣਾਈ ਹੋਈ ਹੈ, ਤੇ ਜਿਹਦੀ ਰੱਬ ਨਾਲ ਸਾਂਝ ਬਣ ਜਾਏ ਉਹਦੇ ਤੇ ਜ਼ੋਰ ਨਹੀਂ ਪਾ ਸਕਦੀ। ਬਲ ਅਬਲ ਕਿਆ ਇਸ ਤੇ ਹੋਈ। ਅਖੀਰ ਚ ਕਹਿੰਦੇ ਨੇ ਬਸਤੀ ਤਾਂ ਬਸਤ ਸਰੀਰਾ। ਜਦੋਂ ਤੱਕ ਕਿਸੇ ਦੀ ਸੁਰਤ ਵਿੱਚ ਇਹ ਵਸਦੀ ਹੈ, ਉਦੋਂ ਤੱਕ ਆਤਮਾ ਨੂੰ ਨਵੇਂ ਸਰੀਰ ਚ ਵਸਣਾ ਪਏਗਾ। ਤੇ ਗੁਰਪ੍ਰਸਾਦ ਸਹਿਜ ਤਰੇ ਕਬੀਰਾ, ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ ਤੇ ਸੁਤੇ ਸਿੱਧ ਹੀ ਇਹਨੂੰ ਪਾਰ ਕਰ ਜਾਈਦਾ। ਲੇਖਾ ਨਿਬੜ ਜਾਂਦਾ, ਜਾਚ ਆ ਜਾਂਦੀ ਹੈ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਹੇ ਭਾਈ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ, ਗੁਰੂ ਦੇ ਬਚਨ ਸੁਣ ਲਏ, ਉਹਨਾਂ ਨੂੰ ਜੀਵਨ ਵਿੱਚ ਅਮਲ ਵਿੱਚ ਲੈ ਆਂਦਾ, ਤੇ ਤਿੰਨ ਕਾ ਲੇਖਾ ਨਿਬੜਿਆ, ਉਹਨਾਂ ਦੇ ਮਾਇਆ ਵਾਲੇ ਸਾਰੇ ਲੇਖੇ ਮੁੱਕ ਜਾਂਦੇ ਨੇ, ਯਾਨੀ ਉਹਨਾਂ ਨੂੰ ਜ਼ਿੰਦਗੀ ਦਾ ਸੰਤੁਲਨ ਬਣਾਉਣਾ ਆ ਜਾਂਦਾ ਕਿ ਮੈਂ ਕਿੰਨਾ ਸੰਸਾਰੀ ਧਨ ਕਮਾਉਣਾ ਔਰ ਕਿੰਨਾ ਨਿਰੰਕਾਰੀ ਧਨ ਕਮਾਉਣਾ ਹੈ, ਤਾਂ ਕਿ ਮੈਂ ਸੰਸਾਰ ਤੇ ਨਿਰੰਕਾਰ, ਲੋਕ ਤੇ ਪਰਲੋਕ ਮੇਰੇ ਦੋਵੇਂ ਸੁਹੇਲੇ ਹੋ ਸਕਣ, ਤੇ ਮੈਂ ਕਹਿ ਸਕਾਂ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਮਾਂ ਵਾਕਾਂ ਅਨੁਸਾਰ ਜੀਵਨ ਸਫਲ ਹੋ ਜਾਏ। ਸੋ ਇਹ ਰਾਗ ਆਸਾ ਮਹੱਲਾ ਤੀਜਾ ਪੱਟੀ ਨਾਮਕ ਜੋ ਗੁਰੂ ਅਮਰਦਾਸ ਦੀ ਵਿਸ਼ੇਸ਼ ਬਾਣੀ ਹੈ, ਇਹ ਵਾਰਤਾ ਸੰਪੂਰਨ ਭਈ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬਚਿਆ ਹੋਇਆ ਸਮਾਂ ਜਿਵੇਂ ਮੈਨੂੰ ਗੁਰੂ ਸਵਾਰਿਆਂ ਵੱਲੋਂ ਪ੍ਰੇਰਨਾ ਮਿਲੀ ਵੀ ਅਖੀਰਲੇ ਦੋ ਤਿੰਨ ਮਿੰਟ ਵਾਹਿਗੁਰੂ ਵਾਹਿਗੁਰੂ ਵੀ ਜਪਿਆ ਜਪਾਇਆ ਕਰੋ, ਉਹ ਬਚੇ ਹੋਏ ਦੋ ਤਿੰਨ ਮਿੰਟ ਆ ਜਾਓ ਆਪਾਂ ਰਸਨਾ ਪਵਿੱਤਰ ਕਰੀਏ। ਸੋ ਸਾਰੇ ਕਰੋ ਕਿਰਪਾ ਤੇ ਆਖੋ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਨਾਲ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਆਉਣ ਵਾਲੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਦਿਨ ਸ਼ਨ ਸ਼ਰਵਾਰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ, ਹੁਣ ਕੀਰਤਨ ਰਾਹੀਂ ਜੁੜਨਾ ਕਰੋ।

ਬਾਬਾ ਗੋਪਾਲ ਰਾਏ। ਸਤਸੰਗਤ, ਇਸ ਤਰ੍ਹਾਂ ਜੇ ਕੋਈ ਗੁਰਮੁਖ ਅਰਦਾਸ ਕਰੇ, ਮੰਗ ਰੱਖੇ ਗੁਰੂ ਅੱਗੇ ਨਾਮ ਦੀ, ਇਹ ਬਚਨ ਉਚਾਰੇ, ਨਾਮ ਮਿਲੇ ਮਨ ਤ੍ਰਿਪਤੀ ਹੈ, ਬਿਨ ਨਾਮੈ ਧ੍ਰਿਗ ਜੀ ਵਾਸ। ਸਤਿਗੁਰੂ, ਮੇਰਾ ਜੀਵਨ ਤ੍ਰਿਕਾਰ ਯੋਗ ਹੈ ਨਾਮ ਤੋਂ ਬਿਨਾਂ, ਮੇਰੇ ਜੀਵਨ ਦਾ ਕੋਈ ਅਰਥ ਨਹੀਂ। ਨਾਮ ਬਿਨਾਂ ਨਹੀਂ ਜੀਵਿਆ ਜਾਏ, ਵੱਡੇ ਭਾਗ ਗੁਰਮੁਖ ਹਰ ਪਾਏ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾਂ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਜੇ ਅਸੀਂ ਵੀ ਅਰਦਾਸ ਕਰੀਏ, ਸਤਿਗੁਰੂ ਨਾਮ ਦੀ ਦਾਤ ਬਖਸ਼, ਜੇ ਸਾਡਾ ਵੀ ਪਾਰ ਉਤਾਰਾ ਹੋ ਜਾਵੇ, ਕਿਉਂਕਿ ਅਸੀਂ ਮੰਗ ਤੇ ਮੰਗਦੇ ਹੀ ਹਾਂ ਗੁਰੂ ਪਾਸੋਂ, ਪਰ ਨਾਮ ਦੀ ਦਾਤ ਨਹੀਂ ਮੰਗਦੇ। ਨਾਮ ਵਾਸਤੇ ਉਦਮ ਨਹੀਂ ਕਰਦੇ, ਨਾਮ ਵਾਸਤੇ ਯਤਨ ਨਹੀਂ ਕਰਦੇ। ਅੱਜ ਦਾ ਇਹ ਹੁਕਮਨਾਮਾ ਸੀ, ਅਤੇ ਮੇਰਾ ਵਿਚਾਰ ਮਨ ਦਾ ਬਣਿਆ ਵੀ ਕਿ ਉਹਨਾਂ ਇਸੇ ਹੁਕਮਨਾਮੇ ਦਾ ਹੀ ਕੀਰਤਨ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਸੰਗਤ ਬਾਹਰੋਂ ਪੜ੍ਹ ਕੇ ਆਉਂਦੀ ਹੈ ਹੁਕਮਨਾਮਾ ਸਤਿਗੁਰੂ ਜੀ ਦਾ, ਫਿਰ ਅੱਧਾ ਮਨ ਵਿੱਚ ਵਸਿਆ ਹੁੰਦਾ ਅਤੇ ਅੱਧਾ ਆਪਾਂ ਜਦੋਂ ਗਾਉਂਦੇ ਹਾਂ ਉਦੋਂ ਵਸ ਜਾਂਦਾ। ਇਸ ਵਾਸਤੇ ਜਦੋਂ ਵੀ ਸਤਸੰਗਤ ਗੁਰੂ ਦੇ ਸਨਮੁਖ ਪੇਸ਼ ਹੋਈਏ, ਹਾਜ਼ਰ ਹੋਈਏ, ਉਦੋਂ ਇਹ ਅਰਦਾਸ ਕਰਿਆ ਕਰੀਏ, ਸਤਿਗੁਰੂ ਇਹ ਬੰਦਨਾ ਹੈ, ਇਹ ਅਰਦਾਸ ਹੈ, ਇਹ ਬੇਨਤੀ ਹੈ, ਮੈਂ ਤੇਰੇ ਗੁਣ ਗਾਵਾਂ, ਤੇਰੇ ਗੁਣ ਗਾਵਾਂ, ਦੇਹ ਬੁਝਾਈ ਜੈਸੇ ਸੱਚ ਮੈਂ ਰਹਾਂ ਰਜਾਈ। ਵਾਹਿਗੁਰੂ ਤੇਰੇ ਗੁਣ ਗਾਉਂਦੇ ਰਹੀਏ, ਤੇਰੇ ਗੁਣ ਗਾਉਂਦਿਆਂ ਸਾਡਾ ਇਹ ਜੀਵਨ ਜਿਹੜਾ ਹੈ ਬਤੀਤ ਹੋਵੇ, ਸਾਡੇ ਸਵਾਸ ਗੁਰੂ ਲੇਖੇ ਲੱਗ ਜਾਣ। ਇਸ ਵਾਸਤੇ ਸਾਰੇ ਕਿਰਪਾ ਕਰਿਆ ਕਰੋ, ਜਦੋਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਪੇਸ਼ ਹੋਵੋ, ਸਤਿਗੁਰੂ ਦੇ ਵਾਰਕ ਚਰਨ ਪਰਸੋ, ਅਤੇ ਨਾਮ ਦੀ ਦਾਤ ਜ਼ਰੂਰ ਮੰਗਿਆ ਕਰੀਏ। ਆਓ ਦੋ ਚਾਰ ਮਿੰਟ ਆਪਾਂ ਵੀ ਸਤਿਗੁਰੂ ਦਾ ਸਿਮਰਨ ਕਰਦੇ ਹਾਂ, ਆਪਣੇ ਸਵਾਸ ਸਬਲੇ ਕਰੀਏ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਿਣ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡ ਕੀਤਾ ਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਨਾਹ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਅਤੇ ਇਹਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤ ਆਵਨਗਾ ਸਦਗਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬਤਾ ਦਰਸ਼ੈ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਗੁਰ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਰਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਿੰਗ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਗ੍ਰਿਫਤਾਰਥ ਕਰਾਉਣਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਵਾਨ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਪ੍ਰੰਤ ਆਪਣੇ ਸੁਖ ਆਸਨ ਦੀ ਸੇਵਾ ਆਪ ਬਖਸ਼ਿਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ

0: ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸੁਰੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਮਾਨਾ ਚਾਹ ਜੀ ਨੇ ਗੁਰੂ ਸਾਹਿਬ ਜੀ ਕਿਰਪਾ ਕਰਨ ਸੋ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰੋ ਅੰਦਰੋਂ ਕਰੋ ਗੁਰੂ ਸਿੱਖੀ ਜੀ ਬਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ। ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦੀਆ ਏਕਾ ਲਿਵ ਲਾਈ ਰਹਾਓ।

ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਇ ਜਾਤੇ ਤੇਰੇ ਨਾਏ ਵਾਸਾ। ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ।

ਔਦ ਘਟੇ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ।

ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਹੈ। ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਿਮੀ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੇ ਸਬਦ ਬਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ। ਇਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਿਰਤ ਲੈ ਕੇ ਸੁੰਦਰ ਸਿੰਘਾਸਨ ਤੇ ਸਹਿਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਲੇ। ਆਪ ਜੀ ਦੀ ਹਜ਼ੂਰ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸ ਨੇ ਸੁਹਿਲਾ ਬਾਣੀ ਦੇ ਜਾਪ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਵਾਸ ਸਮਤ ਬਖਸ਼ਣੀ। ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਰਤ ਜਾਗਰਤਾ ਬਖਸ਼ੇ ਦਰਸ਼ਨ ਦਾਰੇ ਬਖਸ਼ਣੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Guru, Guru, Guru, Guru, Guru, Guru, Guru, Guru, Guru, Guru,

Vaheguru, Vaheguru, Vaheguru, Vaheguru, Vaheguru, Vaheguru.

Guru. Guru. Guru. Guru. Guru. Guru. Guru. Guru. Guru. Guru. Guru.

Guru Var Guru Var Guru Var Guru Var Guru Var Guru

Right.

Guru Vaj.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਬਸੰਤ ਸਵਰਗ ਲੋਕਹਿ, ਜਿਤ ਤੇ ਪ੍ਰਿਥਵੀ ਨਵ ਖੰਡਨਹਿ, ਬਿਸਰੰਤ ਹਰ ਗੋਪਾਲਹਿ, ਨਾਨਕ ਤੇ ਪ੍ਰਾਣੀ ਉਦਿਆਨ ਭਰਮਨਹਿ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ।

ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤ ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਹ ਤਨ ਮਾਹਿ ਮਿਟਾਵੋ, ਸਿਮਰੋ ਜਾਤ ਬਿਸੰਪਰ ਏਕੈ, ਨਾਮ ਜਪਤੇ ਅਗੰਤੇ ਅਨੇਕੈ, ਵੇਦ ਪੁਰਾਨ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ।

ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰੈ ਸੇ ਬੇ ਮਹਤਾਜੇ, ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕਉ ਸਿਮਰੈ ਸੇ

ਨਾਨਕ ਤਿੰਨ ਜਣ ਸਰ ਨਹੀਂ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੰਘ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾਂ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰ, ਹਰ ਸਿਮਰਨ ਮਹਿ ਆਪ ਨਿਰੰਕਾਰ, ਕਰ ਕਿਰਪਾ ਜੇ ਸਾਹਿਬ।

ਹਰਿ ਕਾ ਨਾਮ ਜਪਤ ਹੋਏ ਸੁਖੀਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਿ ਕਾ ਨਾਮ ਜਪਤ ਹੋਏ ਸੁਖੀਆ। ਲਾਹ ਕਰੋਰੀ ਬੰਧਨ ਪਰੇ, ਹਰਿ ਕਾ ਨਾਮ ਜਪਤ ਨਿਸਤਰੈ। ਅਣਖ

ਹਰਿ ਹਰਿ ਦੇਵਾ, ਹਰਿ ਹਰਿ ਜਨਕੇ ਮਾਲਕ ਜੀਨਾ, ਹਰਿ ਤਨ ਜਨਕ ਵਾ ਪ੍ਰਭ ਦੀਨਾ, ਹਰਿ ਹਰਿ ਜਨਕੇ ਉੜਸਤਾਣੀ, ਹਰਿ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ, ਹਰਿ ਹਰਿ ਜਪੇ ਹਰਿ ਕਾ ਭਗਤ ਪ੍ਰਗਟ ਨਹੀਂ ਛਪੇ।

ਬਾਲ ਬਲ ਦਾ ਸਭ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀ ਨਾ ਹਰ ਹਰ ਨਾਮ ਤਿਨ ਘੜ ਕਰ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੀਸ਼ ਸਾਜਨਾ

ਬਹੁਦਾਨੁ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਰਿਆ

ਗਨ ਬਹੀਨ ਆਲ ਅਸਤਪਦੀ ਕਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸਤਾਨੀ ਜਿਨ ਤੂੰ ਸਾਜ ਸੁਵਾਰ ਸਿੰਗਾਰਿਆ ਗਰਭ ਵਗਨ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਰੇ ਪਿਆਰੇ ਦੂਧ ਭਾਰ ਜੋ ਬਣ ਭੋਜਨ ਸੁਖ ਸੂਦ ਬਿਰਧ ਭਇਆ ਪ੍ਰਸਾਦ ਸਹਿਣ ਮੁਖਿ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰੁ ਪ੍ਰਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਤਰਸਨਾ ਤਿਸੇ ਤਿਆਗ ਵਰ ਸੰਗ ਰਤਨਾ

ਨਿਹਿਤ ਸਰ ਪਰ ਹੋਵਤ ਜਾਣ ਅਨਿਹਿਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸੇਵ ਮਨ ਪਛਤਾਵੇ ਜੋ ਦੀਸੈ ਸੋ ਚਾਲਣ ਹਾਰ ਲਭਤ ਰਹੇ ਤਹ ਅੰਧ ਅੰਧਾਰ।

ਨਾਨਕ ਸਾਧ ਭੇਤੇ ਸੰਜੋਗ। ਸਾਧਕ ਮਹਿਮਾ ਬੇਦ ਨ ਜਾਣੇ, ਜੇ ਤਾ ਸੁਣੇ ਤੇ ਤਾ ਬਖਿਆ ਨੇ। ਸਾਧਕ ਉਪਮਾ ਦੇ ਗੁਣ ਤੇ ਦੂਰ, ਸਾਧਕ ਉਪਮਾ ਰਹੀ ਭਰਪੂਰ। ਸਾਧਕ ਸੋਭਾ ਕਾ ਨਾਹੀ ਅੰਤ, ਸਾਧਕ ਸੋਭਾ ਸਦਾ ਬੇਅੰਤ।

ਕਹੋ ਬਾਣ ਬਲ ਜਾਈਏ। ਬ੍ਰਹਮ ਗਿਆਨੀ ਕਹੋ ਖੋ ਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਮ ਪਰਮੇਸ਼ਰਿਓ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੇ ਬੇਦ, ਬ੍ਰਹਮ ਗਿਆਨੀ ਕਾ ਸਦਾ ਦੇਹ, ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਖਿਅਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕਿਵੇਂ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤਰ ਪਾਰ ਨਾਨਕ, ਬ੍ਰਹਮ ਗਿਆਨੀ ਕਾ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ।

ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਲਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ।

ਹੇਠ ਵਡਾਈ ਇਸ ਕਾ ਬਾਣਾ ਸੁਹਾਦ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀ ਓ ਜੋ ਤਿਸ ਭਾਵ ਸੋਈ ਫੁਨ ਥੀਓ ਕਬਹੂ ਉਦਰੀ ਜਮੈ ਵਸੇ ਕਬਹੂ ਸੋ ਗਰਖ ਰੰਗ ਹੱਸੈ।

ਪਾਣ ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਯਤਨ ਕਰੇ ਆਤਮ ਨਹੀਂ ਦ੍ਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਤਿਸ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਰਤੇ ਕਛ ਹੋਏ ਤਬ ਕਹ ਸੁਖ ਨਾਹੀ ਕੋਏ।

ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਵਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਿਹਾਰ ਸੰਤ ਗਿਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨਿਵਾਰ ਜਾ ਕਰੇ ਸੰਤ ਕੇ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕੇ ਦੁੱਖ ਨ ਸੁਖ ਸਭ ਜਾ

ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾ ਕੋ ਨਾਹੀ ਨਾਨਕ ਸੰਤ ਭਾਵੇ ਤਾਵੇ ਪੀਂਘਤ ਪਾਹੇ ਸੰਤ ਕਾ ਨਿੰਦਕ ਮਹਾ

ਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਪਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਿਸੇ ਕਾ

ਸੁਖ ਤੇ ਡਰੈ। ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਲੈ ਮਿਲਾਇ। ਸੰਤ ਕਾ ਦੁਖੀ ਅਦ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਇ ਨਾ ਪਹੁੰਚੈ। ਸੰਤ ਕੇ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਏ। ਸੰਤ ਕਾ ਦੁਖੀਆਂ ਨੂੰ ਤਰਦੇ ਥੋਥਾ ਦਿਓ, ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਹਿ ਨਾਹੇ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੁਖੀ ਕੋ ਵਰ ਰਾਖਨ ਹਾਰ, ਨਾਨਕ ਸੰਤ ਭਾਵੇ ਤਲੈ ਉਬਾਰ। ਸੰਤ ਕਾ ਦੁਖੀ ਅਦ ਬੀਤੇ, ਸੰਤ ਕਾ ਦੁਖੀ ਅਦ ਬੀਤੇ ਟੁੱਟੇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਏ। ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ, ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਸੇ ਨਾਹੇ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੁਖੀ ਕੋ ਅਵਨ ਰਾਖਨ ਹਾਰ, ਨਾਨਕ ਸੰਤ ਭਾਵੇ ਤਾਂ ਲਾਈ ਉਬਾਰ। ਸੰਤ ਕਾ ਦੁਖੀ ਉਂਬੇ ਲਾਏ, ਜਿਉਂ ਜਲ ਬਿਹੂਣ ਮਛਰੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨਹੀਂ ਧਰਾਪੇ।

ਜਾਣੇ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕਹੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵ ਸਾਧਗੁਰਾ ਸਭ ਕਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੁਥੀਆ ਆਪਣਾ ਖੇਲ ਆਪ ਕਰ

ਸੇਵਕ ਤਜ ਹੋ ਸਿਆਣ ਸੁਰਜਨ ਸਿਮਰਹੁ ਹਰ ਹਰਿ ਰਾਇ ਕਾਸ ਹਰ ਮਨ ਰਖਹੁ ਨਾਨਕ ਦੂ ਪਰਮ ਪਵ ਜਾਇ ਅਸ਼ਟਪਦੀ ਮਾਡੋ ਕੀਟੇ।

ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਾਖ ਕੰਠ ਪ੍ਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ।

ਜਿਸ ਗੁਰ ਪ੍ਰਸਾਦ ਦੂਟੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉ ਮੰਦਰ ਕਵ ਥਾਮੇ ਥਮਣ ਤਿਉ ਗੁਰ ਕਾ ਸ਼ਬਦ ਮਣੇ ਅਸਥਮਣ

ਪੀਓ। ਹਰ ਪ੍ਰਸਾਦ ਕੋ ਆਪਣਾ ਦੀਓ, ਸਾਧਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ,

ਪੂਰੇ ਰਹੇ ਉਹ ਪੂਰਨ ਸਭ ਠਾਏ ਨਾਨਾ ਬਿਦਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਮ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਤਾਲ ਨਾਮ ਕੇ ਧਾਰੇ ਸਗਲੇ ਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਉਥੇ ਪਾਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਾਤੇ ਅਸਥਾਨ ਪੁਰਖ ਸਾਧ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਨ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ

ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿਦ ਨਿਰਭ ਹੋਏ ਬਸਾਨਾ ਜਿਸ ਦੇਵ ਜਿਆ ਤਿਸ ਮਾਹ ਸਮਾਨਾ।

ਰਾਵਲਾ ਖਿਮਦਾਨੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਤੇ ਸਿੱਖੇ ਸ਼ਬਰ ਨਾਈ ਦ੍ਰਿਸ਼ਟਾਇਓ

ਤੈ ਤੈ ਨਾਸੇ ਤਬ ਤਮਾਹੀ ਠਾਨ ਵਰਤਾਈ ਅਨੰਦ ਭਇਆ ਦੁਖ ਡਾਠੇ ਪਾਹੀ ਜਨਮ ਮਰਨ ਕੇ ਮਿਟੇ ਆਉਂਦੇ ਸੇ ਸਾਧੂ ਕੇ ਪੂਰਨ ਵਦੇਸੇ ਪਹੁ ਚੁੱਕਾ ਨਿਰਪਾ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਮ ਨਾਮ ਮੁਰਾਰੀ ਸਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣੇ ਆਪ ਸਰਗੁਣ ਪੀਓ ਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।

ਆਪ ਕਥਿਆ ਸੁਣੇ ਹਾਰ ਆਪੇ ਕਾਬਿਸਤਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸੁਭਾਵੇ ਤੁਮ ਤੇ ਪਿੰਡ ਨਾ ਹੀ ਕਛੋ ਆਪਣੇ ਸੂਤ ਸਭ ਜਗਤ ਪ੍ਰਵੇ ਜਾ ਕੋ ਪ੍ਰਭ ਜੀਓ ਆਪ ਜਾਏ ਸੱਚ ਨਾਮ ਸੋ ਹੀ ਜਨ ਪਾਏ ਸੋ ਸੁੰਦਰ ਸੀ ਤਤ ਕਾਵੇ ਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨ ਮਾਰੇ ਸੋ ਮੁਆ ਜਿਸ ਮਨੋ ਵਿਸਾਰੇ

ਨਵਮ ਤਰਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਦੇ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਕੇ ਨਿਕਟ ਨਾਵਤ ਕਾਲ ਅਮਰ ਭੈ ਅਮਰਪਦ ਪਾਇਆ ਸਾਧ ਸੰਗ ਨਾਨਕ ਹਰਤਿਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਬ੍ਰਬਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਰ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ।

ਸਭ ਕਹਿ ਮਾਦਲਿਪ ਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਜਾਵੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਹਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿ ਨੈ ਕਛ ਕਰਾਂ ਆਪ ਭਲਾ ਕਰ ਤੂੰ ਦੇ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਹ ਪੋਤਾ।

ਸੰਸਾਰ ਨਾਨਕ ਤਿਹ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਾਣੇ ਅੰਤਰ ਕੀ ਉਤਰ ਆਏ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸਮਝਣਾ ਕੀ ਧੂਰ ਮਨ ਬੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਗਣ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ

ਸੰਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮ੍ਰਿਤ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਲੇ ਸੰਤ ਕਿਰਪਾ ਤੇ ਜਾ।

ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ

ਲਿਖਾ ਹੈ। ਹੁਕਮੇ ਹੁਕਮ ਚਲਾਏ ਰਾਹ, ਨਾਨਕ ਬਿਗਸੈ ਵਿਪਰਵਾਹ। ਸਾਚਾ ਸਾਹਿਬ ਸਾਚ ਨਾਏ,

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ

ਜਾਇ ਤੀਰਥ ਨਾਵਾਂ ਜੇਤ ਸਭਾਵਾਂ ਮਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ

ਨਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਣਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ

ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਹੁ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਹੋ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ

ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕਾ ਖੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜਿੱਤੀਆਂ ਮੋਹ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇਭੇ ਕੇ ਕੇ। ਜਿਸ ਨੂੰ ਬਖਸ਼ੇ

ਜਿਸ ਨੂੰ ਜੇ ਬੜ ਭਾਵੇ ਤੇ ਬੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ ਕੀਤੇ।

ਇਹਦੇ ਆਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਬਾਸ਼ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਤਾਂ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਬਤ ਝੋਲੀ ਧਿਆਨ ਕੀ

ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗ ਤੇਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ

ਸਤਿ ਜੋਰ ਕਰ ਵੇਖੈ ਸੋਹੇ, ਨਾਨਕ ਉੱਤਮ ਨੀਚ ਨਾ ਕੋਹੇ, ਰਾਤੀ ਰੁੱਤੀ ਤਿੱਤੀ ਬਾਹਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ,

ਪਵਨ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਐ ਰੂਪ ਰੰਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ ਖੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾਟ ਘੜੀਏ ਬਹੁਤ ਅਨੂਪ, ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪੁੱਛੈ ਪੁਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ

ਨਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਆ, ਕਰੇ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ

ਜਤ ਪਾਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਉ ਖਲਾ ਅਗੰਤ ਪਤਾਉ ਭਾਂਡਾ ਪਾਉ ਮ੍ਰਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ।

ਨਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਦੇਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਦੇ ਕਿਹੇ। ਅਚਲ ਮੂਰਤਨ ਭਾਵ ਪ੍ਰਕਾਸ਼।

ਅਗਰ ਜਨਮ ਮਰਨ ਵਿਹੀਨ ਚਾਕਰ ਬਗਰ ਫਿਰੈ ਚਤੁਰ ਚਕ ਮਾਨੀ ਬੁਰਧੀਨ ਲੋਕ ਚੌਦਾਂ ਕੇ ਬਿਖੇ ਜਗ ਜਾਪ ਹਿੰਜੇ ਜਾਪ ਆ ਦੇਵਨਾਥ ਮੂਰਥਾ ਪਿਓ ਸਭਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰ ਵਿਸਵ ਰਚਿਓ ਸਿਯਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖਾ ਦੇਸ ਧਰਮ ਧਾਮ ਸੁ ਪਰਮ ਰਹਿਤਾ ਭੂਤ ਲਖ ਭੇਸ ਅੰਗਰਾਗਨਾ ਰੰਗ ਜਾਗੇ ਜਾਤ ਪਾਤਨ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਗਦਾਏ ਕਾਮ ਆਪ ਰੂਪ ਅਮੀਕ ਅਨੁਸਤ ਅਨੁਸਤ ਏਕ ਪੁਰਖਵ ਧੂਤ ਗਰਭ ਗੰਜਨ ਸਰ ਭੰਜਨਾ ਦੁਰਭ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਗਾਇਕ ਸਰਵ ਗੋਪਰਤ ਪਾਰ ਸਰਵਗੰਤਾ ਸਰਵੰਤਾ ਸਰਵ ਧਿਆਨ ਭੇਗ ਸਰਵ ਸ਼ਾਸਤਰ ਨਾ ਜਾਣੇ ਜੈ ਰੂਪ ਰੰਗ ਅਰੇਖ ਪਰਮ ਵੇਦ ਪੁਰਾਨ ਜਾਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਈ ਵਹ ਚਿਤ ਮਦਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਆਨਾਸ ਆਜਾਨ ਬਾਹੋ ਸ਼ਾਹਾਨ ਸ਼ਾਹ ਰਾਜਾਨ ਰਾਜ ਬਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰੰਕਾਰਾਨ ਕਾਲ ਅਨਭੂਤੰਗ ਅਭ ਅਭੰਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਮੁਨਗਨ ਪ੍ਰਣਾਮ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਕਾਮ ਅਦੁੱਤ ਪ੍ਰਚੰਡਿਤ ਗਤ ਅਖੰਡਾ ਅਲਿਸੈ ਕਰਮਾ ਦ੍ਰਿਸੈ ਧਰਮ ਸਰ ਅਲਿਸੈ ਕਰਮ ਆਦ੍ਰਿਸੈ ਧਰਮ ਸਰਬਾ ਪਰਨਾਢੈ ਅਨਡੰਡ ਬਾਢਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਕਰ ਇੰਦਰ ਨਾਮੇ ਅਗਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ ਸੱਤਰੇ ਨਾ ਮਿੱਤਰੇ ਨਾ ਭਰਮ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੇ ਨਾ ਮਿੱਤਰੇ ਪਰੇਹ ਪਵਿੱਤਰਾਏ ਪ੍ਰਥਿਸੈ ਅਦਿਸੈ ਅਦੁਰਸਾ ਅਗੁਰਸਾ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਬਿਜ ਬੇਸਾ ਕੇ ਆ ਗੰਜ ਕਰਮੈ ਕੇ ਆ ਪੰਜ ਭਰਮੈ ਕੇ ਆ ਬਿਜ ਲੋਕੇ ਕੇ ਆਦ ਸੁਕੈ ਕੇ ਅਵਧੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜੰਗ ਬਰਵਾ ਹੈ ਕੇ ਧਰਮੰਗ ਤੂਜਾ ਹੈ ਕੇ ਆ ਸੁਖ ਵਰਨੇ ਕੇ ਸਰਬਾ ਅਭਰਣੈ ਕੇ ਜਗਤੰ ਕਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸੁਰੂਪੇ ਕੇ ਅਨੁਭਵ ਅਨੁਪੈ ਕੇ ਆਦ ਅਦੇਵ ਕੇ ਆਪ ਅਭੇਵ ਹੈ ਕੇ ਚਿਤਰੰਗ ਵਿਹੀਨੈ ਕੇ ਏਕਾ ਅਧੀਨੈ ਕੇ ਰੋਜ਼ੀ ਰਜਾ ਕੇ ਰਹੀ ਮੇਰੇ ਹਾਕੇ ਕੇ ਪੈਕ ਪਾਕ ਬਿਆਵੇ ਕੇ ਗੈਬੁਲ ਗੈਬ ਹੈ ਕੇ ਅਫੁਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਕੇ ਕਾਰਨ ਕਰਿੰਦੈ ਕੇ ਰੋਜ਼ੀ ਦਹੰਦੈ ਕੇ ਰਾਜਕ ਰਹੀਮ ਹੈ ਕੇ ਗਰਮੰਗ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਵਤਰ ਮਾਨ ਹੈ ਕੇ ਸਰਵਤਰ ਦਾਨ ਹੈ ਕੇ ਸਰਵਤਰ ਗਾਉਣ ਹੈ ਕੇ ਸਰਵਤਰ ਭਾਉਣ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਬੇਸਾ ਹੈ ਕੇ ਸਰਵਤਰ ਰਾਜ ਹੈ ਕੇ ਸਰਵਤਰ ਸਾਜਾ ਹੈ ਕੇ ਸਰਵਤਰ ਦੀਨਾ ਹੈ ਕੇ ਸਰਵਤਰ ਲੀਨਾ ਹੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਵ ਹੋ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਬੇਸਾ ਹੈ ਕੇ ਸਰਵਤਰ ਕਾਲਾ ਹੈ ਕੇ ਸਰਵਤਰ ਪਾਲਾ ਹੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਹੈ ਕੇ ਸਰਵਤਰ ਰਾਜਾ ਹੈ ਕੇ ਸਰਵਤਰ ਸੁੱਖ ਹੈ ਕੇ ਸਰਵਤਰ ਪੁੱਖ ਹੈ ਕੇ ਸਰਵਤਰ ਤਰਾਣੇ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸਾ ਹੈ ਕੇ ਸਰਵਤਰ ਭੇਸਾ ਹੈ ਕੇ ਸਰਵਤਰ ਮਨ ਹੈ ਸਦੈਵ ਪ੍ਰਧਾਨ ਹੈ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਨਾ ਹੈ ਕੇ ਸਰਵਤਰ ਮਨ ਹੈ ਕੇ ਸਰਵਤਰ ਇੰਦਰਾਇ ਕੇ ਸਰਵਤਰ ਚੰਦਰਾਇ ਕੇ ਸਰਵੰਗ ਕਲੀਮਾ ਹੈ ਕੇ ਪਰਮੰਗ ਪਰਮੰਗ ਫਹੀਮਾ ਹੈ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੁਸ਼ਲ ਵਜੂ ਹੈ ਤਮਾਮ ਰਸੂ ਹੈ ਅਮੇਸੁਰ ਸਲਾਮ ਹੈ ਸਲੀਗੁਤ ਮਦਾਮ ਹੈ ਗਰੀਬ ਉਲ ਸ਼ਗਸਤਾ ਹੈ ਗਰੀਬ ਉਲ ਪ੍ਰਸਤਾ ਹੈ ਬਿਲੰਦੁਲ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ ਤਮੀਜ਼ ਉਲ ਤਮਾਮ ਹੈ ਰਜੁਲ ਨਿਧਾਨ ਹੈ ਹਰੀਫ ਉਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ ਉਲ ਨਿਵਾਜ਼ ਹੈ ਗਰੀਬ ਉਲ ਖਰਾਜ ਹੈ ਨਿਰੁਖ ਸਰੂਪ ਹੈ ਤਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਕਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਹੈ ਰੂਪ ਹੈ ਸਮਸੋ ਪਰਾਜ ਹੈ ਸਦਾ ਸਰਵਸਾਜ ਹੈ ਸਮਸ ਉਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਰੂਪੇ ਅਗਾਧ ਹੈ ਅਨੁਪੈ ਉਮੰਗਾਧ ਰੂਪੇ ਨਾਸ ਰੂਪੇ ਅਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗਮ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪੈ ਸ਼ਜੈ ਸ਼ੂਤੈ ਕੇ ਨਰਕੰ ਪ੍ਰਣਾਸ ਹੈ ਬਿਰਧੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਸਦੈਵ ਸਦਾ ਹੈ ਵਿਭੁਕਤ ਪੁਰ ਸਰੂਪ ਹੈ ਪ੍ਰਯੁਕਤ ਅਨੁਪ ਹੈ ਨਿਰੁਕਤ ਪ੍ਰਵਾਹ ਨਿਰੁਕਤ ਸਦਾ ਹੈ ਵਿਭੁਕਤ ਪ੍ਰਵਾਹ ਅਨੁਕ ਸਰੂਪ ਹੈ ਪ੍ਰਯੁਕਤ ਅਨੁਪ ਹੈ

ਪਰਵਾਰ ਆ, ਸੇਵਕ ਸਿੱਖ ਸਭਾ ਕਰਤਾਰ ਆ, ਮੋਹ ਰੱਛਾ ਨਿਜ ਕਰਦਾ ਕਰਿਆ, ਸਭ ਬੈਰਨ ਗੁਆ ਸੰਘਰਿਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰੁ ਹਮਾਰੇ ਮਾਰੀਆ ਹੈ, ਆਪ ਹਾਦੈ ਮੁਝੇ ਉਭਰਿਆ, ਮਰਨ ਕਾਲ ਕਾ ਤਰਾਸ ਨਿਭਰਿਆ, ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ, ਰਾਖ ਲਿਓ ਮੇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪਧਰਾ।

ਜਵਨਕਾਰ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸਿਵਗਨ ਕੋ ਸਿਵਗੁਣ ਸੁਖ ਦੀਓ, ਸਤਰਨ ਕੋ ਬਲ ਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸੂਲਾ, ਸਫਲ ਕਿਰਪਾ ਦੁਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਬਟ ਬਟ ਕੀ ਜਾਣੈ, ਜਬਦ ਗਰਖ ਕਰਾ ਕਰਤਾਰਾ, ਪ੍ਰਜਾ ਧਰਤਬ ਦੇਹ ਅਪਾਰਾ, ਜਬ ਆ ਕਰ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸਿਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ,

ਆਦੈ ਲਿਹੋ ਉਭਾਰੀ, ਸਰਬ ਠਾਵਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਰਪਿਕ ਸਗਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਕੋ ਸ਼ਾਇ ਕਰਤਾ। ਸ੍ਰੀ ਅਸੁੱਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥਤ ਕਾਲਾ, ਮਨ ਵਾਂਛਤ ਫਲ ਪਾਵੈ ਸੋਈ, ਦੁਖ ਨਾ ਦਿਸੇ ਬਿਆਬਦ ਕੋਈ ਅੜਿਲ, ਸੁਣੇ ਗੁੰਗ ਜੋ ਜਾਹੇ ਸੁਨ ਸੁਨਾ ਪਾਵਈ, ਸੁਣੇ ਮੁੜ ਚਿਤ ਲਾਏ ਚਤੁਰਥ ਆਵਈ, ਦੁਖ ਦਰਦ ਭਾਵ ਨਿਕਲਣਾ ਤਿੰਨ ਨਰ ਕੇ ਰਹਾ, ਹੋ ਜੋ ਜਾਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ। ਸੰਬਤ ਸਤਰੈ ਸਹਿਸ ਪਣਜੈ, ਅਰਧ ਸਹਿਸ ਪੰਤੇਨ ਕਹਿ ਜਾਇ, ਭਾਦਰ ਸੁਧੀ ਅਸ਼ਟਮੀ ਰਵ ਵਾਰਾ, ਤੀਰ ਸਦਰ ਗ੍ਰੰਥ ਸੁਧਾਰਾ ਸਵਈਆ।

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਾਹ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨ

ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਦੁਵਾਸ ਕੀਤੇ ਅਕਾਲ ਕੰਟ ਕੁਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਓ ਸੇ ਰਾਮ ਹਰਿ ਕਾਇ, ਲਾਗੇ ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨੰਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ, ਇਸ ਨੂੰ ਹਰ ਥਾਂ ਨਾਹੀਂ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਦੁਰੂ ਜਨ ਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸੂ ਦੇ ਸੋਈ ਸੋਈ ਜਨ ਪਾਵੈ, ਪਾਵੇ ਤਾਂ ਸੋ ਜਨ ਦੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦੈਦ ਸਗਨਾ ਮਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ, ਆਵੋ ਸੰਤ ਪਿਆਰੇ ਹੋ ਅਗਥ ਕੀ ਕਰੇ ਕਹਾਣੀ ਕਰੇ ਕਹਾਣੀ, ਅਗਥ ਕੇਰੀ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਗ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਦਾ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤੁਸੇ ਬਿੱਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੈ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਖਿੱਚਾ ਜਿਤ ਅੰਤ ਪਸ਼ੂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਗੁਆਖ ਵਖਾਣ ਹੈ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ।

ਆਵਹੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਉਹ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਦਿਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗਲੀ ਗਿਨਣਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵੇ ਤੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਉ ਤੋਏ ਗੁਰਮੁਖ ਜੀ ਨੇ ਧਿਆਇਆ, ਪਿਉ ਤੋ ਮਾਤਾ ਪਿਤਾ ਗੁਰਾਮ ਸਾਹਿਬ ਸਿਉਂ ਪਿਉ ਸੰਗ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜਿਉ ਮਿਲੀ ਨਾ ਕਿਤੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਉ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਉਪਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂ ਹੈ ਹਾਰਿਆ। ਇਹ ਦਿਸ਼ਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮਤਮ ਸੁ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੇ ਜਨਮ ਜੂਆ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਸ ਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇ ਬਨਜਾਰੇ। ਕਹੇ ਨਾਨਕ ਜਿੰਦ ਮਨ ਨਿਰਮਲ ਸਦਾ ਰਹੇ ਹੈ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ। ਗੁਰਗੇ ਚਰਨ ਹਿਰਦਾ ਧਿਆਇ ਅੰਤਰਿਆ ਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰਤਾ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੁਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਸਰ ਨਹੀਂ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਆਪ ਵਿਚਾਰ ਦੇਖੋ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨ ਗਾਓ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀਆਂ ਆਖ ਵਖਾਣੀ, ਹਰ ਹਰ ਨਿੰਦ ਕਰੇ ਰਸਨਾ ਕਹੇ।

ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਰਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸ਼ਿਵ ਸਖਤ ਆਪ ਪਾਏ ਕਹਿ, ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜਾ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਇੱਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅੰਦਰ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਏ ਵਰਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹਾ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਏ ਵਰਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਹੈ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭਿਕੋ ਅਜਿਹੀ ਕਰਤਾ ਖੇਡ ਰਚਾਇਆ, ਜਾਤ ਸੁਭਾਣਾ ਦਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰਾ, ਮੋਹ ਬਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਮਿਲ ਰਾਏ, ਐਸਾ ਸਤਿਗੁਰੂ ਜੇ ਮਿਲੈ, ਇਸ ਨੂੰ ਸਿਰ ਸੌਂਪੀਆ, ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਾ, ਹਰ ਵਸੈ ਮਨ ਆਏ, ਹਰ ਆਪ ਅਮਲ ਕਹਿ

ਹੋਰ ਕਹਿ ਜਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਾਹੁਣਾ ਤ੍ਰਿਸ਼ਨਾ ਲਾਗੇ ਆਏ, ਇਹ ਵਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨ ਹੋਰ ਆਂਦਰਾ ਸਾ ਵਿਸਰੇ ਜਾਂ ਹਰ ਵਸੇ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਹਿਖਾਇਆ, ਗੁਰਪ੍ਰਸਾਦੀ ਪੁਜਿਆਤਾ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ਼ਿਸ਼ਟਗਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਕਰੇ ਮੰਦਰ ਬਣਿਆ, ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰੇ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹਾਉ ਹਰ ਤੁਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਅਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦੇਵ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਹੋ ਸਾਚੈ ਸੋਨਣੈ ਨੋ ਬਿਠਾਏ, ਸਾਚੈ ਸੋਨਣੈ ਨੋ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ ਤਾਂ ਹਕੀਕਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨਾ ਨੂੰ ਬਿਠਾ

ਗੁਰਦੁਆਰੇ ਲਾਏ ਭਾਵਣੀ ਇਕਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵਨਿਧ ਇਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕਰ ਪਿਆਰਾ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵਤਾ ਸੋਹਿਲਾ ਕਰ ਸਾਚੈ ਜਿਥਾ ਸਦਾ ਸਚ ਧਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿਨਾ ਬੁਝਾਵੇ ਜੋ ਸਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾ

ਪਾਵੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿੱਚ ਸੰਗਤ ਵੱਲੋਂ ਜੁੜ ਕੇ ਨਾਮ ਜਪਿਆ ਗਿਆ। ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਬਿਰਾਜ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਨਾ ਪਾਸੋਂ ਪਿਆਸ ਦਾ ਸਰਵਣ ਕਰੋ ਜੀ। ਨਵੰਬਰ ਮਹੀਨੇ ਵਿੱਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋਏ ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਣਾ ਹੈ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁੜੀ ਆਪਣੇ ਆਪ ਸਾਜਿਓ ਆਪਣੇ ਰਚੋ ਨਾਉ ਦੋਈ ਕਰ ਸਾਜੀਆ ਕਰਾ ਸੰਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਹੀ ਸਭ ਸੇ ਦੇ ਲੈ ਸੋ ਜਿੰਦ ਕਵਾਓ ਕਰਾ ਸੰਡਿਠੋ ਚਾਉ ਕਰਾ ਸੰਡਿਠੋ ਚਾਉ।

ਜਪਨੀ ਤ੍ਰਿਨਤਰੀ ਸਤਿਗੁਰ ਪਾਇਆ, ਇਹ ਜੀਵ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਤਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਸਤਿਨਾਮ ਦਾ ਗੰਗੀ ਅਸਲ ਜਹਾਂ ਸੇਵਕ ਸੇਵਕ ਗੰਗਰਾਓ ਭਿੰਨੀ ਰਹਿ ਨਮਨ ਚਾਓ ਸੁਖੀ ਸਿੱਖਿਆ ਗੁਰ ਵਿਚਾਰ ਬਦਰੀ ਕਰਨ ਲਗਾਏ ਪਾ ਕੋਲ ਚਰਖਣ ਚੰਗੀ ਚੱਕ ਥਲਵਾਰ ਹੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਗਾਹ ਪੰਖੀ ਭੌਂਕੀਆਂ ਲੈਣਾ ਸਾਹ ਸੂਹੇ ਚਰ ਭਾਈਏ ਜਨ ਜਨਾਰ ਘੁੰਮਦਿਆਂ ਗੰਗਾਂਤ ਬੰਦਰ ਬੰਦ ਭਵਾਏ ਸੋਏ ਪੈ ਕਿਤਨ ਜਸ ਸੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਨਾ ਜਾਈ ਸਜਣਾ ਹੋਏ ਨੱਚ ਗੁਜਰ ਮਨ ਕਾ ਚਾਉ ਨਾਨਕ ਜਿਨ ਮਨ ਭਉ

ਉੜ ਰਹਿਆ ਭਰਪੂਰ ਮੱਥਾ ਟਿੱਕਾ ਕਰ ਧੋਤੀ ਖਾਈ ਹੱਥ ਸ੍ਰੀ ਜਗਤਾ ਸਾਈ ਨੀਰ ਬੱਤਰ ਪਹਿਰੋ ਹੈ ਪਵਾਨ ਰੇ ਧਾਂਦੇ ਪੂਜ ਹੈ ਪ੍ਰਾਣ ਭਰ।

0: ਜਾਣੀਏ ਤੇਰੇ ਮੁਖ ਥੁੱਕਾਂ ਪਾਹੀ ਮਹਲਾ ਪਹਿਲਾ
1: ਭੰਡ ਜਮੀਏ ਭੰਡ ਜਮੀਏ ਭੰਡੋ ਹੋਵੇ ਦੋਸਤੀ ਭੰਡੋ ਚੱਲੇਗਾ ਭੰਡ ਮੁਆ।

ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸ਼ਰਵਣ ਕਰੀਏ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ। ਸੋ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਦਫ਼ਤਰ ਵਿੱਚ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मूर्ख की। निज कर वासा होए बेशुमार अथाह अगणत अतुल ज्यों

ਸ਼ਲੋਕ ਬਸੰਤ ਸਵਰਗ ਲੋਕਹ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ ਕੌਤਕ ਕੋਡ ਤਮਾਸਿਆ ਚਿਤਨਾ ਆਵਸਨਾ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾ ਪੌੜੀ

ਕਰਤਾਰ ਫਿਰਹਿ ਦੀਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ।

0: ਸ਼ੈਤਾਨਿਆ ਸਿਰ ਲੱਗਾ ਜਮ ਡੰਡ ਤਾ ਪਛੁਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਰਾਜਮਾਨ ਆਦਰਣੀਆ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸੋ ਗੁਰੂ ਸਰੂਪ ਸਾਧ ਸੰਗਤ ਜੀ, ਜਿਸ ਪ੍ਰਕਾਰ ਆਪ ਸਾਰੀ ਸੰਗਤ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਸਥਾਨ ਦੀ ਪਰੰਪਰਾ ਅਨੁਸਾਰ ਜੋ ਅੰਮ੍ਰਿਤ ਵੇਲੇ ਹਜ਼ੂਰ ਸ੍ਰੀ ਮੁੱਖ ਵਾਕ ਆਸੀਸ ਰੂਪ ਵਿੱਚ ਬਖਸ਼ਿਸ਼ ਕਰਦੇ ਹਨ, ਉਹਨਾਂ ਪਵਿੱਤਰ ਪਾਵਨ ਬਚਨਾਂ ਦੀ ਕਥਾ ਵਿਚਾਰ ਦਾ ਸਮਾਂ ਹੈ। ਸੋ ਅੱਜ ਦੇ ਸ੍ਰੀ ਮੁੱਖ ਵਾਕ ਜੋ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਵਿੱਤਰ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 707 ਅਤੇ ਕੁਝ ਭਾਗ 708 ਤੇ ਸੁਸ਼ੋਭਿਤ ਹੈ, ਦਰਜ ਹੈ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਇਹ ਸ੍ਰੀ ਮੁੱਖ ਵਾਕ ਸਾਹਿਬ ਸਾਨੂੰ ਅਕਸਰ ਹੀ ਪ੍ਰਾਪਤ ਹੁੰਦਾ ਰਹਿੰਦਾ ਹੈ। ਸਮੇਂ ਸਮੇਂ ਇਹਨਾਂ ਪਵਿੱਤਰ ਬਚਨਾਂ ਦੇ ਸਾਨੂੰ ਦੀਦਾਰ ਹੁੰਦੇ ਹਨ, ਹਜ਼ੂਰ ਅਸੀਸ ਬਖਸ਼ਿਸ਼ ਕਰਦੇ ਹਨ। ਲਿਹਾਜ਼ਾ ਸੁਣ ਸੁਣ ਕੇ, ਸੁਣਾ ਸੁਣਾ ਕੇ ਵੀ ਕੁਝ ਬਚਨ ਸਰਲ ਹੋ ਜਾਂਦੇ ਨੇ, ਸਾਡੇ ਅਚੇਤ ਮਨ ਵਿੱਚ ਵੀ ਬੈਠ ਜਾਂਦੇ ਨੇ, ਅਨਕੌਨਸ਼ੀਅਸ ਮਾਇੰਡ ਜਿਹਨੂੰ ਕਹਿੰਦੇ ਹੋ। ਸੋ ਸਤਿਗੁਰੂ ਜੀ ਨੇ ਬਚਨ ਪ੍ਰਾਰੰਭ ਕੀਤੇ ਸਲੋਕ। ਸਲੋਕ ਜੇ ਤੁਸੀਂ ਅਨਭਵੀ ਅਰਥ ਕਰੋਗੇ ਤੇ ਕੋਈ ਹੋਰ ਹੋ ਸਕਦੇ ਨੇ, ਪਰ ਕਿਉਂਕਿ ਯੁੱਗ ਤਰਕ ਦਾ ਹੈ, ਲੋਕ ਤਰਕ ਬਹੁਤ ਕਰਦੇ ਨੇ, ਇਹ ਤੁਸੀਂ ਕਿੱਥੋਂ ਕੀਤਾ, ਕਿਵੇਂ ਕੀਤਾ। ਸੋ ਜੇ ਤੁਸੀਂ ਕੋਈ ਕੋਸ਼ ਵੇਖੋ ਤੇ ਸੰਖੇਪ ਕਰਕੇ ਕਿਸੇ ਚੀਜ਼ ਨੂੰ ਲਿਖਣਾ, ਜਿਵੇਂ ਤੁਸੀਂ ਸੁਖਮਣੀ ਸਾਹਿਬ ਵਿੱਚ ਪਹਿਲਾਂ ਸਲੋਕ ਦੇ ਦਰਸ਼ਨ ਕਰਦੇ ਹੋ, ਫਿਰ 8 ਪਦਿਆਂ ਦੇ ਦਰਸ਼ਨ ਹੁੰਦੇ ਨੇ। ਪਰ ਜੇ ਤੁਸੀਂ ਗਉ ਨਾਲ ਵੇਖੋ ਤੇ ਜਿਹੜੇ ਅਗਲੇ 8 ਪਦੇ ਨੇ ਗੁਰੂ ਸਰੂਪ ਸਾਧ ਸੰਗਤ ਜੀ, ਉਹ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਸਲੋਕ ਦੀ ਹੀ ਵਿਆਖਿਆ ਕਰ ਰਹੇ ਹਨ। ਤੋ ਗੱਲ ਸਲੋਕ ਵਿੱਚ ਹੀ ਮਹਾਰਾਜ ਨੇ ਕਹਿ ਦਿੱਤੀ ਸੰਖੇਪ ਵਿੱਚ। ਸਲੋਕ ਵੈਸੇ ਹੋਰ ਵੀ ਵੱਖ ਵੱਖ ਤਰੀਕਿਆਂ ਨਾਲ ਅਰਥ ਇਹਦੇ ਕੀਤੇ ਜਾਂਦੇ ਨੇ, ਮੈਂ ਇਹ ਵੀ ਬੇਨਤੀ ਕਰਦੇ ਹਾਂ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ। ਵਾਸ ਕਰਦਾ ਹੋਵੇ ਮਨੁੱਖ ਬੜੀ ਚੰਗੀ ਜਗ੍ਹਾ ਤੇ, ਸਵਰਗ ਵਰਗਾ ਮੁਲਕ ਹੋਵੇ, ਸਵਰਗ ਵਰਗਾ ਉਹ ਖਿੱਤਾ ਹੋਵੇ, ਸਵਰਗ, ਮਹਾਰਾਜ ਨੇ ਸਵਰਗ ਸ਼ਬਦ ਵਰਤਿਆ ਸਤਸੰਗ ਜੀ। ਇਹ ਵੀ ਮੈਂ ਹੁਣ ਬੇਨਤੀ ਕਰਦਿਆਂ ਵੀ ਸਵਰਗ ਤੋਂ ਕੀ ਭਾਵ ਹੈ। ਇੱਕ ਤੇ ਅਸੀਂ ਬਚਪਨ ਤੋਂ ਸਵਰਗ ਤੇ ਨਰਕ नरक दे विपरीत जेड़ा शब्द है इस्लाम विच इनू जहन्नुम कहिंदे ने, दोजक भी कह लैंदे ने। साडे इत्थे स्वर्ग ते नरक करके ज्यादा प्रचलित है। इहदे भी जेड़े अखरी अर्थ ने वह संधि छेद करके कीते जांदे ने, स्वै जमा वर्ग, मतलब ओ खिता ओ अवस्था जिथे साडियां इंद्रियां दे अनुकूल वर्ग हो जाए, जो साडे कान सुनना चाहुंदे ने ओ सुनन नू मिले, जो साडियां अखां वेखना चाहुंदियां ने वेखन नू मिले, जिस तरह की सुगंधी साडी नासका सुंघना चाहुंदी है ओ सुंघन नू मिले, इसे प्रकार बाकी इंद्रे उना दी रुचि अनुसार ओ उना नू पर्याप्त मात्रा विच मिले। ते कहिंदे बंदा ते स्वर्ग भोग रहा जी। हुण इत्थे सतगुरु जी दा प्रयोजन की है, सानू प्रयोजन समझना चाहिदा है। हजूर बख्शिश करदे ने भी स्वर्ग वर्गे देश विच कोई रहिंदा होवे और एडा वड्डा ओ जेतू होवे साध संगत, बई नवखंडन दे अर्थ ने भी धरती नू नौ हिस्सों विच डिवाइड किया, भूगोल विज्ञानी ने किते किते सत च भी किया, भाव भी जिवें सागर आ गया, लंबा साबर सागर आ गया, कैथपिक सागर है, बहुत लंबा चौड़ा, अगे फिर जमीनी इलाका शुरू हो गया, अगे फिर सागर आ गया। इस तरह जो डिवाइड करते ने तो कि नौ किया कि सत किया। नवखंडन के सौखे जे अर्थ ने भी सारी धरती सारी पृथ्वी ਉਹ ਬੜੇ ਚੰਗੇ ਖਿੱਤੇ ਵਿੱਚ ਰਹਿੰਦਾ ਹੋਵੇ, ਸਵਰਗ ਵਰਗੀ ਥਾਂ ਤੇ ਰਹਿੰਦਾ ਹੋਵੇ ਤੇ ਸਾਰੀ ਪ੍ਰਿਥਵੀ ਵੀ ਉਸ ਨੇ ਜਿੱਤ ਲਈ ਹੋਵੇ, ਬਸੰਤ ਵਸਦਾ ਹੋਵੇ, ਸਵਰਗ ਲੋਕੈ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ। ਜੇ ਉਹਨੂੰ ਹਰੀ ਗੋਪਾਲ ਵਿਸਰ ਜਾਏ, ਭਾਵੇਂ ਉਹ ਸਵਰਗ ਵਰਗੇ ਮੁਲਕ ਚ ਰਹਿੰਦਾ ਹੋਵੇ, ਭਾਵੇਂ ਉਹ ਬੜਾ ਵੱਡਾ ਸਿਕੰਦਰ ਵਰਗਾ ਜੇਤੂ ਹੋਵੇ ਪਿਆ ਹੋਵੇ, ਜੇ ਉਹਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਤੇ ਉਹ ਇਸ ਤਰ੍ਹਾਂ ਵੀ ਜਿਵੇਂ ਕੋਈ ਜੰਗਲ ਚ ਭਟਕ ਰਿਹਾ। ਹੁਣ ਜੰਗਲ ਚ ਭਟਕਣ ਦਾ ਦੁੱਖ ਕੀ ਹੈ, ਇਹ ਜਿੰਨਾ ਚਿਰ ਕੋਈ ਭਟਕਿਆ ਨਹੀਂ ਉਹਨੂੰ ਅਹਿਸਾਸ ਨਹੀਂ ਹੋ ਸਕਦਾ। ਬੀਆਬਾਨ ਜੰਗਲ ਹੋਵੇ, ਹੁਣ ਤੇ ਸਾਧਨ ਬੜੇ ਆ ਗਏ ਨਾ, ਤੁਹਾਡੇ ਕੋਲ ਕੋਈ ਕੰਪਾਸ ਨਾ ਹੋਵੇ, ਹੁਣ ਤੇ ਫੋਨ ਚ ਵੀ ਤੁਸੀਂ ਦੇਖ ਸਕਦੇ ਹੋ ਵੀ ਜਿੱਥੇ ਮੈਂ ਖੜਾ ਵਾਂ ਪੂਰਬ ਕਿੱਧਰ ਹੈ, ਪੱਛਮ ਕਿੱਧਰ ਹੈ, ਉੱਤਰ ਦੱਖਣ, ਤੁਸੀਂ GPS ਲਗਾ ਲਓਗੇ ਵੀ ਨੇੜੇ ਕੋਈ ਨਗਰ ਹੈ ਉਹ ਤੁਹਾਨੂੰ ਰਾਹ ਦੱਸ ਦੇਗਾ। ਪਰ ਕੋਈ ਜ਼ਮਾਨਾ ਸੀ ਸਾਡੇ ਕੋਲ ਇਸ ਤਰ੍ਹਾਂ ਦੇ ਕੋਈ ਸਾਧਨ ਨਹੀਂ ਸਨ, ਤੇ ਜੰਗਲ ਬਹੁਤ ਜ਼ਿਆਦਾ ਸੰਘਣੇ ਹੁੰਦੇ ਸਨ, ਬੜੇ ਬੜੇ ਭਿਆਨਕ ਜੰਗਲ ਸਨ। ਅੱਛਾ, ਉਹਦੇ ਵਿੱਚ ਕੋਈ ਪੀਣ ਵਾਸਤੇ ਪਾਣੀ ਨਹੀਂ, ਖਾਣ ਵਾਸਤੇ ਕੋਈ ਭੋਜਨ ਨਹੀਂ, ਗੱਲ ਇੱਥੇ ਹੀ ਬਸ ਨਹੀਂ, ਰਸਤੇ ਵਿੱਚ ਅੜਿੱਕਾ ਹੈ, ਉਬੜ ਖਬੜਾ ਰਸਤਾ ਹੈ, ਕੰਡੇ ਨੇ, ਖਤਰਨਾਕ ਦਰਖਤ ਨੇ। ਹੁਣ ਤੇ ਚਲੋ ਜਗ੍ਹਾ ਜਗ੍ਹਾ ਕੈਮਰੇ ਲੱਗ ਗਏ ਤੇ ਅਸੀਂ ਮੰਨ ਗਏ ਵੀ ਦਰਖਤ ਜਿਹੜੇ ਨੇ ਉਹ ਵੀ ਚੱਲਦੇ ਨੇ, ਮੂਵ ਹੁੰਦੇ ਨੇ, ਦਰਖਤ ਵੀ ਜੀਵਾਂ ਨੂੰ ਖਾ ਜਾਂਦੇ। ਜਦੋਂ ਸਾਡੇ ਕੋਲ ਕੈਮਰੇ ਨੇ ਉਦੋਂ ਕਹਿੰਦੇ ਹਨ ਇਹ ਤੇ ਗੱਪਾਂ ਨੇ, ਉਹ ਵੀ ਖਤਰਾ ਸੀ, ਜੰਗਲੀ ਜਾਨਵਰਾਂ ਦਾ ਵੀ ਖਤਰਾ ਸੀ, ਖਤਰਾ ਹੀ ਖਤਰਾ ਸੀ। ਮਨੁੱਖ ਲਿਬੜ ਤਿਬੜ ਜਾਂਦਾ ਹੈ, ਬਸਤਰ ਫਟ ਜਾਂਦੇ ਨੇ, ਤੋ ਜਿਸ ਤਰ੍ਹਾਂ ਉਹ ਜੰਗਲ ਵਿੱਚ ਭਟਕ ਰਹੇ ਮਨੁੱਖ ਦੀ ਅਵਸਥਾ ਹੁੰਦੀ ਏ, ਇਸ ਤਰ੍ਹਾਂ ਦੀ ਅਵਸਥਾ ਉਸ ਮਨੁੱਖ ਦੀ ਏ ਧਰਤੀ ਦੇ ਉੱਤੇ ਨਾ। 8-10 ਜਗ੍ਹਾ ਚੁਣੀਆਂ ਨੇ, ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਹੈ ਬਈ ਰਹਿਣ ਦੇ ਮਾਮਲੇ ਚ ਵਿਸ਼ਵ ਚ ਸਭ ਤੋਂ ਵਧੀਆ ਜਗ੍ਹਾ ਕਿਹੜੀਆਂ ਨੇ। ਉਹ ਵੈਦਰ ਦੇਖਦੇ ਨੇ, ਸਾਫ਼ ਸਫਾਈ ਦੇਖਦੇ ਨੇ, ਹਿਊਮਨ ਰਾਈਟਸ ਦੇਖਦੇ ਨੇ, ਫਿਰ ਉਹ ਕਹਿੰਦੇ ਨੇ ਜੇ ਇੱਧਰੋਂ ਨਾਰਵੇ ਵੱਲੋਂ ਸ਼ੁਰੂ ਕਰ ਲਓ, ਵੈਨਕੂਵਰ ਆ ਜਾਓ, ਕੈਲੀਫੋਰਨੀਆ ਆ ਜਾਓ, ਗਿਣਾਉਂਦੇ ਜਾਂਦੇ ਨੇ ਵੀ ਆਹ 10 ਸਾਰਿਆਂ ਤੋਂ ਉੱਤਮ ਜਗ੍ਹਾ ਨੇ। ਮਹਾਰਾਜ ਕਹਿੰਦੇ ਨੇ ਬਸੰਤ ਸਵਰਗ ਲੋਕੈ, ਭਾਵੇਂ ਤੂੰ ਇਸ ਤਰ੍ਹਾਂ ਬਸੰਤ ਵਰਗੇ ਮੁਲਕਾਂ ਵਿੱਚ ਰਹਿੰਦਾ ਹੋਵੇਂ, ਤੂੰ ਜਗਤ ਜੇਤੂ ਹੋ ਜਾਏ, ਸਾਰੀ ਪ੍ਰਿਥਵੀ ਨੂੰ ਤੂੰ ਆਪਣੇ ਮਾਤਾਹਿਤ ਕਰ ਲੈ ਸਿੱਧੇ ਜਾਂ ਅਸਿੱਧੇ ਤੌਰ ਤੇ, ਪਰ ਬਿਸਰੰਤ ਹਰ ਗੋਪਾਲ ਹੈ,
1: जे हरी गोपाल विसर गया फिर तू जंगल विच खुआर हो रहा है। खुआर होने का कारण की है? हर विसरत सदा खुआरी। हरी नूं विसार के मनुख खुआर हुंदा है। हरी नूं विसार के सुखी होण दे जिन्ने मर्जी अपने आले दुआले साधन कट्ठे कर लवे सुखी नहीं हो सकदा। मैं ते कई बार बेनती करना हुंना बई तुसी आ तुहाडी वैली बड़ी मशहूर है जिथे तुसी बैठे हो, तुसी गूगल ते सर्च करो भी इत्थे सब तो अमीर बंदा कौन है, साडी वैली च सब तो अमीर कौन है। फिर उदा नंबर अरेंज करके उन्हूं फोन करो भी असी तुहाडे मिलना चाहे, दो कु मिनट गल्लां करनियां ने, वह कहे भी आ जाओ। फिर उन्हूं प्यार नाल बह के पुछो भी सुनिया तुसी सब तो अमीर, हाँ मैं हाँ, सुखी है? वह कहेगा नहीं मैं नहीं सुखी। हजूर ने बहुत पहला लिख दिता सी सुख नाही बहुता धन खाटे। हर बिसरत सदा खुआरी तां को धोखा कहा ब्यापै जां को ओट तिहारी। बिन सिमरन जो जीवन बलना, सिमरन तो बिना जेड़ा जीवन बलदा है, जेड़ा जीवन बलदा है सेंस जेड़ा जीवन गुजरदा है, जीवन ते गुजरदा ही है, उते रोकिया भी नहीं रुकदा। सर्प जैसे आर जारी, लंबी उम्र है जुगत आ गई है, भाई मैनू इस तरह की डाइट लैनी चाहिए, आ नहीं लैनी चाहिए, इस तरह का मेरा लाइफ स्टाइल चाहिए, चंगी गल है, माड़ी गल नहीं। उम्र लंबी कर ली ते हजूर कहते ने उम्र ते सप्प की भी बड़ी लंबी हुंदी है, जितना चिर जींदा है दुखी हुंदा है। कैसी टेढ़ी जून है, जमीन दे हेठा रड विच रहना है, गंद मंद खाना है, खिमा करना, हर वेले संसा बनिया रहिंदा है, तुर रहा है, कंडे वज रहे ने, दिक्कत आ रही ने। तो महाराज ने कह दिता भी सर्प जैसे अर जा रही, सप वर्गी जिंदगी है, सप वांगू उम्र लंघ रही है। फिर नाले भी लिखिया नव खंडन को राज कमावे अंत चले गो हारी। सिमरन दी महिमा करदे आ ना साध संगत, धन गुरु ग्रंथ साहब चो जिते बेअंत बचन ने, जदों विचार हुंदी है उदों जिहड़े बाणी नाल जुड़े उन्होंने ते कई गल्लां फुरदियां ने, आ भी लगदा इत्थे आ भी लगदा, पर सीमित समय च प्रमाण ते सीमित ही लग सकदे ने ना। जपजी विच तुसी आप जी एक बचन पढ़ते हो, हजूर कहते ने जे जोग चारे आर जा, सत जोग त्रेता द्वापर कल जोग, इन्हां सारियां दी जो उम्र है जो मिथी गई है। मैं एक दिन वेख्या मानकोश चो, उत्थे वाकई वाकई लिखे आया है वो जेड़ा कैलकुलेशन करके लम्मा बरीक बरीक उथो तक जीरो इन्हों सारियां नू जोड़ लईए ते वो जेड़ा ग्रैंड टोटल जिन्हों तुसी कहिंदे हो अंग्रेजी च, वो कढ़ लईए उहदा भी इन्ने हजार साल बनते ने, इन्ने लख साल बनते ने। ते महाराज कहिंदे ने इन्नी लम्मी बंदे की उम्र होवे, जे जे मीन सपोज, सपोज तां क्योंकि हो नहीं सकता, जे जुग चारे आर जा। अच्छा वेखो कमाल की गल है, गुरु नानक साहब कहिंदे चलो छड्डो इहनू भी दस नाल गुणा कर लो, होर दसूणी होए, चार गुणा दस बराबरे चाली जुग, चाली जुग की उम्र हो जाए। ते दूजी गल ए भी नवां खंडां विच जाणी है सारी धरती ते ये प्रसिद्ध हो जाए, सौखे जे अर्थे कर लईए प्रसिद्ध हो जाए, कला प्रसिद्ध ना हो जाए। दो तरह की प्रसिद्धि होंगी गुरमुखो ध्यान दिया जे, साडे ना लिटरेचर साडा बड़ा सोहना है, बड़े रिजर्व शब्द ने, बड़े सुंदर शब्द ने, जे चंगे काम करके कोई मशहूर होया ते विख्यात, हां जी विख्यात, जे भैड़े काम करके मशहूर होया उहदे लई रिजर्व वर्ड की कुख्यात, फिर उहदी सारे गल मन्नण, सारे कहण भी बड़े चंगे ने गुरमुख प्यारे, बड़े चंगे ने ये भाई, बड़ा चंगा है, नाल चले सब कोए, उहदे नाल चलण विच लोकी फकर महसूस करन, चंगा नाऊ रखाए कह सब चंगा चंगा कहण, जस कीरत जग ले, उहदा बड़ा जस होवे, बड़ी कीरती होवे जग विच। पर हजूर फिर एकदम यू टर्न मार के कहिंदे, जे तिस नजर ना आवई तां वात ना पुछे, के जे ओदी नजर नहीं आया, ओदी नजर कौन नहीं आउंदा जिहड़ा उहनूं चेता नहीं करदा, फिर ओदी कोई बात नहीं पुछदा, कोई खबर नहीं लैंदा, फिर ओदा हुंदा की है, कीटा अंदर कीट कर दोषी दोष तरे, ओनूं कीड़िया विचों मामूली जिहा कीड़ा बना के ओदे सिर ते दोष मढ़िया जाएगा भी भाई तू इन्ना कुछ प्राप्त करके जो जीवन का प्रयोजन सी उस पासे ते तू तुरिया ही नहीं गा। कर दोषी दोष तरे, नानक निर्गुण गुण करे गुणवंतिया गुण दे। इसलिए बसंत स्वर्ग लोक है, जितते पृथ्वी नव खंड नै, बिसरंत हर गोपाल है नानक ते प्राणी उद्यान परमण है। कौतक कोड तमासिया चेतना आवस नाउ। अच्छा ए ते पॉजिटिव गल्लां हो गई, भी बसंत वर्गे मुल्क च रहिंदा होवे, जगह ते सारी पृथ्वी जीती होवे। हुण महाराज कहिंदे ने भी उहदे कोल मनोरंजन दे साधन बड़े होण, रिक्रिएशन दे साधन बड़े होण। कौतक कोड तमासिया, भई चलो जे बसंत वर्गे स्वर्ग वर्गे देश विच वस के भी सुखी नहीं होया तो चलो मनोरंजन का प्रबंध कर लैने। महाराज कहिंदे भावें करोड़ां प्रबंध इस तरह के बंदा कर लै, जे नाल ये गल हो गई भी चित ना आवस नाओ, ओदी सुरत विच रब नहीं आउंदा, ओदे ख्यालां विच वाहगुरु की याद नहीं आउंदी। नानक गुरु अर्जन साहब फरमान कर रहे हैं, कोड़ी नरक बराबरे उजड़ सोई थाओ, ओ जगह भयानक नरक वर्गी बन जाती है, ओ उजाड़ जगह है, वस दी जगह नहीं है। जिथे नाम जपिए प्रा प्यारे से अस्थल सोयन चौबारे, सतसंग जी जिथे नाम ना जपिए मेरे गोविंदा, सही नगर उजाड़ी जियो। ओ भावे कुपवस का नगर होवे, कुरबल कुरबल हुंदी होवे, साध संगत जी बाणीकारां दी दृष्टि विच ओ उजाड़ है, बियाबान है, भाव महिमा नाम दी है। बहरूनी तौर ते अंदरूनी तौर ते जिहड़ा लुत्फ आउंदा है, शांति आउंदी है, मनुख नूं अंदरला सुख प्रतीत हुंदा है, ओ मैडिटेशन नाल है, ओ अपने आपे दे मंथन दी है, वो अपनी सुरत नूं निर्विचार करन दी है, ओवर थिंकिंग नूं रोकन दी है, होर उहदा कोई तरीका नहीं है। बहरूनी तौर ते जिन्ने मर्जी साधन जुटा ले जान, बंदा सुखी नहीं हुंदा। पौड़ी महाभयान उद्यान नगर कर मान्या, किड्डा सोहना नगर है जिथे तुसी बैठे हो, वाडी वैली फ्री माउंट सैन फ्रांसिस्को, जेडे नहीं इत्थे आए केवल स्टोरियां च देखदे ने, वीडियो च देखदे ने, कहिंदे ने आ हा हा हा क्या बात है, किड्डी वधिया जगह है।

ਵੀ ਜਗਤ ਜੇਤੂ ਸਿਕੰਦਰ ਜਾ ਰਿਹਾ ਸੀ ਤੇ ਕਿਉਂਕਿ ਉਹਦਾ ਦਬਦਬਾ ਬੜਾ ਸੀ, ਲੋਕੀ ਸਤਿਕਾਰ ਕਰਦੇ ਸਨ, ਸ਼ਾਇਦ ਡਰਦੇ ਹੀ ਕਰਦੇ ਹੋਣਗੇ, ਇਧਰੋਂ ਦੀ ਲੰਘ ਰਿਹਾ ਨਗਰ ਨਾ ਉਜਾੜ ਜਾਏ। ਉਹ ਇਕੱਠਾ ਕਰਕੇ ਸਮਾਨ ਉਹਨੂੰ ਦੇ ਦਿੰਦੇ ਸਨ ਵੀ ਸਾਡੇ ਨਗਰ ਨੂੰ ਬਿਨਾਂ ਉਜਾੜੇ ਅੱਗੇ ਲੰਘ ਜਾਏ। ਉਹ ਸਮਝਦਾ ਸੀ ਲੋਕੀ ਮੇਰੀ ਰਿਸਪੈਕਟ ਕਰਦੇ ਨੇ, ਹਾਰਟਲੀ ਨਹੀਂ ਸਨ ਕਰਦੇ, ਡਰਦੇ ਸਨ। ਹੁਣ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਯੂਜ਼ ਟੂ ਹੋ ਜਾਂਦੇ ਨੇ ਵੀ ਅਸੀਂ ਜਿੱਧਰੋਂ ਦੇ ਲੰਘੇ ਲੋਕਾਂ ਨੇ ਇੱਦਾਂ ਕਰਨਾ, ਲੋਕਾਂ ਨੇ ਇੱਦਾਂ ਕਰਨਾ, ਅਤੇ ਜੇ ਕੋਈ ਅਚਾਨਕ ਨਾ ਕਰੇ ਤਾਂ ਉਹਨਾਂ ਨੂੰ ਅੱਖੜਦਾ ਬੜਾ। ਬੜੀ ਪ੍ਰਸਿੱਧ ਕਥਾ ਹੈ ਵੀ ਇੱਕ ਯੂਰਪ ਦਾ ਬਹੁਤ ਧਨਾੜ ਬੰਦਾ ਉਹ ਸਭ ਕੁਝ ਛੱਡ ਕੇ ਫਕੀਰ ਹੋ ਗਿਆ। ਮੈਨੂੰ ਉਹਦਾ ਨਾਂ ਵਿਸਰ ਗਿਆ, ਡੀ ਤੋਂ ਉਹ ਸ਼ੁਰੂ ਹੁੰਦਾ ਹੈ, ਡੀ ਫੋਰ ਡੋਗ ਜਿਵੇਂ ਲਿਖਦੇ ਹੋ, ਡੀ ਤੋਂ ਸ਼ੁਰੂ ਹੁੰਦਾ, ਡਾਇਗਨੋਸ ਕਰਕੇ ਉਹਦਾ ਨਾਂ ਹੈ। ਬੜਾ ਧਨਾੜ ਸੀ, ਉਹ ਫਕੀਰ ਹੋ ਗਿਆ। ਦੈਵਨੇਤ ਕਿਤੇ ਉਹ ਜੰਗਲ ਵਿੱਚ ਬੈਠਾ ਸੀ ਅਤੇ ਉੱਥੋਂ ਇਹਦਾ ਕਾਫਲਾ ਲੰਘ ਰਿਹਾ ਸੀ ਅਤੇ ਘੋੜੇ ਦੇ ਉੱਤੇ ਚੜ੍ਹੇ ਦੀ ਨਿਗਾਹ ਪਈ। ਉਹਨੇ ਸੋਚਿਆ ਵੀ ਹੜਬੜਾ ਕੇ ਉੱਠੇਗਾ, ਹੱਥ ਜੋੜੇਗਾ, ਉਹ ਨਹੀਂ ਉੱਠਿਆ। ਇਹਨੇ ਸੋਚਿਆ ਵੀ ਜੰਗਲੀ ਬੰਦਾ ਹੈ, ਜਾਹਿਲ ਹੈ, ਅਨਪੜ੍ਹ ਹੈ, ਇਹਨੂੰ ਪਤਾ ਹੀ ਨਹੀਂ ਹੋਣਾ ਮੈਂ ਕੌਣ ਆ। ਘੋੜਾ ਛੇੜ ਕੇ ਉਹਦੇ ਕੋਲ ਚਲਾ ਗਿਆ। ਬੜੀ ਵੱਡੀ ਹਾਰੀ ਚਟਾਨ ਸੀ, ਪੱਥਰ, ਉਹਦੇ ਉੱਤੇ ਬੈਠਾ ਸੀ ਮਸਤ ਹੋ ਕੇ। ਸਰਦੀਆਂ ਦੇ ਦਿਨ ਸਨ ਅਤੇ ਧੁੱਪ ਮਿੱਠੀ ਮਿੱਠੀ ਆ ਰਹੀ ਸੀ, ਸੇਕ ਰਿਹਾ ਸੀ, ਸਕੂਨ ਮਿਲ ਰਿਹਾ ਸੀ, ਉਹਨੂੰ ਆਨੰਦ ਲੈ ਰਿਹਾ ਸੀ। ਸਿਕੰਦਰ ਕੋਲ ਚਲਾ ਗਿਆ, ਉਹ ਫਿਰ ਵੀ ਨਹੀਂ ਉੱਠਿਆ, ਇਹਦਾ ਹੁਣ ਮੱਥਾ ਠਣਕਿਆ ਅਤੇ ਇਹ ਕਹਿਣ ਲੱਗਾ ਵੀ ਮੈਂ ਕੌਣ ਆ। ਉਹਨੇ ਬੜੀ ਮਸਤੀ ਵਿੱਚ ਉੱਪਰ ਥੋੜ੍ਹਾ ਜਿਹਾ ਵੇਖਿਆ ਅਤੇ ਆਈ ਕੰਟੈਕਟ ਬਣਾ ਕੇ ਕਹਿਣ ਲੱਗਾ ਵੀ ਤੂੰ ਇਨਸਾਨ ਹੈ, ਤੂੰ ਵੀ ਇਨਸਾਨ ਹੈ, ਮੈਂ ਵੀ ਇਨਸਾਨ ਹਾਂ, ਫਰਕ ਇਹ ਆ ਵੀ ਮੈਂ ਪੱਥਰ 'ਤੇ ਬੈਠਾ, ਤੂੰ ਘੋੜੇ 'ਤੇ ਚੜ੍ਹ ਕੇ ਬੈਠਾ। ਨਹੀਂ ਨਹੀਂ ਨਹੀਂ, ਜਿਹੜੇ ਨਿਕਟਵਰਤੀ ਸਨ ਉਹ ਕਹਿਣ ਲੱਗੇ ਨਹੀਂ ਤੂੰ ਸਮਝਿਆ ਨਹੀਂ, ਤੂੰ ਚੰਗੀ ਤਰ੍ਹਾਂ ਵੇਖ ਇਹ ਕੌਣ ਨੇ। ਉਹ ਕਹਿਣ ਲੱਗਾ ਮੈਂ ਚੰਗੀ ਤਰ੍ਹਾਂ ਵੇਖ ਲਿਆ, ਬੰਦਾ ਹੀ ਹੈ। ਨਹੀਂ ਇਹ ਸਿਕੰਦਰ ਮਹਾਨ ਨੇ। ਉਹਨੂੰ ਫਿਰ ਵੀ ਕੋਈ ਫਰਕ ਨਹੀਂ ਪਿਆ, ਕਹਿਣ ਲੱਗਾ ਚਲੋ ਠੀਕ ਹੈ। ਹੁਣ ਉਹਦਾ ਮੱਥਾ ਠਣਕਿਆ ਵੀ ਇਹਨੂੰ ਪਤਾ ਲੱਗ ਗਿਆ ਮੈਂ ਸਿਕੰਦਰ ਹਾਂ, ਅਤੇ ਇਹਨੂੰ ਫਰਕ ਫਿਰ ਵੀ ਕੋਈ ਨਹੀਂ ਪਿਆ, ਮੈਨੂੰ ਲੱਗਦਾ ਸੱਚੀ ਮੁੱਚੀ ਦਾ ਸਾਧੂ ਹੈ, ਕਿਉਂਕਿ ਜਿਹੜਾ ਸੱਚੀ ਮੁੱਚੀ ਦਾ ਹੈ ਉਹ ਨਿਰਭਉ ਹੋ ਜਾਂਦਾ, ਨਿਡਰ ਹੋ ਜਾਂਦਾ। ਹੁਣ ਰਾਜਨੀਤਿਕ ਬੰਦੇ ਗਿਰਗਟ ਵਾਂਗੂ ਰੰਗ ਬੜਾ ਬਦਲਦੇ ਨੇ, ਫਰਕ ਕੀ ਹੱਥ ਪੈਰ ਤੇ ਸਾਡੇ ਤੁਹਾਡੇ ਵਰਗੇ ਹੁੰਦੇ ਨੇ, ਕਲੈਵਰ ਬੜੇ ਹੁੰਦੇ ਨੇ, ਮੌਕਾ ਪ੍ਰਸਤ ਬੜੇ ਹੁੰਦੇ ਨੇ। ਉਹ ਭਾਵੇਂ ਕਿਸੇ ਮੁਲਕ ਦੇ ਵਿੱਚ ਕੋਈ ਲੀਡਰ ਬਣਿਆ ਹੋਵੇ, ਉਹ ਕੁਆਲਿਟੀ ਇਹਨਾਂ ਦੀ ਇਹੀ ਹੁੰਦੀ, ਹੋਰ ਕੋਈ ਫਰਕ ਨਹੀਂ ਹੁੰਦਾ। ਉਹਨੇ ਆਖਿਆ ਵੀ ਸਾਧੂ ਸੱਚੀ ਮੁੱਚੀ ਦਾ ਲੱਗਦਾ, ਲਾਹ ਲੈਣਾ ਚਾਹੀਦਾ। ਕਹਿਣ ਲੱਗਾ ਸਾਈਂ ਬਾਬਾ ਮੇਰੇ ਲਈ ਦੁਆ ਕਰੋ। ਕਹਿਣ ਲੱਗਾ ਕੀ? ਆਖਣ ਲੱਗੇ ਮੈਂ ਚੜ੍ਹਾਈ ਕਰਕੇ ਜਾ ਰਿਹਾ, ਜਿਸ ਮੁਲਕ ਤੇ ਤੁਸੀਂ ਦੁਆ ਕਰੋ ਮੈਂ ਜਿੱਤ ਜਾ। ਉਹ ਬੜੇ ਠਰਮੇ ਨਾਲ ਕਹਿਣ ਲੱਗਾ ਵੀ ਮੰਨ ਲਿਆ ਮੈਂ ਦੁਆ ਕਰਾਂ ਔਰ ਤੂੰ ਜਿੱਤ ਵੀ ਜਾਏ, ਫਿਰ ਕੀ ਕਰੇਗਾ? ਉਹ ਕਹਿਣ ਲੱਗਾ ਫਿਰ ਮੈਂ ਉਦੋਂ ਅਗਲਾ ਮੁਲਕ ਜਿੱਤਾਂਗਾ। ਤੇ ਉਹ ਕਹਿਣ ਲੱਗਾ ਚਲੋ ਤੂੰ ਉਹ ਵੀ ਜਿੱਤ ਲਿਆ, ਮੰਨ ਲਿਆ ਉਹ ਵੀ ਜਿੱਤ ਲਿਆ, ਫਿਰ ਕੀ ਕਰੇਗਾ? ਉਹ ਕਹਿਣ ਲੱਗਾ ਫਿਰ ਉਦੋਂ ਅਗਲਾ। ਉਹ ਕਹਿਣ ਲੱਗਾ ਫਿਰ ਕਹਿਣ ਲੱਗਾ ਉਦੋਂ ਅਗਲਾ। ਉਹ ਕਹਿਣ ਲੱਗਾ ਫਿਰ, ਉਹ ਕਹਿਣ ਲੱਗਾ ਵੀ ਗੱਲ ਮੁਕਾ ਵੀ ਸਾਰੀ ਦੁਨੀਆ ਜਿੱਤਣੀ ਹੈ। ਫਕੀਰ ਕਹਿਣ ਲੱਗਾ ਚਲੋ ਮੰਨ ਲਿਆ ਤੂੰ ਸਾਰੀ ਦੁਨੀਆ ਜਿੱਤ ਲਈ, ਫਿਰ ਕੀ ਕਰੇਗਾ? ਹੁਣ ਅਗਲੀ ਵਰਡਿੰਗ ਥੋੜ੍ਹੀ ਜਿਹੀ ਸੁਰ 'ਤੇ ਜ਼ੋਰ ਦੇ ਕੇ ਸੁਣਨ ਵਾਲੀ, ਉਹਦੇ 'ਚ ਮੈਸੇਜ ਬੜਾ ਤਗੜਾ ਹੈ। ਉਹ ਕਹਿਣ ਲੱਗਾ ਫਿਰ ਮੈਂ ਆਰਾਮ ਨਾਲ ਬੈਠ ਜਾਵਾਂ। ਅਤੇ ਉਹ ਫਕੀਰ ਕਹਿਣ ਲੱਗਾ ਕਮਬਖਤਾ ਤੂੰ ਸਾਰੀ ਦੁਨੀਆ 'ਤੇ ਖੂਨ ਖਰਾਬਾ ਕਰਕੇ ਆਰਾਮ ਨਾਲ ਬੈਠੇਗਾ ਔਰ ਮੈਂ ਹੁਣ ਆਰਾਮ ਨਾਲ ਬੈਠਾ ਵਾਂ, ਉੱਤਰ ਘੋੜੇ ਤੋਂ, ਇਸ ਪੱਥਰ 'ਤੇ ਤੇਰੇ ਵਾਸਤੇ ਵੀ ਜਗ੍ਹਾ ਹੈਗੀ ਹੈ, ਆਪਾਂ ਦੋਵੇਂ ਜਣੇ ਹੁਣੇ ਆਰਾਮ ਨਾਲ ਬੈਠਣੇ ਆ, ਬਸ ਗੱਲ ਇਤਨੀ ਕੁ ਹੈ ਜੇ ਸਮਝ ਵਿੱਚ ਆ ਜਾਏ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਇਹ ਜਿਹੜੇ ਮਨ ਦੇ ਫੁਰਨੇ ਨੇ, ਮੈਂ ਇਹ ਵੀ ਕਰਾਂਗਾ ਉਹ ਵੀ ਕਰਾਂਗਾ ਸੁਖੀ ਹੋ ਜਾਵਾਂਗਾ। ਮਰਜ ਕਹਿੰਦੇ ਨੇ ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ, ਭਾਵੇਂ ਸਾਰੀ ਪ੍ਰਿਥਵੀ ਨੂੰ ਜਿੱਤ ਲੈ ਫਿਰ ਵੀ ਅੰਦਰਲਾ ਸ਼ਕੂਨ ਜਿਹੜਾ, ਅੰਦਰਲਾ ਆਨੰਦ ਜਿਹੜਾ ਉਹ ਪ੍ਰਾਪਤ ਹੋਵੇਗਾ ਆਤਮ ਮੰਥਨ ਕਰਨ ਨਾਲ, ਆਪਣੇ ਫੁਰਨਿਆਂ ਦੇ ਉੱਤੇ ਕਾਬੂ ਪਾਉਣ ਨਾਲ। ਜੇ ਫੁਰਨਿਆਂ 'ਤੇ ਕਾਬੂ ਨਹੀਂ ਤਾਂ ਫਿਰ ਪ੍ਰਾਪਤੀ ਜਿਤਨੀ ਮਰਜ਼ੀ ਹੋ ਜਾਏ ਉਹ ਥੋੜ੍ਹੀ ਲੱਗਦੀ ਹੈ। ਅਸੀਂ ਭੁੱਲ ਕੇ

ਕੀਤੀ ਵੀ ਮਹਾ ਭਿਆਨ ਉਦਿਆਨ, ਉਦਿਆਨ ਕਹਿੰਦੇ ਨੇ ਜੰਗਲ ਨੂੰ, ਭਿਆਨ ਕਹਿੰਦੇ ਨੇ ਭਿਆਨਕ ਨੂੰ, ਡਰਾਉਣੇ ਨੂੰ। ਹਾਂਜੀ, ਮਹਾ ਭਿਆਨ ਬੜਾ ਭਿਆਨਕ ਉਦਿਆਨ ਜੰਗਲ, ਇੱਥੇ ਥੋੜਾ ਜਿਹਾ ਵਿਸ਼ਰਾਮ ਦੇ ਲਈ ਕਹੀਏ ਨਗਰ ਕਰ ਮਾਨਿਆ, ਉਹਨੂੰ ਬੜਾ ਘੁੱਪ ਵੱਸਦਾ, ਬੜਾ ਵਧੀਆ ਸ਼ਹਿਰ ਮੰਨ ਲਿਆ। ਮੰਨ ਲਿਆ, ਗੱਲ ਮੰਨ ਲੈਣ ਦੀ ਹੈ, ਜੇ ਮਨ ਮੰਨ ਲੈ ਤੇ ਬਸ ਮੰਨ ਲਿਆ। ਦੂਜੀ ਗਲਤੀ ਕੀ ਕੀਤੀ ਵੀ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਝੂਠ ਸਮੱਗਰੀ, ਝੂਠ ਦੇ ਇੱਥੇ ਅਰਥ ਸੱਚ ਦੇ ਵਿਪਰੀਤ ਨਹੀਂ, ਇੱਥੇ ਝੂਠ ਦੇ ਥੋੜੇ ਜਿਹੇ ਸੌਖੇ ਅਰਥ ਨੇ, ਉਹ ਚੀਜ਼ਾਂ ਜਿਹੜੀਆਂ ਨਾਸ਼ ਹੋ ਜਾਣੀਆਂ ਨੇ। ਆ ਹੁਣ ਅਸੀਂ ਇਮਾਰਤ ਵਿੱਚ ਬੈਠੇ ਹਾਂ, ਕਿੱਡਾ ਸੋਹਣਾ ਭਵਨ ਹੈ, ਕਿੱਡੇ ਸੋਹਣੇ ਇਹਦੇ ਵਾਈਬ੍ਰੇਸ਼ਨ ਨੇ, ਪਰ ਆਖਰ ਇਹਦੀ ਉਮਰ ਹੈ। ਜਦੋਂ ਪੁੱਗ ਗਈ, ਕੋਈ ਆਰਜੀ ਪ੍ਰਬੰਧ ਸਾਈਡ ਤੇ ਕਰਕੇ ਬਿਲਡਿੰਗ ਡੇਗ ਦਿੱਤੀ ਜਾਏਗੀ, ਭਾਈ ਇਹਦੀ ਉਮਰ ਪੂਰੀ ਹੋ ਗਈ ਹੈ, ਹੁਣ ਜ਼ਰੂਰੀ ਹੋ ਗਿਆ। ਇਕੱਲੇ ਭਵਨ ਦੀ ਗੱਲ ਨਹੀਂ, ਮੇਰੇ ਸਾਹਮਣੇ ਮਾਈਕ ਹੈ, ਮੇਰੇ ਸਾਹਮਣੇ ਪੀੜਾ ਸਾਹਿਬ ਹੈ, ਮੇਰੇ ਸਾਹਮਣੇ ਸਾਊਂਡ ਦੇ ਬਾਕਸ ਨੇ, ਤੁਸੀਂ ਜਿਹੜੇ ਦੋਲੀਚਿਆਂ ਤੇ ਬੈਠੇ ਹੋ, ਮਤਲਬ ਕੋਈ ਵੀ ਚੀਜ਼ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ, ਸਥੂਲ, ਜਿਹਦਾ ਆਦ ਹੈ ਉਹਦਾ ਅੰਤ ਹੈ, ਜਿਹਦਾ ਜਨਮ ਹੈ ਉਹਦਾ ਮਰਨ ਵੀ ਹੈ, ਪਰ ਅਸੀਂ ਇਹਨਾਂ ਨੂੰ ਸਦੀਵੀ ਸਮਝ ਲਿਆ, ਇਹਨਾਂ ਨੇ ਤੇ ਕਦੀ ਖਤਮ ਹੀ ਨਹੀਂ ਹੋਣਾ, ਇਹਨਾਂ ਚੋਂ ਸਾਨੂੰ ਸੁੱਖ ਪ੍ਰਾਪਤ ਹੋਵੇਗਾ। ਔਰ ਜਿਹਨਾਂ ਨੂੰ ਸਮਝ ਆਈ ਉਹ ਕਹਿੰਦੇ ਛੋਟੀਆਂ ਮੋਟੀਆਂ ਗੱਲਾਂ ਛੱਡ, ਆਹ ਜਿਹੜੀ ਧਰਤੀ ਦੇ ਉੱਤੇ ਤੂੰ ਟੁਕੜਿਆਂ ਦੀਆਂ ਰਜਿਸਟਰੀਆਂ ਆਪਣੇ ਨਾਂ ਤੇ ਕਰਾਉਣਾ, ਆਹ ਜਿਹੜੇ ਸੂਰਜ ਦਾ ਨਿੱਘ ਮਾਨਣਾ ਹੈ, ਆਹ ਜਿਹੜੇ ਚੰਦਰਮੇ ਦੀ ਰੋਸ਼ਨੀ ਮਾਨਣਾ ਹੈ, ਆਹ ਜਿਹੜੇ ਤਾਰੇ ਦੇਖਣਾ, ਹਾਂਜੀ ਦੇਖਣਾ ਵਾ, ਮਹਾਰਾਜ ਕਹਿਣ ਲੱਗੇ ਸਭ ਨਾਸ਼ਵੰਤ ਨੇ। ਜਿਹੜੇ ਸੂਰਜ ਦਾ ਤੂੰ ਨਿੱਘ ਲੈ ਰਿਹਾ, ਅਜੋਕੀ ਸਾਇੰਸ ਕਹਿੰਦੀ ਹੈ ਬੁੱਢਾ ਸੂਰਜ ਹੈ, ਕਬਰ ਚ ਲੱਤਾਂ ਲਮਕਾ ਕੇ ਬੈਠਾ, ਬਹੁਤ ਜਲਦੀ ਨੇ ਇਸ ਤੋਂ ਨਾਬੂਦ ਹੋ ਜਾਏਗਾ। ਟੈਨਸ਼ਨ ਕਰਨ ਦੀ ਨਹੀਂ ਲੋੜ, ਅਸੀਂ ਤੇ ਅਜੇ ਕਈ ਕਈ ਜਨਮ ਲੈ ਕੇ ਆ ਸਕਦੇ ਹਾਂ, ਜਾ ਸਕਦੇ ਹਾਂ, ਏਡੀ ਛੇਤੀ ਵੀ ਨਹੀਂ। ਪਰ ਬ੍ਰਹਿਮੰਡੀ ਸਿਲਸਿਲੇ ਨੂੰ ਜੇ ਵੇਖੀਏ ਤੇ ਫਿਰ ਉਹਦੀ ਉਮਰ ਬਹੁਤ ਥੋੜੀ ਹੈ। ਸ੍ਰੀ ਰਾਗ ਦੇ ਵਿੱਚ ਜਿਹੜੀਆਂ ਅਸ਼ਟਪਦੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ, ਉਹਦੇ ਚੋਂ ਸਭ ਤੋਂ ਅੰਤਲੀ ਅਸ਼ਟਪਦੀ ਦਾ ਸਭ ਤੋਂ ਅੰਤਲਾ ਪਦਾ ਪਤਾ ਕੀ ਹੈ? ਹਜ਼ੂਰ ਕਹਿੰਦੇ ਨੇ ਦਿਨ ਰਾਵ ਚੱਲੈ, ਦਿਨ ਰਾਵ, ਸੂਰਜ ਤੇ ਦਿਨ ਚਲਾਏਮਾਨ ਨੇ, ਨਾਸ਼ਵੰਤ ਨੇ। ਨਿਸ ਸੱਸ, ਕਿਉਂਕਿ ਚੰਦਰਮਾ ਰਾਤ ਨਾਲ ਰਿਲੇਟਡ ਹੈ, ਇਸ ਲਈ ਉਹਨੂੰ ਉਹਦੇ ਨਾਲ ਜੋੜ ਦਿੱਤਾ। ਰਾਤ ਤੇ ਚੰਦਰਮਾ ਵੀ ਨਾਸ਼ਵੰਤ ਨੇ। ਤਾਰਿਕਾ ਲੱਖ ਪਲੋਏ, ਆ ਜਿਹੜੇ ਲੱਖਾਂ ਤਾਰੇ ਆਸਮਾਨ ਵਿੱਚ ਨਜ਼ਰ ਆਉਂਦੇ ਨੇ, ਪਲੋਏ, ਪਲੋਏ ਮੀਨ ਮੂਵ ਹੋ ਰਹੇ ਨੇ, ਨਾਸ਼ ਹੋ ਰਹੇ ਨੇ। ਮਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ, ਜਿਹਨੂੰ ਤੁਸੀਂ ਜਗ੍ਹਾ ਕਹਿੰਦੇ ਹੋ ਜਾਂ ਪਲੇਸ ਕਹਿੰਦੇ ਹੋ, ਉਹਨੂੰ ਉਰਦੂ ਵਾਲੇ ਮਕਾਮ ਕਹਿੰਦੇ ਨੇ। ਮਕਾਮ ਇੱਕੋ ਹੀ ਪੱਕਾ ਹੈ, ਸਦੀਵੀ ਹੈ, ਔਰ ਉਹ ਟਿਕਾਣਾ ਹੈ ਅਕਾਲ ਪੁਰਖ ਦਾ, ਹੋਰ ਸਭ ਚਲਾਏ ਮਾਣ। ਅਸੀਂ ਗਲਤੀ ਕੀ ਕਰ ਲਈ? ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਇਹ ਨਾਸ਼ਵੰਤ ਸਮੱਗਰੀ ਨੂੰ ਸਦੀਵੀ ਰਹਿਣ ਵਾਲੀ ਮੰਨ ਮੰਨ ਕੇ ਆਪਣੇ ਆਲੇ ਦੁਆਲੇ ਵਲੇਵਾ ਇਕੱਠਾ ਕਰ ਰਿਹਾ। ਜਦੋਂ ਕਿਸੇ ਮੌਲ ਵਿੱਚ ਜਾਈਏ ਕੁਛ ਨਾ ਕੁਛ ਚੁੱਕ ਲਿਆਉਣਾ, ਭਾਵੇਂ ਉਹਦੀ ਰਿਕੁਆਇਰਮੈਂਟ ਹੋਵੇ ਤੇ ਭਾਵੇਂ ਨਾ ਹੋਵੇ। ਰਿਕੁਆਇਰਮੈਂਟ ਹੁੰਦੀ ਨਹੀਂ ਕੋਈ, ਇੰਨੀ ਨਹੀਂ ਹੁੰਦੀ ਜਿੰਨਾ ਅਸੀਂ ਟੈਨਸ਼ਨ ਲੈ ਲੈਂਦੇ ਹਾਂ। ਆ ਮੇਰੇ ਕੋਲ ਇੱਕ ਕੈਰੀ ਬੈਗ ਹੁੰਦਾ, ਮੈਂ ਵਿਚਰਨਾ ਵਾਂ, ਤੁਹਾਡੇ ਕੋਲ ਵੀ ਇੱਥੇ ਆਇਆ ਵਾਂ, ਇੱਕ ਛੋਟਾ ਬੈਗ ਹੈ ਜਿਹਨੂੰ ਹੈਂਡ ਬੈਗ ਕਹਿ ਦਿੰਦੇ। ਉਹ ਮੈਨੂੰ ਕਈ ਵਾਰ ਉਹ ਕਰਮਚਾਰੀ ਪੁੱਛਦੇ ਨੇ ਬਸ ਇੰਨਾ ਹੀ ਸਮਾਨ ਹੈ, ਮੈਂ ਕਹਿੰਦਾ ਬਸ ਇੰਨਾ ਹੀ ਸਮਾਨ, ਇਹ ਵੀ ਫਾਲਤੂ ਹੈ। ਸਾਡੇ ਕੱਪੜੇ ਸਾਡੀਆਂ ਅਲਮਾਰੀਆਂ ਹੰਡਾਉਂਦੀਆਂ ਨੇ, ਸਾਡੇ ਗਹਿਣੇ ਸਾਡੀਆਂ ਤਿਜੋਰੀਆਂ ਹੰਡਾਉਂਦੀਆਂ ਨੇ। ਇੱਕ ਸੂਟ ਕੱਢਣਾ ਹੈ ਅਲਮਾਰੀ ਦਾ, ਦਰਵਾਜ਼ਾ ਖੋਲੀਏ ਤੇ ਪੰਡ ਕੱਪੜਿਆਂ ਦੀ ਉੱਤੇ ਡਿੱਗ ਪੈਂਦੀ ਹੈ, ਬੰਦਾ ਹੈਰਾਨ ਹੋ ਜਾਂਦਾ, ਚੇਤਾ ਹੀ ਨਹੀਂ ਹੁੰਦਾ ਵੀ ਕਿਹੜੇ ਕਿਹੜੇ ਕਦੋਂ ਕਦੋਂ ਲਿਆ ਕੇ ਇਹਦੇ ਵਿੱਚ ਤੁੰਨ ਤੁੰਨ ਕੇ ਭਰੇ ਪਏ ਨੇ, ਲੋੜ ਹੈ ਹੀ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਚ ਲਿਖਿਆ ਹੈ, ਦੋ ਜੋੜੀ ਕੱਪੜੇ ਸਿਰਫ, ਇਤਿਹਾਸ ਚ ਲਿਖਿਆ ਸਿਰਫ ਦੋ ਜੋੜੀ ਕੱਪੜੇ, ਇੱਕ 4-5 ਮੀਟਰ ਦਾ ਸਾਫਾ ਸਿਰ ਤੇ ਬੰਨਦੇ ਸਨ ਤੇ ਦੋ ਸਾਫੇ ਹੁੰਦੇ ਸਨ ਤੇ ਦੋ ਜੋੜੀ ਕੱਪੜੇ, ਇੱਕ ਜੋੜੀ ਪਾ ਲਏ ਤੇ ਉਹ ਮੈਲੇ ਹੋ ਗਏ,
ਪਰਨਾ ਕੱਪੜੇ ਉਹ ਬਦਲ ਦਿੱਤੇ, ਦੂਜੇ ਪਾ ਲੈ, ਉਹਨਾਂ ਨੂੰ ਧੋ ਲਿਆ। ਅੱਛਾ ਹੋਰ ਬੇਨਤੀ ਕਰਾਂ, ਵਿਹਲੇ ਟਾਈਮ ਵਾਣ ਵੱਟਦੇ ਸਨ, ਉਹ ਕੰਢਾ ਸੀ ਨਾ ਬਿਆਸ ਦਾ, ਅਤੇ ਉਹ ਦੱਬ ਸਰਕੜਾ ਉੱਥੋਂ ਬੜਾ ਮਿਲ ਜਾਂਦਾ ਸੀ ਅਤੇ ਰਿਵਾਜ ਸੀ, ਅਤੇ ਵਿਹਲੇ ਟਾਈਮ ਉਹ ਵੱਟ ਕੇ ਅਤੇ ਉਹ ਬਾਜ਼ਾਰ ਵਿੱਚ ਆਖਣਾ ਇਹਨੂੰ ਵੇਚ ਦਿਓ, ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ, ਛੋਟੀ ਦੁਕਾਨ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਰਦੇ ਰਹੇ। ਵਲੇਵਾ ਨਹੀਂ ਆਪਣੇ ਦੁਆਲੇ ਇਕੱਠਾ ਕੀਤਾ, ਕਿਉਂ? ਕਿਉਂਕਿ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ। ਮਕਾਨ ਸਾਡੇ ਵਾਸਤੇ ਨੇ, ਅਸੀਂ ਮਕਾਨਾਂ ਵਾਸਤੇ ਥੋੜ੍ਹਾ ਵਾ, ਚਾਰ ਚਾਰ ਪੰਜ ਪੰਜ ਘਰ ਮੈਂ ਵੇਖਿਆ ਉੱਥੇ ਸਾਡੇ ਲੋਕਾਂ ਨੇ ਲਏ ਨੇ। ਭਾਅ ਜੀ ਕੀ ਕਰਨਾ ਅੱਜ ਵਿਹਲੇ ਹੋ? ਨਹੀਂ ਨਹੀਂ, ਅੱਜ ਉਹ ਫਲਾਣੀ ਕੋਠੀ ਦੀ ਸਫਾਈ ਕਰਾਉਣੀ ਹੈ। ਇੱਕ ਚੰਡੀਗੜ੍ਹ ਵੀ ਗਿਆਨੀ ਜੀ ਲੈ ਕੇ ਛੱਡਿਆ, ਉਹ ਬੜੇ ਦਿਨ ਹੋ ਗਏ ਨੇ ਗਏ ਨਹੀਂ, ਅੱਜ ਉਹਦੀ ਸਫਾਈ ਕਰਾ ਕੇ ਆਉਣੀ ਹੈ। ਉਹ ਭਲੇ ਮਾਨਸਾ, ਇਹ ਘਰ ਤੇਰੇ ਵਾਸਤੇ ਸਨ, ਤੂੰ ਤੇ ਘਰਾਂ ਜੋਗਾ ਹੋ ਗਏ ਹੋ, ਗੱਡੀ ਤੇਰੇ ਵਾਸਤੇ ਸੀ, ਤੂੰ ਤੇ ਗੱਡੀਆਂ ਜੋਗਾ ਹੋ ਗਏ ਹੋ, ਹਰ ਸਾਲ ਬਾਅਦ ਬਦਲਣੀ ਹੈ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ। ਘਰ ਰਿਕੁਆਇਰਮੈਂਟ ਹੈ, ਗੱਡੀ ਰਿਕੁਆਇਰਮੈਂਟ ਹੈ, ਜਦੋਂ ਜ਼ਰੂਰਤ ਪੂਰੀ ਹੋ ਜਾਏ ਤੇ ਬਸ ਗੱਲ ਖਤਮ। ਪਰ ਨਹੀਂ, ਇਕੱਠਾ ਕਰਨਾ ਸਮਾਨ। ਬਾਪੂ ਫਿਰ ਸਜਗ ਕਰਦਾ ਹੈ, ਕਹਿੰਦਾ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਇਹਨਾਂ ਨੂੰ ਫਿਰ ਪ੍ਰਾਪਤ ਕਰਨ ਲਈ ਵਕਾਰ ਵੀ ਆਉਂਦੇ ਨੇ, ਤੇ ਹਜ਼ੂਰ ਫਿਰ ਕਹਿੰਦੇ ਨੇ ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਇਹ ਜਿਹੜਾ ਸ਼ਬਦ ਹੈ ਨਾ ਦੀਵਾਨਾ, ਇਹਦਾ ਪਰਿਆਇ ਸ਼ਬਦ ਹੈ ਮਜਨੂੰ। ਅਸੀਂ ਸਮਝਦੇ ਹਾਂ ਵੀ ਮਜਨੂੰ ਕਿਸੇ ਵਿਅਕਤੀ ਦਾ ਨਾਮ ਹੈ, ਉਹ ਨਾਮ ਨਹੀਂ ਸੀ, ਉਹ ਇੱਕ ਕਿਸਮ ਦਾ ਤਖੱਲਸ ਸੀ। ਉਂਝ ਵੀ ਉਹਦਾ ਜਿਹੜਾ ਨਾਮ ਸੀ ਉਹ ਕੈਸ਼ ਸੀ, ਕੈਸ਼, ਜਿਵੇਂ ਤੁਸੀਂ ਨਗਦੀ ਨੂੰ ਕੈਸ਼ ਕਹਿੰਦੇ ਹੋ, ਉਹਦਾ ਨਾਂ ਕੈਸ਼ ਸੀ। ਉਹਤੇ ਜਦੋਂ ਉਹਦਾ ਮੁਕੱਦਮਾ ਲੱਗਾ ਤੇ ਉਹ ਲੜਕੀ ਦੇ ਪਿਤਾ ਨੇ ਜਦੋਂ ਸ਼ਿਕਾਇਤ ਕੀਤੀ ਵੀ ਪਰੇਸ਼ਾਨ ਕਰਦਾ ਸਾਡੇ ਘਰ ਆਉਂਦਾ, ਤਾਂ ਉਹਨਾਂ ਪਤਾ ਕੀਤਾ ਕੌਣ ਹੈ, ਤੇ ਉਹ ਚੰਗੇ ਖਾਨਦਾਨ ਨਾਲ ਤਾਲੁਕ ਰੱਖਦਾ ਸੀ, ਤੇ ਉਹਨਾਂ ਆਖਿਆ ਵੀ ਨਹੀਂ ਬੰਦੇ ਉਹ ਚੰਗੇ ਨੇ, ਸਾਡਾ ਉਹਨਾਂ ਨਾਲ ਵੀ ਸੰਬੰਧ ਹੈ, ਤੇ ਉਹ ਕਹਿਣ ਲੱਗੇ ਵੀ ਤੈਨੂੰ ਅਸੀਂ ਇੱਥੇ ਨਿਕਾਲਾ ਦਿੰਦੇ ਹਾਂ, ਤੂੰ ਇੱਥੋਂ ਚਲਾ ਜਾ ਤੇ ਅੱਜ ਤੋਂ ਬਾਅਦ ਤੂੰ ਇੱਥੇ ਆਉਣਾ ਨਹੀਂ ਗਾ। ਜਦੋਂ ਉਹਨੇ ਹੁਕਮ ਸੁਣਾਇਆ ਤੇ ਉਹ ਚਿੱਲਾ ਉੱਠਿਆ, ਗਿੜਗੜਾਇਆ ਵੀ ਨਹੀਂ, ਮੈਨੂੰ ਫਾਂਸੀ ਦੇ ਦਿਓ ਪਰ ਮੈਨੂੰ ਇਹ ਸਜ਼ਾ ਨਾ ਦਿਓ। ਤਾਂ ਉਹ ਫਿਰ ਹਾਕਮ ਨੇ ਕਿਹਾ ਵੀ ਤੂੰ ਮਜਨੂੰ ਹੈ। ਮਜਨੂੰ ਉਹਦਾ ਨਾਂ ਨਹੀਂ ਸੀ, ਨਾ ਉਹਦਾ ਕੈਸ਼ ਸੀ। ਦੀਵਾਨਾ ਤੇ ਮਜਨੂੰ ਉਹ ਇੱਕੋ ਸੈਂਸ ਦੇ ਉਹ ਲੋਕ। ਬੰਦਾ ਕਾਮ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ ਦੀਵਾਨਾ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ। ਹੋਸ਼ ਕਦੋਂ ਹੁੰਦੀ ਹੈ ਸਤਸੰਗਤ ਜੀ? ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ, ਜਮ ਕਾ ਡੰਡ ਮੂੰਡ ਮੈਂ ਲੱਗ ਗਏ। ਜਦੋਂ ਜਮ ਦਾ ਡੰਡਾ ਲੱਗਦਾ ਨਾ, ਉਹਨਾਂ ਦੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ। ਬਾਣੀ ਵਿੱਚ ਲਿਖਿਆ ਹੈ ਦੂੜਾ ਆਇਓ ਜਮ ਹੈ ਤਣਾ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ। ਆਓ ਵੇਖ, ਜਮ ਤੇਰੇ ਵੱਲ ਵਾਹੋ ਦਾਈ ਭੱਜੇ ਤੁਰੇ ਆਉਂਦੇ ਨੇ, ਉਹਨਾਂ ਨੂੰ ਤੂੰ ਦਿਸਣਾ ਹੈ ਤੇ ਤੈਨੂੰ ਉਹ ਨਹੀਂ ਦਿਸਦੇ। ਦੂੜਾ ਆਇਓ ਜਮ ਹੈ ਤਣਾ, ਤਿੰਨ ਆਗ ਲੜੈ ਉਹਨਾਂ ਦੇ ਸਾਹਮਣੇ ਮੈਂ ਰਹਿਣ ਨਾ ਜਾਏ, ਤੇਰੇ ਤੋਂ ਟਿਕਿਆ ਨਹੀਂ ਜਾਣਾ। ਤੈ ਕਰ ਦਲ ਕਰਨ ਮਹਾਂ ਬਲੀ, ਉਹ ਬੜੇ ਬਲੀ ਨੇ, ਉਹ ਹੱਥਾਂ ਵਿੱਚ ਇਸ ਤਰ੍ਹਾਂ ਮਸਲ ਦੇਣਗੇ ਤੈਨੂੰ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਅੱਛਾ, ਕਈ ਕਹਿੰਦੇ ਨੇ ਵੀ ਇਹ ਭਾਈ ਡਰਾਂਦੇ ਨੇ ਜਮਾਂ ਦੀ ਗੱਲ ਕਰ ਕਰਕੇ, ਮੌਤ ਦੀ ਕਰ ਕਰਕੇ। ਸਮਝਿਓ ਥੋੜਾ ਜਿਹਾ, ਮੈਂ ਸਮਾਪਤੀ ਕਰਾਂ। ਜਦੋਂ ਇਮਤਿਹਾਨਾਂ ਵਿੱਚ 2-3 ਮਹੀਨੇ ਰਹਿ ਜਾਣ ਤੇ ਬੱਚਾ ਤੁਹਾਡਾ ਫੋਨ ਨਾਲ ਹੀ ਲੱਗਾ ਰਵੇ ਤੇ ਪੜ੍ਹੇ ਨਾ, ਤਿਆਰੀ ਨਾ ਕਰੇ, ਤੇ ਤੁਸੀਂ ਫਿਰ ਕਹਿੰਦੇ ਹੋ ਵੀ ਪੁੱਤਰ ਐਗਜ਼ਾਮ ਬੜੇ ਨੇੜੇ ਆ ਗਏ ਨੇ, ਫੋਨ ਦਾ ਖਹਿੜਾ ਛੱਡ ਦੇ, ਪੜ੍ਹ ਲਿਆ ਕਰ, ਤੇ ਕੀ ਤੁਸੀਂ ਅਵੇਅਰ ਕਰ ਰਹੇ ਹੁੰਦੇ ਹੋ ਕਿ ਡਰਾ ਰਹੇ ਹੁੰਦੇ ਹੋ? ਤੁਸੀਂ ਕਹੋਗੇ ਅਸੀਂ ਅਵੇਅਰ ਕਰ ਰਹੇ ਹੁੰਦੇ ਹਾਂ। ਬਾਣੀਕਾਰ ਵੀ ਸਾਨੂੰ ਅਵੇਅਰ ਕਰਦੇ ਨੇ, ਡਰਾਉਂਦੇ ਨਹੀਂ, ਅਵੇਅਰ ਕਰਦੇ ਨੇ। ਉਹ ਸਮਾਂ ਆਉਣਾ ਹੈ, ਉਦੋਂ ਪਹਿਲਾਂ ਸਜਗ ਹੋ ਜਾ, ਸੁਚੇਤ ਹੋ ਜਾ, ਡਰਾਉਂਦੇ ਨਹੀਂ। ਅਵੇਅਰਨੈਸ ਹੋਰ ਚੀਜ਼ ਹੈ, ਡਰਾਉਣਾ ਹੋਰ ਚੀਜ਼ ਹੈ।
ਹਜ਼ੂਰ ਅਵੇਰ ਕਰਦੇ ਨੇ ਭਾਈ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਤੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਬੰਦਾ ਬੜਾ ਸ਼ਰਾਰਤੀ ਹੋਵੇ ਉੱਠੇ ਸਿੱਧੇ ਕੰਮ ਕਰੇ ਤੇ ਕਹਿੰਦੇ ਬੜਾ ਸ਼ੈਤਾਨ ਹੈ। ਮਹਾਰਾਜ ਕਹਿੰਦੇ ਨੇ ਨਗੋਰਾ ਹੈ ਨਾ, ਗੁਰੂ ਤੋਂ ਬਗੈਰ ਹੈ, ਗੁਰੂ ਦੀ ਭੈ ਭਾਵਣੀ ਨਹੀਂ, ਗੁਰੂ ਦੀ ਸ਼ਰਨ ਵਿੱਚ ਆਉਂਦਾ ਹੀ ਕੋਈ ਨਹੀਂ ਗਾ, ਸ਼ੈਤਾਨਿਆ ਫਿਰਦਾ। ਇਹ ਬਿਰਤੀ ਬਦਲ ਜਾਏ ਇਹਦਾ ਇੱਕੋ ਹੀ ਤਰੀਕਾ ਵੀ ਗੁਰੂ ਦੇ ਕੋਲ। ਤੁਸੀਂ ਤੇ ਭਾਗਾਂ ਵਾਲੇ ਹੋ ਸਾਧ ਸੰਗਤ ਜੀ, ਤੁਹਾਡੇ ਚਰਨਾਂ 'ਚ ਨਮਸਕਾਰ ਹੈ। ਤੁਸੀਂ ਗੁਰੂ ਚਰਨਾਂ 'ਚ ਲੰਬਾ ਸਮਾਂ ਬੈਠ ਕੇ ਕੀਰਤਨ ਕਥਾ ਸੁਣਦੇ ਹੋ, ਮੈਂ ਤੇ ਅਕਸਰ ਬੇਨਤੀ ਕਰਨਾ ਹੁੰਦਾ, ਔਰ ਇਹ ਕਹਿਣ ਮਾਤਰ ਨਹੀਂ, ਗੁਰਮੁਖੋ ਸੁਣਾਉਣਾ ਬੜਾ ਆਸਾਨ ਹੈ, ਸੁਣਨਾ ਨਾਮੁਮਕਿਨ ਤੇ ਨਹੀਂ, ਪਰ ਸੁਣਨ ਲਈ ਮਨ ਮਾਰਨਾ ਪੈਂਦਾ। ਮੇਰੇ ਵਰਗਾ ਜਦੋਂ 40-50 ਮਿੰਟ ਬੋਲਦਾ ਹੈ ਨਾ, ਹਰ ਗੱਲ ਜਿਹੜੀ ਹੈ ਇੰਟਰਸਟਿੰਗ ਨਹੀਂ ਹੁੰਦੀ, ਦਿਲਚਸਪ ਨਹੀਂ ਹੁੰਦੀ, ਕਿਤੇ ਕਿਤੇ ਮਨ ਉਬਦਾ ਵੀ ਹੈ। ਪਰ ਭਾਗਾਂ ਵਾਲੇ ਗੁਰਸਿੱਖ ਆਪਣੇ ਮਨ ਨੂੰ ਮਾਰ ਕੇ ਲਗਾਤਾਰ ਚੌਂਕੜਾ ਮਾਰ ਕੇ ਬੈਠੇ ਰਹਿਣਾ, ਸੁਣੀ ਜਾਣਾ ਸੁਣੀ ਜਾਣਾ ਸੁਣੀ ਜਾਣਾ, ਕਾਸੀ ਪੈ ਜਾਂਦੀ ਹੈ। ਹੌਲੀ ਹੌਲੀ ਸਹਿਜੇ ਸਹਿਜੇ ਆਹਿਸਤਾ ਆਹਿਸਤਾ ਕੋਈ ਵੀ ਸੱਜਣ ਕਥਾ ਕਰੇ, ਉਹ ਜਿਹੜਾ ਗੁਰਬਾਣੀ ਦਾ ਸ਼ਬਦ ਉਹ ਮਿੱਠਾ ਲੱਗਣ ਲੱਗ ਪੈਂਦਾ। ਸ਼ਬਦ ਲੱਗੋ ਗੁਰ ਮਿੱਠਾ, ਉਹ ਜਦੋਂ ਮਿੱਠਾ ਲੱਗਣ ਲੱਗ ਪਏ ਸਮਝ ਲਓ ਵੀ ਭੁੱਖ ਲੱਗ ਗਈ ਹੈ, ਤੇ ਭੁੱਖ ਜਿਹੜੀ ਹੈ ਤੰਦਰੁਸਤ ਨੂੰ ਲੱਗਦੀ ਹੈ। ਸਰੀਰਕ ਤੌਰ ਤੇ ਭੁੱਖ ਇਸ ਗੱਲ ਦੀ ਨਿਸ਼ਾਨੀ ਹੈ ਵੀ ਮਨੁੱਖ ਤੰਦਰੁਸਤ ਹੈ, ਔਰ ਮਾਨਸਿਕ ਤੌਰ ਤੇ ਆਤਮਕ ਤੌਰ ਤੇ ਗੁਰਬਾਣੀ ਦੀ ਭੁੱਖ ਲੱਗੇ ਤੇ ਸਮਝ ਲਓ ਵੀ ਆਤਮਕ ਪੱਖੋਂ ਇਹ ਬੰਦਾ ਤੰਦਰੁਸਤ ਹੈ। ਸੋ ਸਤਿਗੁਰੂ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਵਨਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਜੀ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਵਨਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਾਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤਾ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ, ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਦਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਮ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਰੇ ਮਾਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਜੀ ਭਾਈ ਜੰਗਬਾਜ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਚੰਗੀ ਸਿੰਘ ਨੂੰ ਉੱਚਾ ਸੁੱਚਾ ਜੀਵਨ ਆਪਣੇ ਦਰਕਰ ਦੀਆਂ ਸੇਵਾਵਾਂ ਦੇ ਨਾਲ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ ਜਿੰਨੇ ਸੱਚੇ ਪਾਤਸ਼ਾਹ ਆਰਜੂ ਆਪ ਦੇ ਭਾਣੇ ਵਿੱਚ ਬਤੀਤ ਹੋਈ ਆਪਦਾ ਲੱਖ ਲੱਖ ਸ਼ੁਕਰਾਨਾ ਸੱਚੇ ਪਾਤਸ਼ਾਹ ਰਹਿੰਦੇ ਸਵਾਸ ਆਪਦਾ ਨਾਮ ਜਪਦਿਆਂ ਬਤੀਤ ਹੋਵਣ
ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ। ਬੀਬੀ ਬਲਵੀਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਉਸ ਸਕੂਲ ਦੇ ਸਮੂਹ ਵਿਦਿਆਰਥੀਆਂ ਦੀ ਤੰਦਰੁਸਤੀ ਅਤੇ ਚੰਗੀ ਸਮਾਤ ਵਾਸਤੇ ਵਿੱਦਿਆ ਦੇ ਦਾਨ ਵਾਸਤੇ ਅਰਦਾਸ ਬੇਨਤੀ ਹੈ। ਮੇਰਾ ਪ੍ਰਯਾਸ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕਸਾਹ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਦ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

बसंत स्वर्ग लोक है जित ते पृथ्वी नाव खंडन है।

बसंत स्वर्ग लोक है जित ते पृथ्वी नव खंडन है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ।

सुधार ने पोचल गोर गोर तारियन नानक पूर करम सतगुर चरणी लग्या पौड़ी तन तन गुरदेव जिस संग हर जपै गुर कर पाल जप पै त्याप गुण सब छपै पार ब्रह्म गुरदेव नीचो ऊ थपै काट सिलक दुख माया अकाली ने आप दसै गुण गाय बेअंत रसना हर जसै सलोक दृष्टांत को सुनयांत को वृतांत को नर हरे नाम दान जाता नाम दान जा चिंत नानक दयाल पुर कृपा करै एक सेवी एक संभला हर एक स्पै अरदास नाम अखर धन सांचया नानक सच्ची रास पौड़ी प्रभ दयाल बेअंत पूरन एक हे सब कुछ आपे आप दूजा कहां के आप करो आप दान आपे आप लेहो आवण जाना हुक्म सब ने चल तुद ते नानक मंगे दान कर कृपा नाम देव जय तसरी बाणी भगता की एक ओंकार सतगुर प्रसाद नाथ कछु न जान्यो मन माया के हाथ बकान्यो रहो तुम कहियत हो जागत गुर स्वामी हम कहियत कल जो के कामी इन पांचन मेरो मन न बिगार्यो पल पल हर जीते आंत न पार्यो जात देखियो तद दुख की रासी अजो ना पड़त्यो निगु पैसा की गौतम नार्यो पत स्वामी शीस धरन सहज पगामी इन दूतन खाल बंद कर मार्यो वडे नलाज अजो निहार्यो कह रविदास का कैसे की जय बिन रघुनाथ सरन का की ली जय एक ओंकार सतनाम करता पुरख निरभउ निर्वैर अकाल मूर्त अजूनी सहबं गुर प्रसाद राग टोटी महला चौथा घर पहला हर बिन रह न सके मन मेरा मेरे प्रीतम प्राण हर प्रभ गुर मेले बहो न पहु जल फेरा रहूं मेरे हीरे लोच लगी हर प्रेवी केरी हर नैन हर प्रभ हीरा सतगुर दयाल हर नाम दड़ाया हर पाथर हर प्रभ केरा हर अंगी हर नाम प्रभ पाया गुर गोविंद हर केरा हर हृदय मन तन मीठा लागा मुख मस्तक भाग चंगेरा लो विकार जना मन लागा हर विसरिया पुरख चंगेरा ओ मनमुख मूड अज्ञानी कहिया तन मस्तक भाग मदेरा विवेक बो सतगुर ते पाई गोर ज्ञान गुरु प्रभ केरा जन नानक गुरु जन नानक नाम गुरु ते पाया तुर मस्तक भाग लखेरा टोडी महला पंजवा कर पेला दो उपदे क्योंकार सतगुर प्रसाद संतन अवर न काहू जानी बेपरवाह सदा रंग हर कै जा को पाक स्वामी राहू ऊच समाना ठाकर तेरो अवर न काहू तानी ऐसो अमर मिल्यो भगतन को राज रहे रंग ज्ञानी रोग शोक दुख जरा मरा हार जाने न लपटानी निरपो होए रहे लेवे कै नानक हार मन मानी टोटी महला पंजवा हर बिसर सदा खुआरी ताको धोखा कहां व्यापो जाको ओढ़ तुहारी रहाओ बिन सिमरन जो जीवन बलना सर्प जैसे और जारी नव खंडन को राज कमावे अंत चले गुहारी गुण निधान गुण ही गुण निधान गुण तन ही गाए जा को कृपा धारी सो सुखिया तन उस जन्मा नानक तिस बलिहारी टोडी महला पंजवा कर दूजा एक ओंकार सतगुर प्रसाद तायो रे मैं तहायो रे मन दै दिस तायो माया मगन स्वाद लो मोहो तिन प्रभ आप भलायो रहाओ हर कथा हर जस सा संग सियो एक महत नए मन लायो बिकस्यो पेख रंग कसुंब को पर ग्रह जूने जायो चरण कम सियो भावना कीनो न सतपुरख मनायो तावत को तावै बो भाती ज्यों तेली बल्द परमायो नाम दान इस नाना कियो एक नेमख न कीर्तन गायो नाना झूठ लाए मन तोख्यो न बूझ्यो अपनायो परपकार न कभू किए नहीं सतगुर सेव त्यायो पाए दूत संग
ਪੰਜ ਦੂਤ ਰਜ ਸੰਗਤ ਗੋਸ਼ਟ ਮਧਵਾਰੋ ਮਧਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਚਨ ਸੁਣ ਆਇਓ ਨਾਨਕ ਪਹਾਗ ਪਰਿਓ ਹਰ ਪਾਛੇ ਰਾਖੂ ਲਾਜ ਅਪਣਾਇਓ ਟੂਟੀ ਮਹਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਤਾ ਆਇਆ ਅਨਕ ਸਾਜ ਸਿੰਗਾਰ ਬਹੁ ਕਰਤਾ ਜੋ ਮ੍ਰਿਤਕ ਹੁਣ ਡਾਹਿਆ ਰਹਾਉ ਤਾਹੇ ਤਾਹੇ ਕਿਰਪਨ ਸਰਮ ਕੀਨੇ ਕਤਰਤ ਕਰੀ ਹੈ ਮਾਇਆ ਦਾਨ ਪੁੰਨ ਨੇ ਸੰਤਨ ਸੇਵਾ ਕਿਥੀ ਕਾਜ ਨਾ ਆਇਆ ਘਰ ਭਰਨ ਸਵਾਰੀ ਸੇਜਾ ਕਾਮਣ ਥਾਟ ਬਣਾਇਆ ਸੰਗ ਨ ਪਾਇਓ ਆਪਣੇ ਭਰ ਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਵਸ ਮਜ਼ਬੂਰੀ ਕਰਤਾ ਤੋ ਮਛਲ ਸ਼ਾਹ ਸ਼ਹਿਰ ਆਇਆ ਖੇਤ ਭੈਉ ਬੇਗਾਰੀ ਨਿਆਈ ਕਰਕੇ ਕਾਮ ਨਾ ਆਇਆ ਭੈਉ ਅਨਗੁਰਾ ਹੈ ਜਾਂ ਕੋ ਪ੍ਰਭ ਕੋ ਤੇ ਸਿਰ ਤੇ ਨਾਮ ਵਿਸਾਇਆ ਸਾਧ ਸੰਗਤ ਕੇ ਪਾਛੇ ਭਰਿਓ ਜਨ ਨਾਨਕ ਹਾਰਸ ਪਾਇਆ ਟੋਟੀ ਮਹਲਾ ਪੰਜਵਾਂ ਕਿਰਪਾ ਨਿਦ ਵਸੋ ਹਿਰਦੇ ਹਰ ਨੀਤ ਤੈਸੀ ਬੁੱਧ ਕਰੂ ਪੁਰਗਸ ਲਾਗੇ ਪ੍ਰਗ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਤ ਮਾਰੇ ਕੀ ਪਾਵੋ ਧੂਰਾ ਮਹਤ ਕਲੇਲੇ ਲਾਵੋ ਮਹਾਂਪਦ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਓ ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤੁਮਾਰੋ ਪਾਹੋ ਜੋ ਤੂੰ ਕਰੋ ਜੋ ਤੂੰ ਕਰ ਹੈ ਤਹੀ ਇਹ ਤ੍ਰਿਪਤ ਆਨਕ ਤੂੰ ਤਾਹੋ ਸਦ ਹੀ ਨਿਕਟ ਜਾਣਿਓ ਪ੍ਰਭ ਸਵਾਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਐ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਕੀਰਾ ਟੋਟੀ ਮਹੱਲਾ ਪੰਜਵਾਂ ਘਰ ਦੂਜਾ ਦੋਪ ਦੇ ਕਿਉਂਕਾਰ ਸਤਿਗੁਰ ਪ੍ਰਸਾਦ ਮਾਂਗੂ ਦਾਨ ਠਾਕਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਹੇ ਤਾਹੇ ਬਹੁਵਿਤ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੋ ਚਾਹੋ ਦੀਸੇ ਸਗਲ ਵਾਤ ਹੈ ਖਾਮ ਕਹੋ ਨਾਨਕ ਸੰਤ ਰੇਣ ਮਾਂਗੂ ਮੇਰੋ ਮਨ ਪਾਇਓ ਵਿਸਰਾਮ ਢੋਡੀ ਮਹਲਾ ਪੰਜਵਾਂ ਪ੍ਰਭ ਜੀ ਕੋ ਨਾ ਮਨੋ ਸਾਧਾਰੇ ਜੀ ਪ੍ਰਾਣ ਸੁਖ ਇਸ ਮਨ ਕੋ ਵਰਤਨੇ ਹਮਾਰੇ ਰਹਾਉ ਨਾਮ ਜਾਤ ਨਾ ਮੇਰੀ ਪਤ ਹੈ ਨਾ ਮੇਰੇ ਪਰਿਵਾਰੇ ਨਾਮ ਸਿਖਾਈ ਸਦਾ ਮੇਰੇ ਸੰਗ ਹਰ ਨਾਮ ਮੁਕੋ ਨਿਸਤਾਰੇ ਵਿਖੇ ਬਲਾਸ ਕਈਅਤ ਬਹੁਤ ਤੇਰੇ ਚਲਤ ਨ ਕਛੂ ਸਿੰਘਾਰੇ ਇਸ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ ਢੋਡੀ ਮੱਲਾ ਪੰਜਵਾਂ ਨੀਕੇ ਗੁਣ ਗਾਓ ਮਿਠੇਈ ਰੋਗ ਮੁਖੋ ਜਲ ਮਨ ਨਿਰਮਲ ਹੋਈ ਹੈ ਤੇਰੇ ਰਹੇ ਇਹਾਂ ਹੁਆਂ ਲੋਗ ਰਹੋ ਚਰਨ ਪਖਾਰ ਕਰੂੰ ਗੁਰ ਸੇਵਾ ਮਨੋ ਚਰਾਵਿਓ ਭੋਗ ਛੋੜ ਆਪਤ ਬਾਦ ਹੰਕਾਰਾ ਮਾਂ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਸਮਖਤ ਲਿਖਿਆ ਲਿਖੋਗ ਕਹੋ ਨਾਨਕ ਏਕ ਬੰਦੂ ਜਾਬਰ ਨਾ ਕਰਨੇ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਮਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਹੋ ਹਮਾਰੀ ਰਹਾਉ ਅਵਰ ਨ ਸੂਜੇ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋਟ ਲੇਖਾ ਛੁੱਟੈ ਹਮ ਨਿਰਗੁਣ ਲਇਓ ਉਭਾਰੀ ਸਾਧ ਬਖਸੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਏ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਤ ਸਹਿਜ ਰਹੇ ਸਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਉ ਜੋ ਮੰਗੈ ਸੋਈ ਸੋਵੀ ਪਾਵੈ ਸੇਵ ਹਰ ਕੇ ਚਰਨ ਰਸਾਇਣ ਜਨਮਨ ਦੋਹੂ ਤੇ ਛੁਟਕੇ ਭਉ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦਰ ਪੁਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਨ ਨਾਰਾਇਣ ਢੋਡੀ ਮੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਸਿਵ ਕੇ ਬਾਣ ਸਿਰ ਕਾਟਿਓ ਰਹੋ ਕਾਲ ਜਲ ਜਬ ਜੋ ਨ ਸਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਛੂ ਨਿਕੁਟਤ ਨਾਹੀ ਰਾਮ ਰਤਨ ਧਨ ਖਾਟਿਓ
ਪਾਸਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹਿ ਜਾ ਨਾਨਕ ਸਭ ਵੇਖੇ ਲੋਕ ਸਬਾਇਆ ਟੋਟੀ ਮਹੱਲਾ ਪੰਜਵਾਂ ਕਿਰਪਨ ਮਾਂ ਤਨ ਕਿਲ ਕਿਲ ਵਿਖ ਭਰੇ ਸਾਧ ਸੰਗ ਭਜਨ ਭਜਨ ਕਰ ਸਵਾਮੀ ਢਾਕਣ ਕੋ ਇਕ ਹਰੇ ਰਹੋ ਆਨਕ ਛੇਦਰ ਬਹੁਤ ਤੇ ਛੁਟਕਤ ਤਹਾਮ ਨਾ ਜਾਈ ਕਰੇ ਜਿਸਕਾ ਬਹੁਤ ਸਿਆਰਾ ਦੇ ਖੋਟੇ ਸੰਗ ਖਰੇ ਗੱਲੀ ਸਹਿਲ ਉਠਾਵਤ ਚਾਹੇ ਉਹ ਉਹਾਂ ਹੀ ਧਰੇ ਜੋ ਸਗ ਨਿੰਦ ਕਛ ਨਾਹੀ ਪ੍ਰਭ ਰਾਖੋ ਸਨ ਪਰੇ ਟੋਡੀ ਮੱਲਾ ਪੰਜਵਾਂ ਹਰ ਕਹਿ ਚਰਨ ਕਮਲ ਮਨ ਧਿਆਇਓ ਕਾੜ ਕੋਠਾਰ ਪਿਤ ਬਾਤ ਹੰਤਾ ਔਖਦਾਰ ਕੋ ਨਾਮ ਰਹੋ ਤੀਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖਰਾਸ ਤਾਂ ਕੋ ਵਿਘਨ ਕੋ ਲਾਗੈ ਜਾਂ ਕੀ ਪ੍ਰਭ ਅੱਗੇ ਅਰਦਾਸ ਸੰਤ ਪ੍ਰਸਾਦ ਵੈਦ ਨਰਾਇਣ ਕਰਨ ਕਾਰਨ ਪ੍ਰਵੇਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾਂ ਹਰਾ ਨਾਮ ਸਦਾ ਸਦ ਜਾਪ ਧਾਰ ਅਨਗੁਰ ਹੈ ਪਾਰ ਬ੍ਰਹਮ ਸਵਾਮੀ ਵਾਦੀ ਕਿਨੀ ਆਪ ਰਹਾਉ ਜਿਸ ਕੈਸੇ ਫਿਰ ਤਿੰਨ ਨ ਸੰਭਾਲੇ ਬਿਨਸ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਵੱਡ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਦ ਬਿਨ ਕਵਣ ਉਧਾਰੇ ਰਹੋ ਖੋਜਤ ਖੋਜਤ ਬਹੁ ਪ੍ਰਕਾਰੇ ਸਰਵ ਅਰਥ ਵਿਚਾਰੇ ਸਤਸੰਗ ਪਰਮਗਤ ਪਾਈਏ ਮਾਇਆ ਰਜ ਬੰਧਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਬਿਦਾਰੇ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਦੀ ਜਾ ਤੀਜਾ ਚੌਪ ਦੇ ਕਿਉਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਿਪਟ ਰਹੋ ਰੇ ਹਾਂ ਹਾਂ ਲਿਪਟ ਰਹੋ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਾਹੀ ਸੋ ਜਾਨੀ ਮੋਰੀ ਰਹੋ ਆਪਨ ਰਾਮ ਨਾ ਚੀਨੋ ਖਿਨੂਆ ਜੋ ਪਰਾਈ ਸੋ ਆਪਣੀ ਮਨੂਆ ਨਾਮ ਸੰਗੀ ਜੋ ਮਨ ਨਾ ਵਿਸਾਇਓ ਛੋੜ ਜਾਏ ਬਾਹੂ ਚਿਤ ਲਾਇਓ ਸੋ ਸਾਂਚਿਓ ਜੈਤ ਭੂਖ ਤਰਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਲੋਹ ਕੂਪ ਹਰਿਆ ਗੁਰਪ੍ਰਸਾਦ ਨਾਨਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਰੇ ਇੱਕ ਹਰੀ ਹਰੀ ਆਨ ਅਵਰ ਸਿਆਣਪਨਾ ਕਰੀ ਰਹੋ ਵੱਡੇ ਪਹਾ ਗੁਰ ਆਪਣਾ ਪਾਇਓ ਗੁਰਮੁਖੋ ਹਰ ਨਾਮ ਦਰੜਾਇਓ ਹਰ ਹਰ ਜਾਪ ਤਾਪ ਵਰਤ ਨੇਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਆਚਾਰ ਵਿਹਾਰ ਜਾਤ ਹਰ ਗੁਣੀਆਂ ਮਹਾਨੰਦ ਕੀਰਤਨ ਹਰ ਸੁਣੀਆਂ ਕਹੋ ਨਾਨਕ ਜਿਨ ਠਾਕਰ ਪਾਇਆ ਸਭ ਕੁਛ ਤਿਸ ਗੈ ਸਭ ਕੁਛ ਤਿਸ ਕਹਿ ਗ੍ਰਹਿ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੋਪ ਦੇ ਕਿਉਂਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਰੰਗੋ ਲੋੜੋ ਗੱਲੀ ਹਾਰਨੀ ਨਾ ਹੋ ਰਹੋ ਹੋਏ ਰਹੋ ਹੋ ਟੁੰਡੇਂਦੀ ਦਰਸ਼ਨ ਕਾਰਨ ਬੀਤੀ ਬੀਤੀ ਭੇਖਾ ਗੁਰਮਿਲ ਭਰਮ ਗਵਾਇਆ ਹੈ ਇਹ ਵਿਦ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮਾਥੈ ਇਨ ਵਿਦ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂੜਿਓ ਹੀ ਓਰੇ ਹਿਓ ਮਹਾਰਾਜ ਜੀ ਮਾਇਓ ਦੇਹਰ ਨਿਆਇ ਮੋਇ ਫਾਕਿਓ ਰੇ ਰਹੋ ਕਣੋ ਕਣੋ ਕਣੋ ਸਦ ਲੋੜੈ ਬਿਨ ਲੈਣੇ ਕੈਂਠੇ ਪਾਇਓ ਰੇ ਮਹਾਰਾਜ ਰਹੋ ਬਾਤ ਬਹੁ ਸਿਉ ਭਲਹਾਇਓ ਨਿਰਭਾਗੜੋ ਪੈਹੋ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੇ ਥਾਰੇ ਸਗਲ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲੈਣੇ ਮਹਾਰਾਜ ਦੀ ਗਾਠੜੀਓ ਜਨ ਨਾਨਕ ਗਰਵਾਸ ਨਾ ਪਰਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੂ ਪ੍ਰਭ ਯਕੀਨ ਪੰਚ ਦੋਖ ਔਰ ਅਹੰਗ ਰੋਗ ਹੈ ਤਨ ਤੇ ਸਗਲ ਦੂਰ ਕੀਨ ਰਹੋ ਬੰਧਨ ਤੋੜ ਛੋਏ ਵੇਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਅਧੀਨ ਰੂਪ ਅਨੂਪ ਮੇਰੇ ਕਛੂ ਨਾ ਵਿਚਾਰਿਓ ਪ੍ਰੇਮ ਕਹਿਓ ਮੋਕੋ ਹਰ ਰੰਗ ਭੀਨ
ਪੇਖਿਓ ਲਾਲਨ ਪਾਠ ਬੀਜ ਖੋਏ ਆਨੰਦ ਚਿੰਤਾ ਹਰਖੈ ਪਤੇਨ ਤਸੀ ਕੋ ਕਰੈ ਸੋਈ ਪ੍ਰਭ ਨਾਨਕ ਸੋ ਠਾਕਰ ਤਸੀ ਕੋ ਧੀਨ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਾਪੇ ਹੀ ਰਾਮ ਨਾਮ ਸਿਮਰਨ ਹੈ ਸਿਮਰਨ ਇਹੀ ਕਰਮ ਧਰਮ ਜਾਪੇ ਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੇਰੋ ਵੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਕਾਟ ਤੋ ਸਤਸੰਗ ਮੇਰੋ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਹਿ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤ ਕੇ ਮੀਤ ਟੋਡੀ ਮਹਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਪ੍ਰਭ ਜੀ ਮਿਲ ਮੇਰੇ ਪ੍ਰਾਣ ਵਿਸਨਾਈ ਨੇਮ ਖੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਾਉ ਖੋਵੈ ਪਰਮ ਰੱਖੇ ਮੇਰੇ ਪ੍ਰੀਤਾਂ ਤਰਜਾਮੀ ਸੁਗਣ ਸਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦਿਸ਼ਟ ਧਾਰੋ ਪ੍ਰਭ ਮਾਨ ਅੜ ਪੈ ਰਸਨਾ ਗੁਣ ਗਾਵੈ ਜਸ ਪੂਰਨ ਅਗਾਵੈ ਸਮਰੱਥ ਕਾਨ ਤੇਰੀ ਸਰਨ ਜੀਅਨ ਕੇ ਦਾਤਾ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹਲਾ ਪੰਜਵਾਂ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤ ਮਨਮੋਹਨ ਕਰ ਕਿਰਪਾ ਮੇਰੇ ਲੋਚਾਂ ਪੂਰ ਰਹੋ ਦਹਿ ਦਸ ਰਵ ਰਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੈ ਕਰਤੈ ਸੇ ਜਨ ਕਬੂ ਨ ਮਰਤੈ ਝੂਰ ਤੰਦ ਬੰਦ ਬਿਨ ਸਹਿ ਮਾਇਆ ਕੈ ਸਾਧੂ ਸੰਗਤ ਮਿਟੇ ਵਸੂਰ ਸੁਖ ਸੰਪਦ ਭੋਗ ਇਸ ਜੀ ਕੈ ਬਿਨ ਹਰ ਨਾਨਕ ਜਾਣੈ ਕੂਰ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨ ਸਕੂ ਬਿਨ ਪ੍ਰੀਤਮ ਦਰਸ਼ਨ ਵੇਖਣ ਕੋ ਧਾਰੀ ਮਨ ਆਸ ਰਹਾਉ ਸਿਮਰੋ ਏਕ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ ਪੂਰਨ ਪਾਰ ਬ੍ਰਹਮ ਸੁਖਦਾਤੇ ਅਵਨਾਸੀ ਬਿਮਲ ਕੋ ਬਿਵਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਂਤ ਸਹਿਜ ਸੁਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹਲਾ ਪੰਜਵਾਂ ਹਰ ਹਰ ਪਤਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤਰ ਸਭ ਬੇਤਾ ਰਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਕੋ ਖਾਵਨ ਬਿਸਨ ਬਿਸਨ ਪਹੀ ਬਿਸਮਾਦਾ ਨਬੀਓ ਦੂਸਰ ਲਾਵਨ ਰਸਾਂ ਸਿਮਰ ਸਿਮਰ ਜਸ ਜੀਵਾਂ ਨਾਨਕ ਦਾ ਸਦਾ ਬਲ ਜਾਵਨ ਟੋਡੀ ਮਹਲਾ ਪੰਜਵਾਂ ਮਾਈ ਮਾਇਆ ਛਲ ਤਰਨ ਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹੋ ਛੋੜ ਸਿਆਣ ਬਹੁ ਚਿਤਰਾਈ ਦੋਏ ਕਰ ਜੋੜ ਸਾਧ ਪਗ ਚੱਲ ਸਿਮਰ ਸਵਾਮੀ ਅੰਤਰ ਜਾਮੀ ਮਨੁੱਖ ਦੇਹ ਕਾਹੇ ਉੱਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ ਸਮਝਤ ਨੇ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰ ਸਿਮਰ ਦਹਿਨ ਭੈ ਮਲ ਟੋਡੀ ਮਹਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੇਤ ਅਬਨਾਸੀ ਕਾਮ ਕ੍ਰੋਧ ਬਿਨਸੈ ਮਦ ਢੀਠੈ ਅਤਰ ਭੈ ਸਾਚ ਰੰਗ ਰਾਤੇ ਜਨਮ ਮਰਨ ਬਹੁੜ ਨੇ ਪੀਠੈ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੈ ਨਾਮ ਰਤਨ ਪਾਈਐ ਜਨ ਨਾਨਕ ਨਾਮ ਵਿਹੂਣ ਚੱਲੈ ਸਭ

ਦੇ ਸਰੂਪ ਪੂਰਨ ਪਹੀਆ ਸਾ ਦਰਸ਼ਨ ਭੇਟ ਉਤਰੀ ਭੁੱਖ ਚਾਰ ਪਦਾਰਥ ਅਰ ਮਹਾਸਿਧ ਕਾਮ ਤਿਹਨ ਪਾਰ ਜਾਤ ਹਰਾ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਤੁਮਾਰੇ ਉਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੌਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕ ਰਗਮ ਪਾਰੇ ਸੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕੈ ਬਹੁਰ ਕਛੂ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀ ਮਾਂ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਉੜ ਜਿਓ ਕਨ ਕਾਮਣੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸੱਚ ਜਾਣ ਕੈ ਤਾਂ ਸਿਉ ਰੁਚ ਉਪਜਾਈ ਦੀਨ ਬੰਧ ਸਿਮਰਿਉ ਨਹੀਂ ਕਭੂ ਹੋਤ ਨ ਸੰਗ ਸਹਾਈ ਮਗਨ ਪਹਿ ਮਾਇਆ ਨਿਸ ਦਿਨ ਛੂਟੀ ਨਮਨ ਕੀ ਕਾਈ ਕਹੋ ਨਾਨਕ ਆਬ ਨਾਹੇ ਅਨੰਤ ਗਤ ਬਿਨ ਹਰ ਕੀ ਸੁਣਾਈ ਟੋਡੀ ਬਾਣੀ ਭਗਤਾਂ ਕੀ ਏ ਕਿਉਂਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਰਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰੈ ਖਜੂਰ ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨੇ ਛਪਾਇਓ ਰਹੋ ਪੰਡਤ ਹੋਏ ਕੇ ਬੇਦ ਵਖਾਣੇ ਮੂਰਖ ਨਾਮ ਦਾ ਮੂਰਖ ਨਾਮ ਦਿਓ ਰਾਮੈ ਜਾਣੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਹੀ ਪਤਤ ਪਵਿੱਤ ਪੈ ਰਾਮ ਕਹਿਤ ਹੀ ਰਹੋ ਰਾਮ ਸੰਗ ਨਾਮ ਦਿਓ ਜਨ ਕੋ ਪ੍ਰਤਿਗਿਆਈ ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ ਪੰਥ ਨਾਮ ਦਿਓ ਸੁਕਰਤ ਮਤ ਪਹਿ ਫਨਤ ਨਾਮ ਦਿਓ ਸੁਕਰਤ ਮਤ ਪਹਿ ਗੁਰਮਤ ਰਾਮ ਕਹਿ ਕੋ ਕੋ ਨਾ ਬੈਕੁੰਠ ਗਹੇ ਤੀਨ ਛੰਦੇ ਖੇਲ ਆਛੈ ਰਹਾਉ ਘੁਮਾਰ ਕੇ ਕਰ ਹਾਂਡੀ ਆਛੈ ਰਾਜਾ ਕੇ ਕਰ ਸਾਂਡੀ ਗੋ ਬ੍ਰਾਹਮਣ ਕੇ ਕਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣੀਏ ਕੇ ਕਰ ਹੀਂਗ ਆਛੈ ਭੈਂਸ ਮਾਥੇ ਸਿੰਘ ਗੋ ਦੇਵਲ ਮਦੇ ਸਿੰਘ ਆਛੈ ਲੀਨ ਸਿੰਘ ਗੀ ਹੀਂਗ ਗੋ ਤੇਲੀ ਕੇ ਕਰ ਤੇਲ ਆਛੈ ਜੰਗਲ ਮਦੇ ਬੇਲ ਗੋ ਮਾਲੀ ਕੇ ਕਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਨ ਮਨ ਕਤ ਕਤਾਰ ਨਾਮ ਰਿਧ ਬੁੱਧ ਸਿੱਧ ਸੁਖ ਪਾਵੈ ਭਾਈ ਗੁਰਮਤਾਰ ਰਾਮ ਰਾਮ ਰਹਾਉ ਨਾਨਾ ਖਿਆਨ ਪ੍ਰਾਣ ਜਸ ਉੱਤਮ ਖੜ ਦਰਸ਼ਨ ਗਾਵੈ ਰਾਮ ਸੰਕਰ ਕਰੋੜ ਤੇ ਤਿਸ ਧਿਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰ ਜਸ ਗਾਵੈ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਨ ਕਹੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਾਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹੈ ਨੇਕੋ ਗੁਰ ਸਤਿਗੁਰ ਨਾਮ ਦਿਵਾਯੋ ਰਹਾਉ ਤਿਸ ਜਨ ਕੋ ਮਨ ਤਨ ਸਭ ਦਿਓ ਜਨ ਹਰ ਹਰ ਨਾਮ ਸੁਣਾਇਓ ਧਨ ਮਾਇਆ ਸੰਪੈ ਤਿਸ ਦੇਵੋ ਜਨ ਹਰ ਮੀਤ ਮਿਲਾਇਓ ਖਿਨ ਕੰਚਨ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਕੋਹਰ ਭੇਟੈ ਸਮੇ ਦੁਖੋ ਮੈਂ ਰੋਗ ਗਵਾਇਓ ਬੈਰਾੜੀ ਮੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੋ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤੱਤ ਵਿਸਤਾਰਾ ਵਿੱਚ ਧਾਤੂ ਪੰਜ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੈ ਬੈਰਾੜੀ ਮੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕਟਾਂਤਰ ਕੇ ਪਾਪ ਸਭ ਖੋਵੈ ਸਭ ਭਵ ਜਲ ਪਾਰ ਉਤਾਰਾ ਰਹੋ ਕਾਇਆ ਨਗਰ ਵਾਸਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਵਾਸਤ ਕਛੂ ਨਦਰ ਨਾਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸੌ ਸਰਾਫ ਰਤਨ ਹੀਰਾ ਹਰ ਆਪੇ ਕੀ ਆਪ ਸਾਰਾ ਜਾਂ ਨਾਨਕ ਨਾਨਕ ਜਿਸ ਕਿਰਪਾ ਕਰੇ ਸੋ ਹਾਰ ਨਾ ਬਿਹਾਂ ਜੇ ਸੋ ਸੋ ਸੱਚਾ ਬਣ

ਯਾਰਾ ਬਿਹਾਰੀ ਮੱਲਾ ਚੌਥਾ ਜਪ ਮਨ ਹਾਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਏ ਸੁਖਦਾਤਾ ਤਾਂ ਕਾਂਤ ਨ ਪਾਰਾ ਵਾਰਾ ਰਹਾਉ ਅਗਨ ਕੁੰਠ ਮੈਂ ਉਧਰ ਲਿਵ ਲਾਗਾ ਹਰ ਆਖੇ ਉਧਰ ਮਜਹਾਰਾ ਸੋ ਐਸਾ ਹਰ ਸੇਵੋ ਮਨ ਮੇਰੇ ਅੰਤ ਛੁਡਾਵਣ ਹਾਰਾ ਜਾਂ ਕਾ ਹਿਰਦੇ ਵਸਿਆ ਮੇਰਾ ਹਰ ਹਰ ਤੇ ਜਨ ਕੋ ਕਰੋ ਨਿਮਸਕਾਰਾ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਅਧਾਰਾ ਬਹਿਰਾੜੀ ਮੱਲਾ ਚੌਥਾ ਜਪ ਮਨ ਹਰ ਨਾਮ ਚਿਤ ਧਿਆਈਐ ਜੋ ਇੱਛੇ ਸੋਈ ਫਲ ਪਾਵੋ ਫਿਰ ਦੁੱਖ ਨਾ ਲਾਗੇ ਆਏ ਦਰਹਾਓ ਜੋ ਸੋ ਜਪ ਸੋ ਤਪ ਸਾ ਵਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਏਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕੁਛ ਕੀਮਤ ਕਹੀ ਨਾ ਜਾਏ ਨਾਨਕ ਸਰਨਤ ਮਾਰੀ ਹਰ ਜਿਉ ਭਾਵੇਂ ਤੇਵੇਂ ਛੁਡਾਏ ਬਹਿਰਾੜੀ ਮੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋੜ ਜਨਮ ਕੇ ਦੁੱਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਰਾਗ ਤਲੰਗ ਰੰਗ ਰਾਗ ਰੰਗ ਰਾਗ ਤਲੰਗ ਮੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਯਕ ਅਰਜ ਗੁਸਤਮ ਪੇਸ ਤੋਦਾਰ ਗੋਸ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਐ ਪਰਵਰਦਿਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜਰਾਹੀਲ ਗਰਾਫ ਤੇ ਦਿਲ ਹੇਚ ਨਾ ਦਾਨੀ ਰਾਉ ਜਾਨ ਪਿਸਰ ਪਦਰ ਬਰਾਦਰ ਹਾਂ ਕਸ ਨੇਸ ਦਸਤਗੀਰ ਆਖਰ ਵਿਆਪਤਮ ਕਸ ਨਦਾਦ ਚਹੋ ਸਬਦ ਤਕਬੀਰ ਸਰਵ ਰੋਜ ਗੁਸਤਮ ਦਰ ਹਵਾ ਕੇ ਕਰਦੇ ਬਦੀ ਖਿਆਲ ਗਹਿਨ ਨੇਕੀ ਕਾਰ ਕਰਦਮ ਮਮੈ ਚੀਨੀ ਹਵਾਲ ਬਦਬਖਤ ਹਮ ਜੋ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬੇਗੋ ਜਦ ਜਨ ਤੁਰ ਤੇਰੇ ਚਾਕਰਾਂ ਪੈ ਖਾਕ ਤਲੰਗ ਮੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭੋ ਤੇਰਾ ਭਾ ਖਲੜੀ ਮੇਰਾ ਚੀਤ ਮੈਂ ਦੀਵਾਨਾ ਪਿਆ ਤੀਤ ਕਰ ਕਾਸਾ ਦਰਸ਼ਨ ਕੀ ਭੁੱਖ ਮੈਂ ਦਰ ਮਾਂਗੂ ਨੇਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮਾਂਗਤ ਭੀਖਿਆ ਪਾਏ ਰਹੋ ਕੇਸਮ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਕਨੇਹੀ ਸਰਬੇ ਪਰਵਲ ਕਰਨਾ ਕਹਿ ਪਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇ ਤੇਰੇ ਨਾਮ ਨਵੇਂ ਰਹੇ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤਲੰਗ ਮੱਲਾ ਪਹਿਲਾ ਘਰ ਦੀ ਜਾਏ ਕਿਉਂਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤਨ ਭਾਵੇ ਝੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਹੋਂ ਕੁਰਬਾਨੇ ਜਾਊ ਮਿਹਰਬਾਨਾ ਹੋਂ ਕੁਰਬਾਨੇ ਜਾਊ ਹੋਂ ਕੁਰਬਾਨੇ ਜਾਊ ਤਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕੇ ਹੋ ਸਦ ਕੁਰਬਾਨੇ ਜਾਊ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੇ ਪਾਸ ਧੂੜ ਤਨਾ ਕੇ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਵਣ ਕੰਤੇ ਭਾਵੇ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ ਐ ਨੜੀਏ ਮਾਨੜਾ ਕਾਹੇ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਣੇ ਸੋ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੈ ਭਾਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰੇ ਸਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾ ਸੋ ਧਰੇ ਪਿਆਰੋ ਐਣੀ ਬਾਲੀ ਕਿਆ ਕਰੇ ਜਾਂ ਤਨ ਕੰਤਨ ਭਾਵੈ ਕਰਨ ਪਲਾ ਕਰੇ ਬਹੁ ਤੇਰੇ ਸਾਹ ਤਨ ਮਹਿਲ ਨ ਪਾਵੈ ਬਿਣ ਕਰਮਾ ਕਚ ਪਾਈਏ ਨਾਈ ਜੀ ਬਹੁ ਤੇਰਾ ਧਾਵੈ ਲਭ ਲਉ ਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ ਇਨੀ ਬਾਤੀ ਸੋ ਪਾਈਏ ਨਾਈ ਭਾਏ ਕਵਣੇ ਆਣੀ ਜਾਏ ਪੁੱਛੂ ਸੁਹਾਗਣੀ ਵੈ ਇਨੀ ਬਾਤੀ ਸੋ ਪਾਈਏ ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ
ਜੇ ਕੋ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿਤ ਲਾਈਏ ਸੋ ਕਹੈ ਸੋ ਕੀਜੈ ਤਨ ਮਨੁ ਦੀਜੈ ਐਸਾ ਪਰਮ ਲਾਈਐ ਇਹ ਕਹੇ ਸੋ ਅਗਨੀ ਭੈਣੇ ਇਹ ਨੀ ਬਾਤੀ ਸੋ ਪਾਈਐ ਆਪ ਗੁਆਈਐ ਤਾਂ ਸੋ ਪਾਈਐ ਔਰ ਕੈਸੀ ਚਿਤਰਾਈ ਸੋ ਨਦ ਕਰ ਵੇਖੈ ਸੋ ਤਨ ਲੇਖੇ ਕਾਮਣ ਨਵਨਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਭ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪੈ ਸਮਾਣੀ ਸਮੁੰਦਰ ਸਾਏ ਸਰੂਪ ਚੱਖਣ ਕਹੀਏ ਸਾ ਸਿਆਣੀ ਤਲੰਗ ਮਹਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਾਰਮ ਧਰਮ ਦੋਏ ਛਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬ੍ਰਾਹਮਣਾਂ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਸ ਤਾਣੇ ਹੋਰ ਹੰਦਵਾਣੀ ਇਹ ਵੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਸਮੂਲਾ ਜਿਨ ਪਾਈ ਰੰਗ ਰਹਾਈ ਬੈਠਾ ਵੇਖੇ ਵੱਖ ਅਕੇਲਾ ਸਾਚਾ ਸੋ ਸਾਹਿਬ ਸੱਚ ਤਾਵਸ ਸੱਚੜਾ ਨਿਉ ਕਰੇ ਸਮੋਲਾ ਕਾਇਆ ਕੱਪੜ ਕੁੱਟ ਕੁਟੋਸੀ ਹਿੰਦੋ ਤਾਂ ਸਮਾਲਸੀ ਬੋਲਾ ਆਵਣ ਅਠੱਤਰੇ ਜਾਨ ਸਤਾਨਵੇਂ ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆ ਕੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਘਰ ਦੂਜਾ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮੋ ਹੁਕਮ ਸਭ ਵਰਤਣੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਲਾਹੇ ਸੱਚ ਸਭ ਉੱਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਤਿਸ ਲੇਖੇ ਹਉ ਗਣੀ ਰਹਾਉ ਪਵਨ ਪਾਣੀ ਧਰਤੀ ਆਕਾਸ ਕਰਮੰਦਰ ਹਰ ਬਣੀ ਵਿੱਚ ਵਰਤੈ ਨਾਨਕ ਆਪ ਝੂਠ ਕਹੁ ਕਿਆ ਗਣੀ ਤਲੰਗ ਮਹੱਲਾ ਭਤੀਜਾ ਨਿਤ ਨੈਫਲ ਕਰਮ ਕਮਾਏ ਬਰਫਾਵੈ ਦੁਰਮਤੀਆ ਜਬ ਜਾਣੇ ਬਲਵੰਚ ਘਰ ਝੂਠ ਜਾਣੇ ਜਗ ਜਿੱਤੀਆ ਐਸਾ ਬਾਜੀ ਸੰਸਾਰ ਨ ਚੇਤੇ ਹਾਰਨਾਮਾ ਬਿਨ ਮਹਿ ਖਿਨ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚੇਤਨਾਵੈ ਜਿਤ ਆਏ ਕਲੰਕ ਕਾਲ ਕਰਸੈ ਤਿਸ ਨਾਨਕ ਲੈ ਛੁਡਾਏ ਜਿਸ ਕਿਰਪਾ ਘਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕਓਂਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦਮ ਆਲਮ ਦੁਨੀਆ ਹੈ ਅਸਮਾਨ ਜਮੀ ਦਰਖਤ ਆਪ ਪਦਾਇਸ ਖੁਦਾਏ ਬੰਦੇ ਚਸਮ ਦੀਦ ਫਨਾਏ ਦੁਨੀਆ ਮੁਰਦਾਰ ਖੁਰਾ ਖੁਰਦੀਨ ਹਾ ਗਾਫਲ ਹਵਾਏ ਰਹਾਉ ਬੈਗਾਂ ਬੈ ਗੈਬਾਨ ਹੈਬਾਨ ਹਰਾਮ ਕੁਸਤਨੀ ਮੁਰਦਾਰ ਬੁਖਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਤਮ ਬਲੀ ਨਿਆਮਤ ਬਰਾਦਰਾ ਦਰਬਾਰ ਮਲਕ ਫਨਾਏ ਜਬ ਅਜਰਾ ਹੀਲ ਬਸਤਨੀ ਤਾਬ ਇਹ ਕਰੇ ਖਦਾਏ ਹਵਾਲ ਮਲੂਮ ਕਰਦਮ ਪਾਕ ਅਲਹੈ ਭਗੋ ਨਾਨਕ ਅਰਦਾਸ ਪੇ ਦਰਵੇਸ਼ ਬੰਧਾਏ ਤਲੰਗ ਮਹੱਲਾ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਧ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਤਾਰ ਤੇਰੀ ਟੇਕ ਤੇਰਾ ਆਧਾਰ ਹੈ ਰਹਾਉ ਹੈ ਤੂੰ ਹੋ ਬਣਹਾਰ ਅਗਮ ਗਾ ਦਿਓ ਜਪਾਰ ਜੋ ਤੋ ਸੇਵੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦਿਸੈ ਸੋ ਤੇਰਾ ਰੂਪ ਗੁਣ ਦਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੇ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨ ਕੀ ਬਾਛੋ ਧੂਰ ਤਲੰਗ ਮਹੱਲਾ ਪੈ ਪੰਜਵਾਂ ਘਰ ਪੈ ਘਰ ਤੀਜਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਗਲ ਜੀ ਕੋ ਦੇਵੋ ਦਾਨ ਦੇਵੈ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਦੁੱਧ ਰਾਖੇ ਗਰ ਸਿਰਜਣਹਾਰ ਜਿਨ ਪਦੈ ਤੂੰ ਕਿਆ ਸੀ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਿਗਾਰ
ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਹੋ ਕਰ ਬੰਦੇ ਤੂੰ ਬੰਦਗੀ ਜੇ ਚਰ ਕੱਟ ਮੈਂ ਸਾਹੋ ਤੂੰ ਸਮਰੱਥ ਗਾਚ ਗੋਤ ਤੂੰ ਸਮਰੱਥ ਅਕਥ ਅਗਥ ਅਕਥ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਤਾਂ ਨਾਨਕ ਕੀ ਅਰਦਾਸ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਘਰ ਤੇ ਕੁਦਰਤੀ ਮੁਸਤਾਕ ਦੀਨ ਦੁਨੀਆਂ ਇੱਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹੋ ਖਿਨ ਮੈਂ ਥਾਪ ਦਾ ਜਰ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਹਾਰੇ ਮੈਂ ਦੀਪ ਖੁਦਾਏ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ ਦਿਸ ਰਹਿਣ ਜੋ ਤੋ ਦੇ ਰਾਤ ਦੇ ਸੋ ਕਿਉਂ ਦੋ ਜਿਕ ਜਾਏ ਅਜਰਾਹੀ ਜਾਰ ਬੰਦੇ ਤਿਸ ਤੇਰਾ ਆਧਾਰ ਗੁਣੇ ਉਸ ਕੈ ਸਫਲਿਆਪੂ ਤੇਰੇ ਜਨ ਵੇਖਣ ਦੀਦਾਰ ਦੁਨੀਆਂ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰਮਿਲ ਨਾਨਕ ਬੂਝਿਆ ਸਦਾ ਏਕ ਸਗਾਉ ਤਲੰਗ ਮੱਲਾ ਪੰਜਵਾਂ ਮੀਨਾ ਦਾਨਾ ਦਾ ਸੋਚ ਮੁਹੱਬਤੇ ਮਨ ਤਨ ਵਸੈ ਸੱਚ ਸਾਹ ਬੰਦੀ ਮੋਚ ਰਹੋ ਦੀਦ ਨੇ ਦੀਦਾਰ ਸਾਹਿਬ ਕਛੂ ਨੀ ਇਸਕਾ ਮੋਲ ਪਾਕ ਪਰਵਰਦਿਗਾਰ ਤੂੰ ਖੁਦਾ ਹੈ ਖਸਮ ਵੱਡਾ ਆ ਤੋਲ ਦਸਤਗਿਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਏ ਕਿਉਂ ਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਵੇਖਿਆ ਕਹਿ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਬਾੜੀ ਹੈ ਲਾਈ ਰਾਏ ਸਾਹ ਪਿਆਰੇ ਕਾ ਰਾਏ ਸਾਹ ਜਿਸ ਸਦਾ ਸੁਖ ਹੋਈ ਰਹਾਉ ਜੈ ਰੰਗ ਕੰਤ ਨਰਾਵਿਆ ਸਾਹ ਪਛੋਰੇ ਤਾਣੀ ਹੱਥ ਪਛੋੜੇ ਸਿਰ ਧੁਣੇ ਜਬ ਰਹਿਣ ਬਿਹਾਣੀ ਪਛਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ ਦੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਿਦ ਬਈ ਇਹ ਜੇ ਗੁਣ ਬੁਝਦ ਆਵਣੀ ਕਹਿ ਜੀ ਦੋ ਧਰੇ ਜਿਨੀ ਸਖੀ ਸੋ ਰਾਵਿਆ ਤੈਨ ਪੁੱਛੂਗੀ ਜਾਏ ਪਾਏ ਲੱਗੂ ਬੇਨਤੀ ਕਰੂੰਗੀ ਲਉਂਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਹੁ ਚੰਦਨ ਲਾਭ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਚੀਏ ਬਾਤੀ ਮੈਲ ਨਾ ਹੋਈ ਤਾਤ ਮਿਲੇ ਫੁਣ ਧਾਤ ਕੋ ਲਿਵ ਲਿਵੇ ਕੋਤ ਆਵੈ ਗੁਰਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੈ ਪਾਨਾ ਵਾੜੀ ਹੋਏ ਘਰ ਖਰਸਾਰ ਨਾ ਜਾਣੇ ਰਸੀਆ ਹੋਵੇ ਮੁਸਤਕਾ ਤਾ ਭੂਤ ਪਛਾਣੇ ਆਪੋ ਪਿਓ ਜੇ ਨਾਨਕਾ ਪਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ ਜਿਨ ਹਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਵੇਖਿਆ ਤਿਨ ਹੋ ਤਿਨ ਕਹੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿਨ ਬਿੱਟੂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤ ਤੈ ਜੋ ਹਰ ਪਰਾ ਭਾਵੈ ਜੋ ਗੁਰਮੁਖ ਪਿਆਰਾ ਸੇਮ ਦੇ ਤਿਨ ਹਰ ਫਲ ਪਾਵੈ ਜਿਨੀ ਹਰ ਸੇਤੀ ਪਿਰਹੜੀ ਤਿਨ ਜੀ ਪ੍ਰਭ ਨਾ ਲਿਓ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਉਹ ਆਪ ਛੁੱਟੇ ਪਰਿਵਾਰ ਸਿਉ ਸਭ ਜਗ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਤਾ ਗੁਰ ਧਨ ਹਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਡੋ ਜੋ ਗੁਰ ਗੁਰਸਿੱਖ ਗੁਰਸੇਮ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਕੇ ਸਹੇਲੀਆਂ ਜੇ ਆਪ ਹਰ ਭਾਈਆਂ ਹਰ ਦਰਗੇ ਪਹਿ ਨਾਈਆਂ ਹਰ ਆਪ ਗੱਲ ਆਈਆਂ ਜੋ ਗੁਰਮੁਖ ਨਾਮ ਧਿਆਏ ਦੇ ਦਰਸ਼ਨ ਜੀ ਜੇ ਹਮ ਤਿਸ ਕਹਿ ਚਰਨ ਪਖਾਲ ਦੇ ਧੂੜ ਕੋਲ ਕੁਲ ਪੀਜੈ ਪੰਸ ਪਾਰੀ ਖੇਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆਂ ਜਿਨ ਹਾਰ ਨਾਮਾ ਹਰ ਚੇਤਿਆ ਰਿਦੇ ਵਰਤਾਰੇ ਤਿਨ ਜਮ ਨੇ ਨਾ ਵੇ ਗੁਰਮੁਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਏ ਤਸਕਰੇ ਪਸਾਓ
ਓਮ ਗੁਰਵਿਟੋ ਸਦਵਾਰਿਆ ਜਿੰਦ ਤੜਾ ਨਾਮ ਸੋ ਤਹਨ ਗੁਰੂ ਸਾਬਾ ਸਹਿ ਹਰ ਦੇ ਸਨੇਹਾ ਓ ਵੇਖ ਵੇਖ ਗੁਰ ਵੇਖਸਿਆ ਗੁਰ ਸਤਿਗੁਰ ਦੇਹਾ ਹਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਮਨ ਮੰਨਿਆ ਤਿਨ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਉ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਘਰ ਚਲੈ ਜਾਈਐ ਜਿਨ ਗੁਰਮੁਖ ਹਰ ਅਰਾਧਿਆ ਸੇ ਸਾਹ ਬੜਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰੇ ਕਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਤਲੰਗ ਮਹਲਾ ਨੌਵਾਂ ਕਾਫੀ ਏ ਕਿਉਂਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਰਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਵਿਹਾਤ ਹੈ ਛੂਟੈ ਘਟ ਜਿਉ ਪਾਣੀ ਰਾਉ ਹਰ ਗੁਣ ਕਾਹੇ ਨ ਗਾਵੈ ਮੂਰਖ ਗਿਆਨਾ ਝੂਠੇ ਲਾਲਚ ਲੱਗ ਝੂਠੇ ਲਾਲਚ ਲੱਗ ਕੈ ਨਾਹੀਂ ਮਨ ਪਛਾਣਾ ਅਜੂ ਕੁਛ ਵਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੈ ਭਜਨ ਤੈ ਨਿਰਭੈ ਪਦ ਪਾਵੈ ਤਲੰਗ ਮਹਲਾ ਨੌਵਾਂ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਾਂ ਗਾਫਲ ਸੋਆ ਸੋ ਤਨ ਉਪਜੋ ਸੰਗ ਹੀ ਸੋ ਵੀ ਸੰਗ ਨ ਹੋਆ ਰਾਉ ਮਾਤ ਪਿਤਾ ਸਦ ਬੰਦ ਜਨ ਹਿਤ ਜਾਂ ਕਿਉ ਨਕੀਨਾ ਜਿਉ ਛਡਾਇਓ ਅਬ ਦੇਹ ਤੇ ਡਾਰ ਅਗਨ ਮੈਂ ਦੇਨਾ ਜੀਵਤ ਲੋ ਵਿਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਭ ਸਮਾਨੋ ਪਲੰਗ ਮਹਲਾ ਨੌਵਾਂ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਓ ਸਰਬੇ ਤਿਉ ਜਾਤ ਹੈ ਕਹੋ ਮਾਨ ਲਿਓ ਮੇਰੋ ਰਹੋ ਕਹੋ ਮਾਨ ਲਿਓ ਮੇਰੋ ਰਹੋ ਸੰਪਤ ਰਥ ਧਨ ਰਾਜ ਸਿਉ ਅਤ ਨਿਹੁ ਲਗਾਇਓ ਕਾਲ ਪਾਸ ਜਬ ਗਲ ਭਰੀ ਤੋ ਪਹਿਓ ਪਰਾਇਓ ਜਾਨ ਬੂਝ ਕੇ ਬਾਬਰੇ ਤੇ ਕਾਜ ਵਿਗਾਰਿਓ ਆਪ ਕਾਰਤ ਸੰਖ ਨਹੀਂ ਨਹਿ ਗਰਭ ਨਿਵਾਰਿਓ ਜੈ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੇ ਗਹੋ ਪ੍ਰਭ ਸਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇਹ ਕਿਉਂਕਾਰ ਸਤਿਗੁਰ ਪ੍ਰਸਾਦ ਬੇਦ ਕਤੇ ਬਫਤਰਾ ਪਹਾਈ ਦਿਲ ਕਾ ਫਰਕ ਨਾ ਜਾਏ ਕੂਟ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹੇ ਇਹ ਜਦ ਦੁਨੀਆਂ ਸਹਿਰ ਮੇਲਾ ਦਸਤਗਿਰੀ ਨਾਹੇ ਰਹੋ ਦਰੋਗ ਪੜ ਪੜ ਖੁਸ਼ੀ ਹੋਵੇ ਬੇਖਬਰ ਬਾਤ ਬਿਕਾਏ ਹੱਕ ਸੱਚ ਖਾਲਕ ਖਲਕ ਮਿਆਨੇ ਸਿਆ ਮੂਰਤ ਨਾਹੇ ਅਸਮਾਨ ਸਮਾਨੋ ਦਹਿਲੰਗ ਦਰੀਆ ਗੁਸਲ ਕਰਦਮ ਬੂੰਦ ਕਰ ਫਰਕ ਰਾਇਮ ਲਾਏ ਚਸਮੈ ਜੈ ਤਹਾਂ ਮੌਜੂਦ ਅਲਵ ਪਾਕਨ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੇ ਸੋਏ ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਓ ਕਰੀਮਾ ਰਹੀਮਾ ਅੱਲਾ ਤੂੰ ਗਣੀਮ ਹਾਜ਼ਰਾ ਹਦੂਰ ਦਾਰ ਪੇਸ ਤੂੰ ਮਣੀ ਦਰਿਆਓ ਤੂੰ ਦਹਿੰਦ ਤੂੰ ਬਸਿਆਰ ਤੂੰ ਧਨੀ ਦੇਹਲੇ ਇਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸੁਹਾਮੀ ਨਾਮੇ ਕਹਿ ਨਾਮੇ ਚ ਸੁਹਾਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ਼ਖਬਰੀ ਬਲ ਬਲ ਜਾਊ ਹਾਂ ਬਲ ਬਲ ਜਾਊ ਨੀਕੀ ਤੇਰੀ ਬਿਗਾਰੀ ਅੱਲੇ ਤੇਰਾ ਨਾਉ ਰਹਾਉ ਕੂਜਾ ਆਮਦ ਕੂਜਾ ਰਫਤੀ ਕੂਜਾ ਮੈਂ ਵਰੀ ਦੁਆਰਕਾ ਨਗਰੀ ਰਾਸ ਬਿਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੈ ਮਗੋਲ ਚੰਦੀ ਹਾਜ਼ਰ ਆਲਮ ਏਕਲ ਖਾਨਾ ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨਾ ਅਸਪਤ ਗਜਪਤ ਨਰੇ ਨਰੰਦ ਨਾਮੇ ਕੇ ਸਵਾਮੀ ਪੀਰ ਮੁਕੰਦ ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰਪ੍ਰਸਾਦ ਰਾਗ ਸੂਹੀ ਮੱਲਾ ਪਹਿਲਾ ਚੌਪ ਦੇ ਕਰ ਪਹਿਲਾ
ਭਾਂਡਾ ਤੋਏ ਬੈਸ ਧੂਪ ਦੇਵੋ ਤਾਉ ਦੁੱਧ ਦੇ ਕੋ ਜਾਵੋ ਦੁੱਧ ਕਰਮ ਫੁਨ ਸੁਰਤ ਸਮਾਨ ਹੋਏ ਨਿਰਾਸ ਜਮਾਵੋ ਜਪੋ ਤਾਂ ਇੱਕੋ ਨਾਮ ਆਵੜ ਨਿਆ ਫਲ ਕਾਮਾ ਰਹੋ ਇਹ ਮਨ ਇਟੇ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ ਰਸਨ ਨਾਮ ਜਪੋ ਦਾ ਮਿਥਿਆ ਇਨ ਵਿਦ ਅੰਮ੍ਰਿਤ ਪਾਵੋ ਮਨ ਸੰਪਟ ਜਦ ਸਸਰ ਨਾਵਣ ਪਾਵਣ ਪਾਤੀ ਤ੍ਰਿਪ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵਿਆ ਇਨ ਵਿਦ ਸਾਹਿਬ ਰਮਤ ਰਹੇ ਕਹਿੰਦੇ ਕਹਿ ਕਹਿ ਕਹਿ ਜਾਵੈ ਤੁਮ ਸਰਵਣ ਕੋਈ ਭਗਤ ਹੀ ਨਾਨਕ ਜਨ ਜਾਪੈ ਹੌਸਲਾਈ ਸੱਚਾ ਸੋਈ ਸੂਹੀ ਮੱਲਾ ਪਹਿਲਾ ਕਰ ਦੂਜਾ ਕਿਉਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋਟ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹੋ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਭਵੈ ਸੇਵਾ ਕਰੋ ਸੁਚਾਕਰ ਹੋਵੈ ਜਲ ਥਲ ਮਈਏ ਰਵ ਰਿਆ ਸੋਏ ਹਮਨੇ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੇ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ।

ਸੱਚਾ ਨਾਮ ਮੇਰਾ ਆਧਾਰ ਹੋ ਸਾਚ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਜ ਸ਼ਬਦ ਤਦ ਘਰ ਸੁਭਾਗ ਗਏ ਘਰ ਸੁਭਾਗ ਗਏ ਸ਼ਬਦ ਵਾਜੇ ਕਲਾ ਜਿਦ ਕਰ ਧਾਰੀਆ

ਪੱਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂਭ ਸਵਾਸਾਂ ਸੰਗ ਨਿਭਾਇਆ

ਜਿੱਥੇ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰਿ ਨਾਨਕ ਸਾਹਿਬ ਖਾਨ। ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਸੰਗਤਾਂ ਤੇ ਪਰਿਵਾਰਾਂ ਤੇ। ਇਸ ਵੇਲੇ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ। ਇਸ ਵੇਲੇ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਆਪ ਜੀਆਂ ਨੇ ਸ੍ਰੀ ਮੁਖ ਵਾਗ ਬਖਸ਼ ਕੀਤੇ ਹਨ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਪ੍ਰੀਤਵਾਨ ਭਾਈ ਮਨਜੀਤ ਸਿੰਘ, ਬੀਬੀ ਜਸਮੀਤ ਕੌਰ ਸਮੂਹ ਪਰਿਵਾਰ ਵੱਲੋਂ ਆਪਣੀ ਮਾਤਾ ਚਰਨਜੀਤ ਕੌਰ ਨਾਲ ਸਲਾਨਾ ਯਾਦ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਜੀ, ਪਰਿਵਾਰ ਦੀ ਸੇਵਾ ਸਫਲੀ ਕਰਨੀ ਸੱਚੇ ਪਾਤਸ਼ਾਹ ਜੀ। ਸਮੂਹ ਪਰਿਵਾਰ ਤੇ ਮੇਰਾ ਪ੍ਰਯਾਸ ਰੱਖਣਾ ਸੱਚੇ ਪਾਤਸ਼ਾਹ ਜੀ। ਉਹ ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰ ਕਰਦੇ ਸੇਵਾਦਾਰ ਭਾਈ ਜਸਵੰਤ ਸਿੰਘ ਤੇ ਬੀਬੀ ਹਰਦੀਪ ਕੌਰ ਸਮੂਹ ਪਰਿਵਾਰ ਵੱਲੋਂ ਆਪਣੀ ਪੁੱਤਰੀ ਪਰਲੀਨ ਕੌਰ ਦੇ ਸੱਚੇ ਪਾਤਸ਼ਾਹ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਾ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਜੀ, ਮੇਰਾ ਪ੍ਰਯਾਸ ਰੱਖ ਕੇ ਪਰਿਵਾਰ ਤੋਂ ਆਪਣੀ ਸੇਵਾ ਆਪ ਲੈ ਲੈਣੀ। ਬੱਚੀ ਨੂੰ ਗੁਰਮਤਿ ਦੇ ਦਾਨ, ਵਿੱਦਿਆ ਦੇ ਦਾਨ ਬਖਸ਼ਣੇ, ਸਮੂਹ ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸੱਚੇ ਪਾਤਸ਼ਾਹ ਦਰ ਕਰਦੀਆਂ ਸਿਉਂ ਦੇ ਨਾਲ ਨੇ ਵਾਜਣਾ। ਇਸ ਵੇਲੇ ਸੱਚੇ ਪਾਤਸ਼ਾਹ ਕਿਰਪਾ ਕਰਨੀ, ਪਾਠੀ ਸਿੰਘ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਤਿਆਰ ਪ੍ਰਤਿਆਰ ਹਨ। ਕਿਰਪਾ ਕਰਨੀ, ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪਰਿਵਾਰਾਂ ਨੂੰ ਆਪਦੀ ਗੁਰਬਾਣੀ ਸਰਵਣ ਕਰਨ ਦਾ, ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ। ਰਮਤਾ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ ਕਰਕੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਰਮ ਕਰਨ ਦੀ ਆਗਿਆ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਨਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛੋਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ

ਹੋਵਨੀ ਜੇ ਤਿਸ ਮਨ ਹੋਣਾ ਵੀ ਸਰਾਈ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੈ।

ਜਿਵ ਤਿਸ ਪਾਵੈ ਹੈ ਤੇ ਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਾ ਦਰਿਨਾ ਆਵੈ ਬਹੁਤਾ ਇਹੋ ਵਿੜਾਣ ਆਦੇਸ ਤੇ ਸਹਿ

ਖਸਮ ਬਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਵਾਸਨਾ ਤਰਾ ਗੁਰਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਿਉ ਕਰਿਓ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਰ ਗੁਰਦੇਵ ਮੁਕੁ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਦਿਨ ਕੇਵਟ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਦਿਨ ਸਤਿਗੁਰ ਸੰਗਤ ਪਾਏ ਤਨ

ਜਿਸਨੋ ਤੂੰ ਜਣਾ ਹੈ ਸੋਈ ਜਨ ਜਾਣ ਹੈ ਹਰ ਗੁਣ ਸਦ ਹੀ ਆਖ ਵਖਾਣ ਹੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਹੇ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਲੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀ ਆਉ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲਹੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆਉ।

ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ।

ਜੈਕਰ ਕੀਰਤਾ ਕੀ ਹੈ ਕਰਤੇ ਕਾ ਹੋਏ ਵਿਚਾਰੋ ਤਿਤਕਰ ਗਾਵ ਸੁਹਿਲਾ ਸਿਵਰਿਹੋ ਸਿਰਜਣ ਹਾਰੋ ਤੂੰ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਾਉ ਵਾਰੀ ਜਿਤ ਸੁਹਿਲੈ ਸਰਾਸਕ ਹੋਏ ਰਹਾਉ ਨਿਤ ਨਿਤ ਜੀ ਅੜੇ ਸਮਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀ ਸੜੀਆ ਜੋ ਹੋਵੈ ਸਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਰੜੇ ਨਿਤ ਪਵੰਨਾ

ਕੀਰਤ ਹੋਏ ਸੋਕਰ ਰਾਖ ਵਡਾਈ ਤੋਏ ਰਹਾਉ ਵਿਸਵੈ ਚਸਿਆ ਘੜੀਆ ਪਹਿਰਾ ਦਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰਤ ਅਨੇਕ ਨਨ ਕਰਤੇ ਕਿ ਕੀਤੇ ਵੇਸ ਰਾਗ ਤਨਾ ਸ੍ਰੀ ਮਹਿਲਾ ਪਹਿਲਾਉ ਗਗਨ ਮੈਂ ਥਾਲ ਰਵਚੰਦ ਦੀਪਕਾ ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਵਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਹਾਰਤੀ ਅਨਹਤਾ ਸ਼ਬਦ ਬਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਵਿਤ ਮਨੋ ਅੰਧ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰ ਕਉ ਹੋਏ ਜਾ ਤੇਰੇ ਨਾਹੀ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਨਿਡੌਤ ਪੁਨ ਵਡਾਹੇ ਰਹਾਉ ਸਾਖਤ ਹਰ ਸਾ ਨ ਜਾਣਿਆ ਤਿਨੇ ਅੰਤਰ ਹੋਂ ਮੈਂ ਕੰਡਾਹੇ ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵੇ ਜਮਕਾਲ ਸਹਿ ਸ੍ਰਿਡਾਹੇ ਹਰ ਜਨ ਹਾਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕੈ ਹਰ ਨਾਮੇ ਹੀ ਸੁਖ ਮੰਡਾਹੇ ਰਾ ਗੌੜੀ ਪੂਰਵੀ ਮਹੱਲਾ ਪੰਜਵਾ ਕਰਿਓ ਵਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲਕੀ ਵੇਲਾ ਈਹਾ ਖਾਟ ਚਲਿਓ ਹਰਲਾ ਆ ਗੈ ਵਸਨ ਸੁਹੇਲਾ ਔਹਦ ਕਟੈ ਦਿਨ ਸਰਣਾਰੇ ਮਨ ਗੁਰ ਮਿਲਕਾ ਸੁਆਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਿਮ ਗਿਆਨੀ ਜਿਸੇ ਜਗਾਹੀ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ

ਲਵ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤੈਂ ਹੋਹੇ ਜੜਾਓ ਕਸਤੂਰ ਕੁੰਘੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੁੱਲਾ ਬਿਸਰੈ ਤੇਰਾ ਚਿਤਨ ਆਵੈ।

ਘੋੜੇ ਪਾਖਰ ਸੁਨੇ ਸਾਕਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਣ ਤਾਤ ਬਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ।

ਪ੍ਰਭ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰੈ ਵਿਦ ਕਰਮ ਕਮਾਈਐ ਆਸਨ ਦੇ ਸਾ ਹੋਏ ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੀਐ ਸੁਖ ਹੋਏ।

0: ਮੁਗਦਗਵਾਰ ਘਟ ਘਟ ਜੋ ਚਰੰਤਰੀ
1: ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੇ ਚੈਸਾ ਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭਾ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇਹ

ਜੇਤਾ ਜਗਤ ਸਭ ਕੋਈ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬਹਿ ਰੋਏ ਜੋ ਹਰ ਪ੍ਰਭ ਭਾਣਾ ਸੋ ਥੀਆ ਤੁਰ ਲਿਖਿਆ ਨਾ ਮੇਟੇ ਕੋਏ ਆਪੇ ਸਤਿਗੁਰ

ਜੋ ਮੰਨੇ ਸੋ ਹਰ ਰਸ ਖਾਏ। ਸੇਵੜ ਭਾਗੀ ਵੜ ਜਾਣੀਐ ਹੈ ਜਿਨ ਹਰ ਰਸ ਖਾਦਾ ਗੁਰ ਪਾਏ। ਇਹੋ ਹਰ ਰਸ ਬਾਣ ਤ੍ਰਿਣ ਸਾਬਤ ਹੈ, ਭਾਗ ਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨਮੁਖ ਰਹੇ ਬਿਲਲਾਏ। ਉਹ ਸਤਿਗੁਰ ਆਗੇ ਨਾ ਨਿਵਹਿ, ਉਹਨਾਂ ਅੰਤਰ ਕ੍ਰੋਧ ਬਲਾਏ। ਹਰ ਹਰ ਹਰ ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਈ। ਸ੍ਰੀ ਰਾਗ ਮਹੱਲਾ ਚੌਥਾ। ਦਿਨ ਸ ਚੜੈ ਫਿਰ ਆਥਵੈ, ਰਹਿਣ ਸੁਭਾਈ ਜਾਏ। ਆਵ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲੱਗ ਮਾਖੀ ਪਚੇ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਾਤ ਮੋਹ ਬੇਖੈ, ਅੰਤ ਬੇਲੀ ਕੋਈ ਨ ਹੋਈ ਰਹਾਓ। ਗੁਰਮਤ ਹਰ ਲਿਬ ਉਭਰੈ, ਅਲਿਪਤ ਰਹੇ ਸਰਨਾਏ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ।

ਖੁਸ਼ੀਆਂ ਛਤਰਧਾਰ ਬਾਦਸ਼ਾਹੀਆ ਵਿੱਚੇ ਸੈਸੇ ਪ੍ਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸੈਸਾ ਮਿਟ ਗਿਆ ਰਹਾਉ ਜੇਤੇ ਥਾਨ ਥਨੰਤਰਾ ਤੇਤੇ ਭਾਵ ਆਇਆ ਤਨ ਪਾਤੀ ਵੜ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਕਤ ਕਰ ਲਿਆਉਣ ਬਿਨ ਨਾਵੇਂ ਖਾ ਕਰ ਲਿਆ ਕੋੜ ਤੇ ਤਿਸ ਸੇਵਕਾ ਸਿੱਧ ਸਾਧਕ ਦਰ ਖਰਿਆ

ਕਢਾਏ ਨਾਨਕ ਸੱਚੇ ਪਾਤ ਸਾਹੇ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੁਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਹ ਵਾਰ ਉੱਠ ਚੱਲਿਆ ਪਸ਼

ਭਰ ਸੋਇਆ। ਤੀਜੇ ਝਾਖ ਚਖਾਇਆ, ਚੌਥੇ ਭੋਰ ਪਇਆ। ਕਦ ਹੀ ਚਿਤ ਨਾ ਆਇਓ, ਜਿਨ ਜੀਉ ਪਿੰਡ ਦੀਆ। ਸਾਧ ਸੰਗਤ ਕਉ ਵਾਰਿਆ, ਜੀਉ ਕੀਆ ਕੁਰਬਾਨ। ਜਿਸ ਤੇ ਸੋਜੀ ਮਨ ਪਈ, ਮਿਲਿਆ ਪੁਰਖ ਸੁਜਾਣ।

ਹੈ ਜੇ ਹਰ ਲਿਖ ਪਾਇਆ। ਸਲੋਕ ਮਹਲਾ ਪਹਿਲਾ। ਦੁਇ ਦੀਵੈ ਚੌਦੈ ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹਟ ਹੋਆ ਵਾਪਾਰ, ਜੋ ਪਹੁੰਚੇ ਸੋ ਚੱਲੇ।

ਆਣ ਪੌੜੀ ਕਾਇਆ ਕੋਟਰ ਚਾਏ ਆਰ ਸੱਚੇ ਆਪੇ ਇੱਕ ਦੂਜੇ ਭਾਏ ਖੁਆਏ ਨਹੋਮੇ ਵਿੱਚ ਵਿਆਪੇ ਉਹ ਮਾਨਸ ਜਨਮ ਦੁਲੰਬ ਸਾ ਸਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਅਨੁਸਾਰ ਵਰਤੇ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਯਾਰਾਂ ਰੰਡੀਆਂ ਘੁੱਟਣੀਆਂ ਦੀ ਬਾਣ ਵੇਦਨਾ ਕੀ ਦੋਸਤੀ ਵੇਦਨਾ ਕਾ ਖਾਣ ਸਿਵਤੀ ਸਾਰਨ ਜਾਣਨੀ ਸਦਾ ਵਸੈ ਸੈਤਾਨ ਗਦਹ ਚੰਦਨ ਖੋਲ ਆਈ ਐ ਭੀ ਸਾਊ ਸਿਉਂ ਪਾਣ ਨਾਨਕ ਕੂੜੇ ਕੱਤਿਆ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਅੰਗਾ ਵਰਗੂ ਸਿੰਘਿਆ ਨਾਲੇ ਮਿਲੀ ਕੁਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਫੁਰਮਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਤਿੰਨਾਂ ਵਿੱਚੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ ਹਉਮੈ ਝਗੜਾ ਪਾਏ ਓਨਾ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਏ ਓਨਾ ਇੱਕੋ ਰਵ ਰਿਆ ਸਵ ਆਤਮ ਰਾਮ ਪਛਾਣਿਆ ਭਵਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹਉਮੈ ਗਰਭ ਨਿਵਾਰੀ ਹੈ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਐਨਸ ਨਵਤਨ ਨਿਰਮਲਾ ਮਹਿਲਾ ਕਬੂ ਨਾ ਹੋਏ ਨਾਨਕੇ ਬਿਦ ਛੁੱਟੀ ਹੈ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸੁਭਾਈ ਆ ਜਿੱਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੋ ਪੁੱਛੈ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਸਭੇ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੈ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹਉਂ ਬਲਿਹਾਰੀ ਤਿੰਨ ਕੋ ਸਿਵਤ ਜਿਨਾ ਦੇਵਾਤ ਸਬਰ ਆਤੀ ਸੁਹਾਗਨੀ ਇੱਕ ਮੈਂ ਦੁਹਾਗਨ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹਲਾ ਪਹਿਲਾ।

ਜਿਉਂ ਆਇਆ ਤਿਉਂ ਜਾਓ। ਮਹੱਲਾ ਪਹਿਲਾ। ਸੋ ਲਾਮੇ ਦਿਨੇ ਕਹਿ ਰਾਤੀ ਮਿਲਣ ਸੁਹੰਸਾ, ਸਿਵਤ ਸੁਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਫਿੱਟ ਆ ਜੀਵਿਆ ਜਿਤ ਖੈ ਵਧਾਇਆ ਪੇਟ, ਨਾਨਕ ਸੱਚੇ ਨਾਵੇ ਨਾ ਸਭੋ ਦੁਸ਼ਮਣ ਹੇਤ। ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸੁਲਾਹ ਸੱਚਾ ਉਰ ਧਾਰਿਆ। ਕਰ ਦਰ ਪਾਵੇ ਮੈਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ। ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ। ਸਲੋਕ ਮਹਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਉਗਵੈ ਸੂਰ ਨਾ ਜਾਪੇ ਚੰਦ, ਜੇ ਗਿਆਨ ਪ੍ਰਗਾਸ ਗਿਆਨ ਮਿਟੰਤ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਤ ਕਰੇ ਵਿਚਾਰ। ਬਿਨ ਬੂਜੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰ ਸੁਪਾਲ। ਮਹੱਲਾ ਪਹਿਲਾ। ਨਾਨਕ ਗੁਰਮੁਖ

ਮਹਲਾ ਪਹਿਲਾ ਸਬਦੈ ਸਾਧ ਨ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕੁਮਾਵਣਾ ਕੋਈ ਨਾ ਮਿਟਨ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੋਕ ਮਹਲਾ ਪਹਿਲਾ ਕਾਇਆ ਕਮੂਲਾ ਫੁੱਲ ਗਾਉਣਾ ਨਾਨਕ ਗੁਪ ਸੰਭਾਲ ਇੰਨੀ ਫੁੱਲੀ ਰਾਉ ਕਰੇ ਅਵਰ ਕਹਿ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ ਜਿਨ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸਿਅਨਸ ਫਿਰੇ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਣੀ ਅਣਦਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹਲਾ ਪਹਿਲਾ ਪਹਿਲ ਬਸੰਤ ਆਗਮਾਨ ਪਹਿਲਾ ਮੋਲਿਓ ਸੋ ਆਏ ਜਿਤ ਮਲ ਮਲ ਸਭ ਮੋਲੀ ਆਏ ਤਿਸੇ ਨਾ ਮੋਲਿਓ ਕੋਏ ਮਹਲਾ ਦੂਜਾ ਪਹਿਲ ਬਸੰਤ ਆਗਮਾਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਲਾਈਏ ਜੇ ਸਬਸੇ ਦੇ ਆਧਾਰ ਮਹਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੈ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸੁਲਾਈ ਸੱਚ ਕਾਰ ਕਮਾਵੇ ਦੂਜੀ ਕਾਰੀ ਲੱਗਿਆ ਫਿਰ ਜੂਨੀ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਈ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ ਹੈ ਸੇਵਾ ਫਲ ਪਾਵੇ ਸਲੋਕ ਮਹਲਾ ਦੂਜਾ ਕਿਸੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨ ਆਵੀ ਮਹਲਾ ਦੂਜਾ ਜਾਂ ਸੁਖ ਤਾਂ ਸਹੁਰਾ ਆਵਿਓ ਦੁੱਖ ਭੀ ਸੁਮਾਲਿਓ ਏ ਨਾਨਕੈ ਸਿਆਣੀਏ ਵਿਕੰਤ ਇਉਂ ਕੰਤ ਮਿਲਾਵਾ ਹੋਏ ਪੌੜੀ ਹਉ ਕਿਆ ਸੁਲਾਹੀ ਕਿਰਮ ਜੰਤ

ਤੂੰ ਅੰਤ ਸੁਖਾਈ, ਜੋ ਤੇਰੀ ਸਰਣਾਗਤੀ ਤਿਨ ਲਏ ਛੁਡਾਈ। ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤੁਮਾਈ, ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭ ਨਾਮ ਭਗਤਾਂ ਕੀ ਕਬੀਰ ਕੇ ਕੋ ਅੰਕਾਰ। ਸਤਿਗੁਰ ਪ੍ਰਸਾਦ ਉਤਰ ਆਏ ਕਾ ਤੁਮ ਕੀ ਨਾ, ਰਾਮ ਕੋ ਨਾਮ ਨਾ ਕਬਹੂ ਲੀਨਾ, ਰਾਮ ਨਾ ਜਪੋ ਕਵਣ ਮਤ ਲਾਗੇ, ਮਰ ਜਾਏ ਬੈ ਕਹੋ ਕਿਆ ਕਰੋ ਅਭਾਗੇ ਰਾਮ। ਦੁੱਖ ਸੁਖ ਕਰ ਕੈ ਕੂਟੰਬ ਜੀ ਵਾਇਆ, ਮਰਤੀ ਬਾਰ ਇਕਸਰ ਦੁੱਖ ਪਾਇਆ, ਕੰਠ ਗੈਣ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੁਮਾਰਾ, ਸੁਹੀ ਕਬੀਰ ਜੀਓ।

ਕਸਮਾਇਆ ਬਾਬਰੇ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਾ ਤਬ ਲਗ ਪ੍ਰਾਨੀ ਤਿਸੇ ਸਰੇ ਬਹੁ ਜਬ ਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੇ ਅੰਤਰ ਚੁਕੈ ਤਿਸੇ ਪਿਆਸਾ ਹੁਕਮੈ ਬੂਝੈ ਚੌਪੜ ਖਿਲੇ ਮਨ ਜਿਨ ਢਾਲੇ ਪਾਸਾ।

ਨੰਦ ਖਾਲਾ ਹਰ ਕੇ ਲੋਗਾ ਮੁਕ ਨੀਤ ਡਸਾ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਲਿਆ ਉਬਾਰੀ ਰਾ ਨਾਉ ਡਾਢੀ ਦਸ ਮੁਸਬਤਾਵੇ ਰਿਤ ਬਸੰਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸਟਾਲਾ ਲੇਹੀ ਬਤਰ ਘਰ ਇੱਕ ਪੁਰਖ ਸੁਮਾਇਆ ਉਹਦੀਆ ਨਾਮ ਲਿਖਾਈ ਧਰਮ ਰਾਏ ਗਾ ਦਵਤਰ ਸੋਧਿਆ ਬਾਕੀ ਰਿਜਮਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ।

ਜਾਂਕਾ ਨਾਉਂ ਬਿਬੇਕੋ ਰਾਗ ਸੂਹੀ। ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕੋ ਅੰਕਾਰ, ਸਤਿਗੁਰ ਪ੍ਰਸਾਦ ਸਹਾ ਕੀ ਸਾਰ, ਸੁਹਾਗਣ ਜਾਨੈ ਤਾ ਜੀ ਬ੍ਰਹਮਾਣ, ਸੁਖ ਰਲੀਆਂ ਮਾਨੈ ਤਨ ਮਨ ਦੇਹ ਨ ਅੰਤਰ ਰਾਖੇ, ਅਵਰਾ ਦੇਖ ਨ ਸੁਨੈ ਆਪਾਖੈ, ਸੋ ਕਤ ਜਾਨੈ ਪੀਰ ਪਰਾਈ, ਜਾਂਕੇ ਅੰਤਰ ਦਰਦ ਨਾ ਪਾਈ ਰਾਉ। ਦੁਖੀ ਦੁਹਾਗਣ ਦੁਇ ਪੱਖਹੀਨੀ, ਜਿਨ ਨਹਾ ਨਿਰੰਤਰ ਭਗਤ ਨਾ ਕੀਨੀ, ਪੁਰਸ ਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨ ਅਕੇਲਾ, ਦੁਖੀਆ ਦਰਦਵੰਦ ਧਰ ਆਇਆ, ਬਹੁਤ ਪਿਆਸ ਜੁਬਾਬ ਨਾ ਪਾਇਆ, ਕਹੇ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ ਸੂਹੀ।

ਮਰਨਾ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਾਉ ਜਿਨ ਜੀਉ ਦੀਆ ਸੂਰਜ ਕੇ ਅੰਬਰਾਵੇ ਸਭ

ਸੰਭਾਰ ਸਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਿਸ ਅੰਧਿਆਰਾ ਕਹੇ ਰਵਿਦਾਸ ਨਿਦਾਨ ਦੀਵਾਨੇ ਜੇ ਤਿਸ ਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਪੁਨ ਰਹਿਣ ਨਾ ਹੋਈ ਇਹੋ ਧਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਘਾਸ।

ਉਤਾ ਭੂਤਾ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੁਟਿਆ ਹਮ ਤਉ ਏਕ ਰਾਮ ਕਹਿ ਛੁਟਿਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਜਾਉ ਤਾਂ ਖਸਮੈ ਨਾਉ ਨਾ ਜਾਈ। ਬੁਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ, ਇੱਕ ਸ਼ਬਦ ਮੇਰੇ ਪ੍ਰਾਨ, ਬਸਤ ਹੈ ਬਹੁੜ ਜਨਮ ਨਾ ਆਵਾ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪੁਰਾਈ, ਹਮ ਨਾਹੀ ਚਿੰਤ ਪੁਰਾਈ ਰਾਉ। ਅਗਮ ਅਗੋਚਰ ਲਾਖੇ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀ ਅਲ ਪਰ ਪੁਰ ਲੀਨਾ, ਘਟ ਘਟ ਜੋਤ ਤੁਮਾਰੀ। ਸਿੱਖ

ਦਾ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੇ ਆਪ ਸਵਾਰੇ ਭਰਮ ਭੁਲਾਣੇ ਸੇ ਸਨ ਮਨ ਮੁਖ ਕਹੀਏ ਨਾਰੂ ਵਾਰਨਾ ਪਾਰੇ ਜਿਸ ਨੂੰ ਨਦਰ ਕਰੈ ਸੋਈ ਜਨ ਪਾਏ ਹਰ ਕਾ ਸ਼ਬਦ ਸੰਭਾਲੇ ਅਰਜਨ ਮਾਇਆ ਮਹੇ ਨਿਸਤਾਰੇ ਨਾਨਕ ਭਾਗ ਹੋਵੈ ਜਿਸ ਮਸਤਕ ਕਾਲੇ ਮਾਰ ਬਿਦਾਰੇ ਬਲਾਵਲ ਮਹੱਲਾ ਤੀਜਾ ਅਤੁਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਾਹੀ ਕੋਏ ਤਿਸ ਕੀ ਤਿਸ ਦੀ ਕੀਮਤ ਕੀ ਕੋਆਏ ਗੁਰ ਪ੍ਰਸਾਦ ਵਸੇ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਾਉ ਆਪ ਸੁਰਾਫ ਕਸਵੱਟੀ ਲਾਏ ਆਪੇ ਪਰਖੇ ਆਪ ਚੁਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸ ਦੇ ਹੋਏ ਜਿਸ ਨੂੰ ਮਿਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲੱਗੈ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ

ਆਪੇ ਬੁਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੇ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅਣਦਿਨ ਲਾਗੇ ਸਹਿਜ ਧਿਆਨਾ ਰਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾਵ ਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉਂ ਆਪ ਚਲਾਏ ਤਿਵੇ ਕੋਈ ਚਾਲੈ ਜਿਉਂ ਹਰ ਭਾਵੈ ਭਗਵਾਨਾ

0: ਵਡਿਆਈ ਇੱਕ ਭਰਮ ਭਵੇ ਅਭਿਮਾਨਾ। ਬਲਾਵਲ ਮਹਲਾ ਤੀਜਾ। ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉਂ ਜਾਣੇ ਤਿਸੇ ਅੰਤਰ ਰਵੈ ਹਰ ਨਾਮਾ ਰਹਾਉ। ਚਹੁੰ ਜੁਗਾਂ ਕਾ ਹੁਣ ਨਬੇੜਾ ਚਹੁੰ ਜੁਗਾਂ ਕਾ ਹੁਣ ਨਬੇੜਾ ਨਰ ਮਨੁੱਖਾ ਨੂੰ ਏਕ ਨਿਦਾਨਾ ਜਤ ਸੰਜਮ ਤੀਰ ਥਿਨਾ ਜੁਗਾਂ ਕਾ ਧਰਮ ਹੈ। ਕਲ ਮੈਂ ਕੀਰਤਰਨਾਮਾ ਜੁਗ ਜੁਗ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ
1: ਗੁਰਮੁਖੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉ ਲਿਵ ਲਾਏ ਚੁੱਕੇ ਮਨ ਅਭਿਮਾਨਾ। ਕਹਿਤ ਸੁਣੋ ਸਭੈ ਸੁਖ ਪਾਵੋ ਮਾਨਤ ਪਹਿ ਨਿਧਾਨਾ। ਬਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਦ ਕਰ ਬਲਾਵਲ ਗੁਰ ਸ਼ਬਦ ਸੁਹਾਏ। ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ। ਹੋਂ ਬਲ ਹੋਂ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ। ਹਰ ਜਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੇ ਸਹਿ ਸੁਭਾਏ ਰਹਾਓ। ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਵ ਆਵਸੇ ਮਨ ਆਏ। ਆਪੇ ਸੋਭਾ ਆਪੇ ਸੋਭਾ ਸਦੀ ਪਾਏ ਗੁਰਮੁਖ ਮੇਲੇ ਮੇਲ ਮਿਲਾਏ। ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਕਰਵਾਸ ਹਰ ਗੁਣ ਗਾਏ। ਰੰਗ ਚਲੂਲੇ ਹਰ ਰਸ ਪਹਾਏ ਹਰ ਰੰਗ ਕਦੇ ਨਾ ਉਤਰੇ ਸੱਚ ਸਮਾਏ। ਅੰਤਰ ਛਾ ਮਿਟਿਆ ਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਜੋ ਸੱਚ ਰਾਤੇ ਤਿੰਨ ਬਹੁ ਨਾ ਫੇਰਾ ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਬਲਾਬਲ ਮੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾ ਵਸਿਆ ਮਨ ਆਈ। ਹੋਂ ਮੈਂ ਮਾਇਆ ਸ਼ਬਦ ਜਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ। ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ ਆਨੰਦ ਆਨੰਦ ਹੋਏ ਮਨ ਮੇਰੇ। ਗੁਰਮੁਖ ਮਾਂਗੋ ਨਾ ਮਾਂਗੋ ਤੇਰਾ ਨਾਮ ਨਿਵਾਜਾ ਰਾਓ। ਮਨ ਕੀ ਪ੍ਰੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਵਜਾਈ। ਜੀਵਨ ਮਰਨ ਕੋ ਸੰਸਰ ਵੇਖੈ ਬਹੁ ਨਾ ਮਰ ਹੈ ਨਾ ਜਮ ਪਿਖੈ। ਕਰਹੀ ਮੈਂ ਸਭ ਕੋਟ ਨਿਧਾਨਾ ਸਤਿਗੁਰ ਦਿਖਾਵੇ ਗੈ ਅਭੇ ਮਹਾਨ। ਸਦਾ ਹੀ ਲਾਗਾ ਸਹਿ ਧਿਆਨ ਅੰਦਰ ਗਾਵੈ ਏਕੋ ਨਾਮ। ਇਸ ਯੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ। ਜੈ ਦੱਖਾਂ ਤਹਿਰਿਆ ਸਮਾਈ ਸਦਾ ਸੁਖਦਾਤਾ ਕੀਮਤ ਨੀ ਪਾਈ। ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਦਾਨ ਦਿਖਾਇਆ। ਗੁਰ ਕਾ ਸ਼ਬਦਾਤ ਮਿੱਠਾ ਲਾਇਆ ਨਾਨਕ ਤਿਸਨ ਬੁਝੀ ਮਨ ਤਨ ਸੁਖ ਪਾਇਆ। ਬਲਾਬਲ ਮਹੱਲਾ ਚੌਥਾ। ਕਰ ਤੀਜਾ ਏ ਕਿਉਂਕਾਰ ਸਤਿਗੁਰ ਪ੍ਰਸਾਦ। ਉੱਤਮ ਮਤ ਪ੍ਰਵੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ। ਜਿਉ ਨਟੂਆ ਤੰਤ ਵਜਾਵੈ ਤੰਤੀ ਤਿਉ ਵਾਜੈ ਜੰਤ ਜਨਾ। ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖ ਲਿਖੇ ਗੁਰ ਪਾਇਆ ਹਰਦੇ ਹਰ ਵਸਨਾ ਰਹਾਉ। ਮਾਇਆ ਗ੍ਰਹਿਤ ਭਰਮਤ ਹੈ ਪ੍ਰਾਣੀ ਰੱਖ ਲੇ ਵੋ ਜਨ ਆਪਣਾ। ਜਿਉ ਪ੍ਰਹਲਾਦ ਹਰਨਾਕਸ ਗ੍ਰਸਿਓ ਹਰ ਰਾਖਿਓ ਹਰ ਰਸਨਾ। ਕਵਣ ਕਵਣ ਕੀ ਗਤ ਮਤ ਕਹੀਐ ਹਰ ਕੀਏ ਪਤਤ ਪਵਨਾ। ਉਹ ਢੋਵੈ ਢੋਰ ਹਾਥ ਚਮ ਚਮਰ ਹੈ ਹਰ ਉਧਰਿਓ ਪਰਿਓ ਸਰਨਾ। ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖੋ ਪਪਨਾ। ਹਰ ਦਾਸਨ ਦਾ ਦਾਸ ਹਮ ਕਹੀ ਹੈ ਜਨ ਨਾਨਕ ਦਾਸ ਦਸਨਾ। ਬਲਾਬਲ ਮਹੱਲਾ ਚੌਥਾ। ਹਮ ਮੂਰਖ ਮੁਗਧ ਅਗਿਆਨ ਮਤ ਹਮ ਮੂਰਖ ਮੁਗਧ ਅਗਿਆਨ ਮਤੀ ਸਰਨਾਗਤ ਪੁਰਖ ਜਨਮਾ। ਕਰ ਕਿਰਪਾ ਰੱਖ ਲਿਓ ਮੇਰੇ ਠਾਕਰ ਹਮ ਅਪਾਤਰਹੀਨ ਆਕਰਮਾ ਮੇਰੇ ਮਨ ਪਹਜ ਰਾਮ ਨਾਮੇ ਰਾਮਾ ਗੁਰਮਤ ਹਰਸ ਪਾਈਐ ਹੋਰ ਤਿਆਗਿਐ ਨੈਫਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖੋ ਉਪਮਾ ਤੁਧ ਬਿਨ ਅਪਨਾ ਕੋਈ ਮੇਰੇ ਠਾਕਰ ਹਰ ਜਪੀਏ ਵੱਡੇ ਕਰਮਾ ਕਰਮਹੀਣ ਤ੍ਰਹਿਗ ਜੀਵ ਤੈ ਤਿਨ ਵੱਡ ਦੁੱਖ ਸਹਮਾ ਉਹ ਫਿਰ ਜੋਨੀ ਭਵਾਈਐ ਮਦ ਭਾਗੀ ਮੂੜਾ ਜਨਮਾ ਹਰ ਜਨ ਨਾਮ ਆਧਾਰੈ ਤੁਰ ਪੂਰਵ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮਾ ਬਲਾਬਲ ਮਹੱਲਾ ਚੌਥਾ ਹਮਰਾ ਚੈ ਦੁਰਲਭ ਮੋਹ ਬਿਖਿਆ ਬਹੁ ਦੁਰਮਤ ਮੈਲ ਪਰਾ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕੋ ਕਿਆ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਤਾ ਹਰੀ ਮੈਂ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕਰ ਪ੍ਰਭ ਸਵਾਮੀ ਹਰ ਦੇਹ ਮਤੀ ਜਸ ਕਰਾ ਤੁਮਰੇ ਸੰਗ ਲੱਗੇ ਸੇ ਉਦਰੇ ਜਿਉ ਕਾਠ ਸੰਗ ਲੋਹੋ ਤਰਾ ਸਾਖਤ ਨਰ ਹੋਛੀ ਮਤ ਮਦਮ ਜਨ ਹਰ ਹਰ ਸੇਵ ਕਰਾ ਤੇ ਨਰ ਭਾਗਹੀਣ ਦੁਰਚਾਰੀ ਉਹ ਜਨਮੇ ਮੂਏ ਫਿਰ ਮਰਾ ਜਿਨ ਕੋ ਤੁਮ ਹਰ ਮਿਲੋ ਸਵਾਮੀ ਤੇ ਨਏ ਸੰਤੋਖ ਗੁਰਸਰਾ ਗੁਰਮਤ ਮਹਿਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਲਾਬਲ ਮਹੱਲਾ ਪੰਜਵਾਂ ਆਪ ਓ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਹਤ ਹੈ ਕਲ ਯੁਗ ਕੇਵਟ ਗੁਰ ਸ਼ਬਦ ਤਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਓ ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਪਾਈਐ ਉਪਦੇ ਜਨ ਕਹੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ ਹਰ ਸੰਤੋ ਚੱਖ ਦੇਖੋ ਗੁਰਮਤ ਹਰ ਰਸ ਮਿੱਠਾ ਲਾਗਾ ਤਿਨ ਬਿਸਰੇ ਬਿਖ ਸਭ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜੋ ਬਲਾਬਲ ਮਹੱਲਾ ਪੰਜਵਾਂ ਬਲਾਬਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਪੇ ਹਰ ਮੰਤਰ ਜਾਪਾਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨੁਤ ਨਿਤ ਸੇਵੋ ਦਿਨ ਸਭ ਰਹਿਣੀ ਹਰ ਜਨ ਵੇਖੋ ਸਤਿਗੁਰ ਨੈਣੀ ਜੋ ਇੱਛੋ ਸੋਈ ਫਲ ਪਾਵੋ ਫਿਰ ਬੋਲੋ ਗੁਰਮਤ ਬੈਣੀ ਰਾਉ ਅਨਕ ਭਾਵ ਚਿਤ ਵੈ ਬਹੁਤ ਤੇਰੇ ਸੋ ਹੋਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਛ ਹੈ ਸੋ ਕਰੇ ਜੋ ਮੇਰੇ ਚਿੱਤ ਨਾ ਚਿੰਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅੰਧਨ ਹਰਾ ਨਾਮ ਤਿਆਵੋ ਗੁਰ ਸਤਿਗੁਰ ਕੀ ਮਤ ਲੈਣੀ ਮਤ ਸਮਾਤ ਤੇਰੇ ਵਸ ਸਵਾਮੀ ਹਮ ਜੰਤ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤਾ ਸਵਾਮੀ ਜਿਉ ਭਾਵੈ ਤੇ ਮੈਂ ਬੁਲੈਨੀ ਬਲਾਬਲ ਮਹੱਲਾ ਚੌਥਾ ਆਨੰਦ ਮੂਲ ਧਿਆਓ ਪ੍ਰਖੋਤਮ ਆਂਦਨ ਆਨੰਦ ਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁੱਕੇ ਜਮ ਕਹਿ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਗਤ ਮੂੜ ਮਾਇਆ ਕਹਿ ਬੰਧਕ ਵਿੱਚ ਮਾਇਆ ਫਿਰੇ ਫਿਰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ ਜਿਉ ਤੇਲੀ ਬਲਦ ਪਵੰਦੇ ਗੋਰਮਖ ਸੇਵ ਲੱਗੇ ਸੇ ਉਦਰੇ ਵਡਭਾਗੀ ਸੇਵ ਕਰਨਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਤੂਟੇ ਮਾਇਆ ਫੰਦੇ ਆਪੇ ਠਾਕਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜਿਉ ਰਾਖੈ ਤਿਵੇਂ ਰਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਲਾਬਲ ਮਹੱਲਾ ਚੌਥਾ ਪੜਤਾਲ ਘਰ ਤੇਰਵਾਂ ਬੋਲੋ ਭਈਆ ਰਾਮ ਨਾਮ ਪਤਤ ਪਾਵਣੋ ਹਰ ਸੰਤ ਭਗਤ ਤਾਰਨੋ ਹਰ ਭਰਪੂਰੇ ਰਿਆ ਜਲ ਥੱਲੇ ਰਾਮ ਨਾਮ ਨਿਤ ਗਾਵੀਏ ਹਰ ਦੁੱਖ ਵਸਾਰਨੋ ਰਹਾਓ ਹਰ ਕੀ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਵਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਣੋ ਰਾਮ ਮਨ ਰਾਮ ਨਾਮ ਹਰਾਸਾ ਪਹੁ ਦੂਜਾ ਵਿੰਸ ਬਿਨਾਸਾ ਪਚਾਸਾ ਹੋਏ ਨਰਾਸੀ ਸੋਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਣੋ ਜਾਂ ਨਾਨਕ ਤਿਸ ਪਗ ਲਾਵਣੋ ਬਲਾਬਲ ਰਾਗ ਬਲਾਬਲ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤੇ ਸਿਉ ਮੋਹ ਕਿਉਂ ਮਿਲੀਏ ਪ੍ਰਭ ਅਬਨਾਸੀ ਤੋ ਕਰ ਕਿਰਪਾ ਮੋਹ ਮਾਰਗ ਪਾਵੋ ਸਾ ਸੰਗਤ ਕੇ ਆ ਚਲਾਵੋ ਕਿਆ ਤਰੀਏ ਵਿਖਿਆ ਸੰਸਾਰ ਸਤਿਗੁਰ ਬੋਹਤ ਪਾਵੈ ਪਾਰ ਰਹਾਉ ਪਵਨਚ ਲਹਾਰੇ ਮਾਇਆ ਦੇਵ ਹਰ ਕੇ ਹਰ ਕੈ ਭਗ ਸਦਾ ਥਿਰ ਸੇਹੇ ਹਰ ਸੋਖ ਤੇ ਰਹੇ ਨਰਾਰਾ ਸਿਰ ਉਪਰ ਆਵ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰ ਭੁੰਗਾ ਹੋਮੇ ਪਚੇ ਦੀਪਕ ਵੇਖ ਪਤੰਗਾ ਸਿੰਘਾ ਸਗਲ ਸਿੰਗਾਰ ਕਰੇ ਨੀ ਪਾਵੈ ਜਾ ਹੋਏ ਕਿਰਪਾਲਤਾ ਗੁਰੂ ਮਿਲਾਵੈ ਹੋ ਫਿਰ ਉਦਾਸੀ ਮੈਂ ਕਿਰਤਨ ਦਸੈ ਨਿਰਮੋਲਕ ਹੀਰਾ ਮਿਲੇ ਨਾ ਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੁੰਗਾ ਮਨ ਮੈਂ ਬਸਬਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਬਲ ਮਹੱਲਾ ਪੰਜਵਾਂ ਸਰਵ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਘਨ ਨਾ ਲੱਗ ਗਏ ਜਪ ਆਲਖ ਅਭੇਵ ਤਰਤ ਪਨੀਤ ਭਈ ਗੁਣ ਗਾਵੈ ਦੂਤਰ ਗਏ ਹਰ ਨਾਮ ਤਿਹਾਵੈ ਰਹਾਉ ਸਭਨੀ ਥਾਵੀ ਰਵਿਆ ਆਪਾ ਜੁਗਾ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਗੁਰ ਕੈ ਚਰਨ ਲੱਗੇ ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਿਗੁਰ ਤੁਠੇ ਪਾਰ ਬ੍ਰਹਮ ਪਰ ਭੈ ਰਖਵਾਲੇ ਜਿੱਥੇ ਕਿੱਥੇ ਦਿਸੇ ਨਾਲੇ ਨਾਨਕ ਦਾਸ ਕਸਮ ਪੁਰਤ ਪਾਲੇ ਬਲਾਵਲ ਮੱਲਾ ਪੰਜਵਾਂ ਸੁਖ ਨਿਦਾਨ ਪ੍ਰੀਤਮ ਪ੍ਰਭ ਮੇਰੇ ਅਗਨੰਤ ਗੁਣ ਠਾਕਰ ਪ੍ਰਭ ਤੇਰੇ ਮੋਹੇ ਨਾ ਤੁਮਰੀ ਸਰਨਾਈ ਕਰ ਕਿਰਪਾ ਹਰ ਚਰਨ ਤਿਆਈ ਦਇਆ ਕਰੋ ਵਸੋ ਮਨ ਆਏ ਮੋਹੇ ਨਿਰਗੁਣ ਲੀਜੇ ਲੜ ਲਾਏ ਰਹੋ ਪ੍ਰਭ ਜੇ ਤਿਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੈ ਗੁਰ ਕੈ ਸ਼ਬਦ ਸਦਾ ਪ੍ਰਭ ਵਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਵ ਤਨ ਛਾਰ ਪ੍ਰਭ ਚੇ ਤਾਵੈ ਪੂਰਨ ਸਭ ਕਾਜ ਹਰ ਵਿਸਰ ਸਭ ਕਾ ਮੋਹਤਾਜ ਚਰਨ ਕਮਲ ਸਿਉ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਘਰ ਸਦਾ ਆਨੰਦ ਰਾਗ ਬਲਾਵਲ ਮੱਲਾ ਪੰਜਵਾਂ ਘਰ ਦੂਜਾ ਜਾਨੀ ਅੜੇਕੇ ਘਰ ਗਾਵਣਾ ਏ ਕਿਉਂਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹੋ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਆਪ ਦਿਆਲਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਇਤ ਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਰਾਤੇ ਨਾਮ ਵਿਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਨਾਨਕੀ ਬੇਨੰਤੀ ਸਵਾਮੀ ਤੇਰੇ ਜਨ ਵੇਖਣ ਪਾਵਾ ਵਡਭਾਗੀ ਸੇ ਕਾਢੀਏ ਪਿਆਰੇ ਸਤਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਏ ਨਿਰਮਲ ਮਨੇ ਹੋਵੇ ਪਰਗਾਸੋ ਜਨ ਮਰਨ ਦੁੱਖ ਕੱਟੀਏ ਪਿਆਰੇ ਚੁੱਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਪ ਤੇ ਉਧਰੇ ਸੁਣ ਤੇ ਉਧਰੇ ਬਿੰਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਗੁਦ ਕੋ ਤਾਰੇ ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਬਲਾਬਲ ਮੱਲਾ ਪੰਜਵਾਂ ਵੇਖੇ ਬਣ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੂਟ ਗਏ ਸੁਗਲੇ ਸੁਖੀ ਨਾ ਹੋਵਤ ਜੀਓ ਮਾਨ ਮਹਤ ਨ ਸਾਗਤ ਕਾਈ ਸਾਦਾ ਦਾਸੀ ਥੀਓ ਨਾਨਕ ਸੇ ਦਰ ਸੁਭਾਵੰਤ ਜੋ ਪ੍ਰਭ ਆਪਣੇ ਕੀਓ ਹਰ ਚਿੰਦੌਰੀ ਚਿੱਤ ਭਰਮ ਸਖੀਏ ਮਿਰਗ ਤ੍ਰਿਸ਼ਨਾ ਧਰਮ ਛਾਇਆ ਚੈ ਚਲ ਸੰਗ ਨ ਚਲਤੀ ਸਖੀਏ ਅੰਤ ਤਾ ਜਾਵਤ ਮਾਇਆ ਰਸ ਭੋਗਣਾ ਤਰੂਪ ਰਸ ਮਾਤੈ ਇਨ ਸੰਗ ਸੁਖ ਨ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਇ ਵਸੋ ਬਟ ਭਾਗਣੀ ਸਖੀਏ ਸੰਤਾਂ ਸੰਗ ਸਮਾਈਐ ਤੈ ਦੁਖ ਨ ਭੁੱਖ ਨ ਰੋਗ ਵਿਆਪੈ ਚਰਨ ਕਮਲ ਲਿਵ ਲਾਈਐ ਤੈ ਜਨਮ ਨ ਮਰਨਾ ਆਵਣ ਜਾਣਾ ਨਿਰਜਲ ਸਰਣੀ ਪਾਈਐ ਪ੍ਰੇਮ ਬਜੋ ਨ ਮੋਹ ਵਿਆਪੈ ਨਾਨਕ ਹਰ ਏਕ ਧਿਆਈਐ ਦ੍ਰਿੜਤਾ ਹਾਰ ਮਨ ਭੇਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਥ ਪੁਜਾਏ ਨਾਨਕ ਅਜਰ ਅਚਰ ਸਿਉ ਮਿਲਿਆ ਕਹਿਣਾ ਕਛੂ ਨ ਜਾਏ ਰਾਗ ਬਲਾਵਲ ਮੱਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਸਾਰਾ ਆਪੇ ਬਣ ਜਾ ਵਿਹਾਰਾ ਐਸੋ ਗਿਆਨ ਬਰਲੋਲੀ ਬਿਰਲੋਈ ਪਾਏ ਜਦ ਕੇ ਜਾਈਏ ਤਦ ਦ੍ਰਿਸ਼ਟਾਏ ਰਹੋ ਆਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪੇ ਹੀ ਤਿਰੰਗਾ ਆਪੇ ਹੀ ਮੰਦਰ ਆਪੇ

ਧਰਮ ਸਿਧ ਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਉ ਨਾ ਤੀਜੇ ਪੈਰੇ ਪ੍ਰਾਣੀ ਧਨ ਸਿਉ ਜੋਬਨ ਸਿਉ ਚਿੱਤ।

ਅਣਖੀਨ ਅੱਖੀ ਅੰਧ ਨਾ ਦੇਸੀ ਵਿਚਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਨ ਅੱਖੀਆਂ ਜੀਵਰਾ ਨਾਹੀ ਕਹੇ ਪਰਾ ਕੋ ਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ ਮਨਮੁਖ ਆਵਣ ਜਾਣਾ ਖੜਪਾਕੀ ਗੁੜ ਭਜੇ ਬਿਨਸੇ ਆਇਆ ਚਲੇ ਗਿਆ ਮਾਨ ਕਵਨਾ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਉੜ ਕੇ ਆਇਆ ਤਿੰਨ ਸਾਹਿਬ ਜਾ ਰਿਹਾ ਮਿੱਤਰਾ ਜਰਾ ਜਰਵਾਨਾ ਕੰਨ ਇੱਕ ਰਤੀ ਗੋਨ

ਦਸੀ ਮਾਸੀ ਮਾਨਸ ਕੀਆ ਉਂਜਾਰਿਆ ਮਿੱਤਰਾ ਕਰ ਮੂਲੇ ਕਰ ਕਮਾਏ ਮੂਲ ਕਰ ਦੀਨੀ ਕਰਮ ਕਮਾਨੇ ਜੈਸਾ ਲੇਖ ਤੁਨ ਪਾਇਆ ਮਾਤ ਪਿਤਾ ਪਾਏ ਸੋ ਤੁਮ ਨੀਤਾ ਤਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਖਨ ਕਰਾਏ ਆਪੇ ਜੇ ਤਨ ਜਨਤੇ ਬਸ ਕਿਛ ਨਾਹੀ ਕੋ ਨਾ ਪ੍ਰਾਣੀ ਪਹਿਲੇ ਪੈਰੇ ਤਰ ਪੈਦਾ ਉਦਰੇ ਮਾਹੇ

ਰਾਵਣ ਜਾ ਰਿਹਾ, ਮਿੱਤਰਾ ਉੜ ਚੱਲੇ ਕਮਾਣਾ ਸਾਥ। ਇੱਕ ਰਾਤੀ ਬਿਨ ਮਨਾਵਾ ਦੇਣ ਜਾ ਰਿਹਾ ਮਿੱਤਰਾ, ਉਹਨੇ ਤਕੜੇ ਪਾਏ ਹੱਥ। ਲਿਖਿਆ ਆਇਆ ਪੁੱਜ

ਦੇਖੇ ਪਸਵਲੀ ਮਨ ਪਿਆਰਿਆ ਜੋ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੋ ਮਿੱਤਰਾ ਨਾਮ ਜਪਤ ਪ੍ਰਗਾਸੋ ਸਿਵ ਸਵਾਮੀ ਸੁਗਾਮੀ ਸਗਲੀ ਪੁੰਨੀਆਂ ਪੂਰੇ ਕਮਾਏ ਸੀ ਰੰਗ ਪਾਏ ਹਰ ਮਿਲੇ ਚਿੜੀ ਪਛੁਨਿਆ ਅੰਤਰ ਬਾਸ ਬਾਤ ਰਵਿਆ ਮਨ ਉਪਜਾ ਬਸਿਆ ਸੋ ਨਾਨਕ ਸਿਖ ਦੇ ਮਨ ਪੀਤਮ ਕਰ ਸੰਤਾਂ ਸੰਗ ਨਿਵਾਸੋ

ਨਾਨਕ ਹੀ ਬੈਨਤੀ ਪ੍ਰਭ ਹੈ, ਕਿਰਪਾ ਕਰ ਭਵ ਜਲ ਧਾਰੀਏ ਡੱਕਣਾ, ਤੂੜੀ ਮੰਜਣ ਸਾਧਕੇ ਸਾਈਂ ਧੀਏ ਕਿਰਪਾਲ, ਲੱਦੇ ਹੈ ਬੇ ਤੋਕੜੇ ਨਾਨਕ ਹਰ ਧਨ ਮਾਲ ਛੰਤ।

ਜਾਂ ਨਾਨਕ ਨਾਮ ਧਿਆਇ ਹਰ ਜਨ ਤੀ ਸਿਖਾਈ ਹੋਏ, ਮਾਰ ਬਿਨ ਔਰ ਨਾ ਕੋਏ, ਹਰ ਗੁਰ ਸੁਣਾਈ ਪਾਈਏ, ਜਾ ਰਿਹਾ ਮਿੱਤਰਾ ਵਿਭਾਗ ਪ੍ਰਾਪਤ ਹੋਏ ਰਹਾਓ।

ਦਾਸ ਰਾਤਾਉ ਭਗਤ ਨਵੇਂ ਪ੍ਰਕਾਰਾਉ ਪੰਡਤ ਵੇਦ ਪਕਾਰਾ ਗਰਸਤੀ ਗਰਸਤ ਪਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਧੂਤਾ ਕਾਪੜੀ ਕੌਤੇ ਜਗੂਤਾ ਇੱਕ ਤੀਰਥ ਨਾਤਾਉ ਨਿਰਹਾਰ ਵਰਤੀ ਅਪਰਸਾ ਇੱਕ ਲੋਕ ਨਾ ਦੇਵਹਿ ਦਰਸਾ ਇੱਕ ਮਨ ਹੀ ਗਿਆਤਾ ਕਾਟ ਨਾ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆਉ ਜਿਸ ਮੇਲੇ ਸੋ ਭਗਤਾ ਸਗਲ ਹੁਕਤ ਹੋ ਪਾਵਾਉ ਤਿਆਗੀ ਸਰਨ ਪਾਵਾਉ ਨਾਨਕ ਗੁਰ ਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਿਲਾ ਪਹਿਲਾ ਕਰਤੀ ਜਾਉ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆ

ਜਿਤ ਮਿਲੀਐ ਹੈ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਈ ਜੀਉ ਸਤਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਬਖਾਣੀਐ

ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੋਏ ਕਰ ਮਸਤਕ ਤਾਰ ਜੀਓ ਸਭ ਸੰਜਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ।

ਤੁਸੀਂ ਭੋਗਿਓ ਭੁੰਚਿਓ ਭਾਈਓ ਗੁਰ ਦੀਵਾਨ ਕਵਾਏ ਪਿਨਾਈਓ ਹਾਉ ਹੋਆ ਮਾਹਰ ਪਿੰਡ ਦਾ ਵਨ ਆਂਦੇ ਪੰਜ ਸਰੀਕ ਜੀਓ ਹਾਉ ਆਇਆ ਸਾਮੇ ਤੇ ਹੰਡੀਆ ਪੰਜ ਕਿਰਸਾਨ।

ਹਉ ਤੁਧ ਬਿਟਹੁ ਕੁਰਬਾਨ ਜੀਓ ਹਰ ਇੱਠੈ ਨਿਤ ਧਿਆਇੰਦਾ ਮਨ ਚਿੰਦੀ ਸੋ ਫਲ ਪਾਇੰਦਾ ਸਭੇ ਕਾਜ ਸੁਵਾਰਿਅਨ ਲਾਹੀਅਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇਵੀ ਸੱਚੜਾ ਨੌ ਨਿਤ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ।

ਨਾਮ ਦਾਨ ਇਸ਼ਨਾਨ ਦੜਾਇਆ ਸਭ ਮੁਕਤ ਹੁਆ ਸਹਿਸਾਰੜਾ ਨਾਨਕ ਸੱਚੀ ਬੇੜੀ ਚੜ ਜਿਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ।

ਬਚਉ ਨਾਨਕ ਅਵਸਰ ਲੱਦਾ ਭਾਲ ਜੀਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਕਰ ਭਾਸ ਉਰਧ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ

ਸਰ ਹੰਸ ਉੱਲ ਥੜੇ ਆਏ ਜੋਵਨ ਕਟੈ ਜਰੂਆ ਜਣੈ ਬਣ ਜਾ ਰਿਹਾ ਮਿੱਤਰਾ ਆਵ ਕਟੈ ਦਿਨ ਜਾਏ।

0: ਕਰੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ
1: ਸਤਿਗੁਰ ਦਾਤੇ ਨਾਮ ਲੜਾਇਆ ਵਡਭਾਗੀ ਗੁਰਦਰਸ਼ਨ ਪਾਇਆ

ਉਹ ਸਤਿਗੁਰ ਵਿੱਟੋਂ ਵਰਤਾਇਆ ਜੀਓ ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਪਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਾਰੇ ਉਪਕਾਰੀਆ ਜੀਓ

ਨਾਨਕ ਮਿਲਨ ਸਵਾਈ ਜੀਓ ਮਾਝ ਮਹਲਾ ਪੰਜਵਾਂ।

ਵੀ ਖੀਰ ਪਕਾਵੇ ਨੂੰ ਨਿਰਦਨ ਤਾਂ ਦੇਖ ਸੁੱਖ ਪਾਵੇ ਤੇ ਖਾਵਾਂ ਜਲ ਪੀ ਉਹਦਾ ਠੰਡਾ ਤੂੰ ਹਰ ਰਸ ਹਰ ਰੰਗ ਸੰਗ ਇਉਂ ਮਨ ਪੀ ਨਾ ਜੀਓ।

ਪਾਠ ਸੇਵਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਇ ਕਮਾਵੇ ਸੋ ਸਾਹਿਬ ਪਾਵੇ।

ਜਨਮ ਜਨਮ ਕਾ ਵੀ ਛੁੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਸਮਤ ਪਾਏ ਨਾਮ ਧਿਆਏ।

ते चरण पकाली जो तेरे मार्ग चाले नैन निहाली ते समूह पुरख दयाले।

0: ਕਨਿਹਾਰ ਖਿਨ ਪੀਤਰ ਕਰਿਆ ਗੁਰਮੁ ਨਾਨਕ ਦਿਸੇ ਬੋਰਾ ਤੇ
1: ਲੱਖ ਚੁਰਾਸੀ ਜੀ ਉਪਾਏ ਜਿਸ ਨੂੰ ਨਦਰ ਕਰੀ ਤਿਸ ਗੁਰੂ ਮਲਾਏ ਤਿਸ ਗੁਰੂ ਮਲਾਏ ਕਿਲ ਵੇ ਕਾਢ ਸਦਾ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲਿਖਾ ਮੰਗੈ ਤਾਂ ਕਿਨ ਦੀਏ ਸੁਖ ਨਾਹੀ ਫੁਣ ਦੂਏ ਤੀਏ ਆਪੇ ਬਖਸ ਲਈ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾਵਣਿਆ ਆਜ ਮਹੱਲਾ ਤੀਜਾ ਏਕੂਆ ਫਿਰੀ ਪ੍ਰਸੰਨਾ ਗੁਰਮੁਖ ਵੇਖਾ ਤਾਂ ਹੀ ਮਨ ਭਿੰਨਾ ਤ੍ਰਿਸਨਾ ਤਾਂ ਸਹਿ ਸੁਖ ਪਾਇਆ ਏਕੋ ਮਨ ਮਸਾਵਣਿਆ ਹਉ ਵਾਰੀ ਜਿਉ ਵਾਰੀ ਏਕ ਸਿਉ ਚਿੱਤ ਲਾਵਣਿਆ ਗੁਰਮਤੀ ਮਨ ਏਕਤ ਕਰ ਆਇਆ ਸੱਚੇ ਰੰਗ ਰੰਗਾਵਣਿਆ ਰਹਾਉ ਇਹ ਜਗ ਭੁਲਾ ਤੈ ਆ ਭੁਲਾਇਆ ਇੱਕ ਵਿਸਾਰ ਦੂਜੇ ਲੋ ਪਾਇਆ ਅਣ ਦਿਨ ਸਦਾ ਫਿਰੇ ਪਰਮ ਭੁਲਾ ਬਿਨ ਨਾਵੇਂ ਦੁੱਖ ਪਾਵਣਿਆ ਜੋ ਰੰਗ ਰਾਤੇ ਘਰੋਂ ਵਿਦਾਤੇ ਗੁਰਸੇਵਾ ਤੇ ਜੁਗ ਚਾਰੇ ਜਾਤੇ ਜਿਸਨੂੰ ਆਪ ਦੇ ਵੜਿਆਈ ਅਰ ਕੈ ਨਾਮ ਸੁਮਾਵਣਿਆ ਮਾਇਆ ਮੋਹ ਅਰ ਚੇਤੇ ਨਾਹੀ ਜਮ ਪੁਰਬਦਾ ਦੁੱਖ ਸਹਾਈ ਅੰਨਾ ਬੋਲਾ ਕਿਸ ਨਦਰ ਨ ਆਵੈ ਮਨ ਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੀ ਜੋ ਤੁਦੇ ਆਪ ਲਿਵ ਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸਿੰਘ ਸਦਾ ਸੁਖਦਾਤਾ ਸਭ ਇੱਛਾ ਆਪ ਜਾਵਣਿਆ ਹਰ ਜੋ ਤੇਰੀ ਸਦਾ ਸਰਨਾਏ ਆਪੇ ਬਖਸੇ ਦੇਵੜਿਆਏ ਜਮਕਾਲ ਤੇ ਸਨੇੜਨ ਆਵੈ ਜੋ ਹਰ ਹਰ ਨਾਮ ਤੇ ਆਵਣਿਆ ਅਣ ਦਿਨ ਰਾਤੀ ਜੋ ਹਰ ਭਾਏ ਮੇਰੇ ਭਰਾ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਏ ਤੂੰ ਆਪੇ ਸਾਚੂ ਬਜਾ

ਜਿਨ ਸਾਜਾ ਤਾ ਸੇ ਸਾਧ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰਤਾੜੀ ਲਾਵਣਿਆ ਮਹਾਜ ਮਹਲਾ ਤੀਜਾ ਸੌਦ ਮਰੇ ਸੋ ਮੂਹਾ ਜਾਪੇ ਕਾਲ ਨਾ ਜਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੋ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਤਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਓ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੈ ਲਾਗੀ ਮੈਲ ਨ ਪਾਏ ਅਣ ਦਿਨ ਜਲਦੀ ਫਿਰੈ ਦਿਨ ਰਾਤੀ ਬਿਣ ਪਿਰ ਬਹੁ ਦੁੱਖ ਪਾਵਣਿਆ ਦੇਹੀ ਜਾਤਣਾ ਅਗੈ ਜਾਏ ਜਿੱਥੈ ਲੇਖਾ ਮੰਗੀਐ ਤਿੱਥੇ ਸੁੱਟੈ ਸਾਸ ਕੁਮਾਏ ਸਤਿਗੁਰ ਸੇਵਣ ਸੇ ਤਣਵੰਤੈ ਇੱਥੇ ਉੱਥੇ ਨਾਮ ਸਮਾਵਣਿਆ ਪਹਿ ਪਾਏ ਸਿੰਗਾਰ ਬਣਾਏ ਗੁਰਪ੍ਰਸਾਦੀ ਮੈਲ ਕਰ ਪਾਏ ਅਣ ਦਿਨ ਸਦਾ ਰਵੇ ਦਿਨ ਰਾਤੀ ਮਾਜੀ ਠਹਿ ਰੰਗ ਬਣਾਵਣਿਆ ਸਭਣਾ ਪਿਰ ਵਸੀ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤਿ ਉੱਚੋ ਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਏ ਜਗ ਸੱਤਾ ਨਾਮ ਸਾਰੇ ਅੰਤ ਭੁਗਤਾ ਜੇ ਤੇ ਸੁੱਤਾ ਸੋ ਜਗਾਏ ਗੁਰਮਤਿ ਸੋਜੀ ਪਾਵਣਿਆ ਆਪੋ ਪਿਏ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬਿਰਾਗੀ ਆਪ ਮਾਰੋ ਮਿਲਾਵਣਿਆ ਆਪੋ ਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਪਾਵੇ ਸੋਕਾਰ ਕਰਾਵਣਿਆ ਮਾਜ ਮਹਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਪਰਖ ਪਰਖਾਇਆ ਜਿਣ ਸੱਚ ਪੱਲੇ ਸੱਚ ਵਖਾਣਾ ਸੱਚ ਕਸਵਟੇ ਲਾਵਣਿਆ ਹਉ ਵਾਰੀ ਜੂ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਣ ਮੈਂ ਨਿਰੰਜਣ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਣ ਅਤ ਅਗਮ ਅਪਾਰ ਗੁਰਮੁਖੋ ਵੈ ਸੋਈ ਪਾਏ ਆਪੇ ਬਖਸੋ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰਪ੍ਰਸਾਦੀ ਸੱਚ ਤਲਾਏ ਸੱਚੋ ਸੱਚ ਵਰਤੇ ਸਭਣੀ ਥਾਈ ਸੱਚੇ ਸੱਚ ਸੁਮਾਵਣਿਆ ਵੇ ਪਰਵਾ ਸੱਚ ਮੇਰਾ ਪਿਆਰਾ ਕਿਰਵੇ ਅਵਗਣ ਕੱਟਣ ਹਾਰਾ ਪ੍ਰੇਮ ਪ੍ਰੀਤ ਸਦਾ ਤੇ ਆਈਐ ਪੈ ਪਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਾਵੈ ਆਪੇ ਦੇ ਨ ਪੱਛੋ ਤਾਵੈ ਸਭਣਾ ਜੀਆਂ ਕਾ ਇੱਕੋ ਦਾਤਾ ਸਭ ਦੇ ਮਾਰ ਜਿਵਾਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧੇ ਸੇਵੀ ਤੈ ਤੁਧ ਸਲਾਹੀ ਆਪੇ ਮੇਲਿਓ ਪ੍ਰਭ ਸਾਚੇ ਪੂਰੇ ਕਰਮ ਤੋਂ ਪਾਵਣਿਆ ਮੈਂ ਹੋਰ ਨਾ ਕੋਈ ਤੁਧੇ ਜਿਹਾ ਤੇਰੀ ਨਦਰੀ ਸੀ ਜਿਸ ਦੇਹਾ ਅਣ ਦਿਨ ਸਾਰ ਸੰਭਾਲ ਹਰ ਰੱਖ ਗੁਰਮੁਖ ਸਹਿਜ ਸਮਾਵਣਿਆ ਤੁਧ ਜੀਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜਪਨ ਸਵਾਰੈ ਨਾਨਕ ਨਾਮ ਸੁਹਾਵਣਿਆ ਮਹਾਜ ਮਹਲਾ ਤੀਜਾ ਸਾਹਿਬ ਕੱਟ ਆਪੇ ਭੋਗਣ ਹਾਰਾ ਅਲਖ ਵਰਤੇ ਅਗਮ ਪਾਰਾ ਗੁਰ ਕੈ ਸਬਦ ਮੇਰਾ ਮਨ ਹਰ ਪ੍ਰਭ ਧਿਆਈਐ ਸਹਿਜੇ ਸੱਚ ਸੁਮਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਸਬਦ ਮਨ ਵਸਾਵਣਿਆ ਸਬਦ ਸੁਜੇ ਤਾਮਣ ਸੁਣ ਲੁਜੈ ਮਨਸਾ ਮਾਰ ਸੁਮਾਵਣਿਆ ਰਹਾਉ ਪੰਚ ਦੂਤ ਦੋਹ ਮੋਹ ਸੰਸਾਰ ਮਨਮੁਖ ਅੰਧੇ ਸੋਧਣ ਸਾਰ ਗੁਰਮੁਖ ਵੇ ਸੋ ਆਪਣਾ ਕਰ ਰੱਖੈ ਪੰਚ ਦੂਤ ਸਬਦ ਪਚਾਵਣਿਆ ਇਹ ਗੁਰਮੁਖ ਸਦਾ ਸੱਚੀ ਰੰਗ ਰਾਤੇ ਸਹਿਜੀ ਪ੍ਰਭ ਸੇਵੇ ਅਣਦਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰ ਦਰ ਸੋਭਾ ਪਾਵਣਿਆ ਏਕ ਮੇਕੇ ਆਪ ਪਾਇਆ ਦੁਬਦਾ ਦੂਜਾ ਤਿਰ ਬਦਮਾਇਆ ਚੌਥੀ ਪੌੜੀ ਗੁਰਮੁਖੇ ਉੱਚੀ ਸੱਚੋ ਸੱਚ ਕਮਾਵਣਿਆ ਸਭੈ ਸੱਚਾ ਜੀ ਸੱਚ ਭਾ ਸੱਚੇ ਭਾਵੈ ਜਿਨ ਸਾਜਾ ਤਾ ਸੋ ਸਹਿ ਸੁਮਾਵ ਗੁਰਮੁਖ ਕਰਨੀ ਸੱਚੇ ਸੇਵੈ ਸੱਚਾ ਸਾਚੇ ਜਾਏ ਸੁਮਾਵਣਿਆ ਸੱਚੇ ਬਾਜੋ ਕੋਵਰ ਨਾ ਦੂਆ ਦੂਜੈ ਲਾਗ ਜਾ ਖਪ ਖਪ ਮੂਆ ਗੁਰਮੁਖੋਏ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਦ ਸਭ ਸਰਨ ਤੁਮਾਰੀ ਆਪੇ ਤਰ ਦੇਖੂ ਕੱਚੀ ਪੱਕੀ ਸਾਰੀ ਅਣਦਣੇ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲੈ ਵੇਖੇ ਹਦੂਰ ਸਭ ਮੈਂ ਆਪ ਰਿਹਾ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ ਮਾਜ ਮਹਲਾ ਤੀਜਾ
ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੈ ਕਣੇ ਚਖ ਡਿਠੀ, ਅੰਤਰ ਪਰਗਾ ਸੁਣਾ ਰਸ ਪੀਵੇ, ਦਰ ਸੱਚੇ ਸਬਦ ਵਜਾ ਬਣਿਆ, ਹਉ ਵਾਰੀ ਜੂ ਵਾਰੀ ਗੁਰ ਚਰਨੀ ਸਿਤਲਾ ਬਣਿਆ, ਸਤਿਗੁਰ ਹੈ ਅੰਮ੍ਰਿਤ ਸਰ, ਸਾਚਾ ਮਨ ਨਾਵੈ ਮਹਿਲ ਚੁਕਾ ਬਣਿਆ ਰਹਾਉ, ਤੇਰਾ ਸੱਚੇ ਕਿਣੇ ਅੰਤ ਨ ਪਾਇਆ, ਗੁਰ ਪ੍ਰਸਾਦ ਕਿਣ ਵਿਰਲੇ ਚਿਤ ਲਾਇਆ, ਤੁਧ ਸਲਾਹ ਨ ਰਜਾ ਕਬੂ, ਸੱਚੇ ਨਾਵੇ ਕੀ ਭੁੱਖ ਲਾਵਣਿਆ, ਏਕੋ ਵੇਖਾ ਵਰਨ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੈ ਸਬਦ ਤਿਖਾ ਨਵਾਰੀ, ਸਹਿਜੇ ਸੁਖ ਸਮਾ ਬਣਿਆ, ਰਤਨ ਪਦਾਰਥ ਪਿਲਰ ਤਿਆਗੈ, ਮਨਮੁਖੀ ਹੁੰਦਾ ਦੂਜੇ ਪਾਏ ਲਾਗੈ, ਜੋ ਬੀਜੈ ਸੋ ਸੋਈ ਫਲ, ਜੋ ਬੀਜੈ ਸੋਈ ਫਲ ਪਾਏ, ਸੁਪਣੇ ਸੋਖਣਾ ਪਾਵਣਿਆ, ਆਪਣੀ ਕਿਰਪਾ ਕਰੈ ਸੋਈ ਜਣ ਪਾਏ, ਗੁਰ ਕਾ ਸਬਦ ਮਨ ਵਸਾਏ, ਅਣ ਦਿਨ ਸਦਾ ਰਹੇ ਪੈ ਇੰਦਰ, ਪੈ ਮਾਰ ਪਰਮ ਚੁਕਾ ਬਣਿਆ, ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾ ਬਣਿਆ, ਸਿਮਰਤ ਸਾਸਤ ਬੇਦ ਵਖਾਣੇ, ਪਰਮੇ ਪੂਲਾ ਤਤਣ ਜਾਣ, ਬਿਨ ਸਤਿਗੁਰ ਸੇਵੀ ਸੁਖਣ ਪਾਏ, ਦੁਖੋ ਦੁੱਖ ਕਮਾ ਬਣਿਆ, ਆਪ ਕਰੇ ਕਿਸੇ ਆਖੇ ਕੋਈ, ਆਖਣ ਜਾਈਐ ਜੇ ਭੁੱਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣੇ, ਮਾਝ ਮਹੱਲਾ ਤੀਜਾ, ਆਪੇ ਰੰਗੇ ਸਹਿ ਸੁਭਾਏ, ਗੁਰ ਕੈ ਸਬਦ ਹਰ ਰੰਗ ਚੜਾਏ, ਮਨ ਤਨ ਰੱਤਾ ਸਣਾ ਰੰਗ ਚਲੋਲੀ, ਪੈ ਪਾਏ ਰੰਗ ਚੜਾਵਣਿਆ, ਹਉ ਵਾਰੀ ਜੀਉ ਵਾਰੀ ਮਿਰ ਪਉ ਮਨ ਵਸਾਵਣਿਆ, ਗੁਰ ਕਿਰਪਾ ਤੇ ਯਾਰ ਮਿਰ ਪਉ ਤੇ ਆਇਆ, ਬਿਖ ਪਉ ਜਲ ਸਭ ਤਰਾਵਣਿਆ ਰਹਾਉ, ਮਨ ਮੁਖ ਮੂਦ ਕਰੇ ਚਿਤਰਾਈ, ਨਾਤਾ ਤੋਤਾ ਥਾਈ ਨੂੰ ਪਾਈ, ਜੇ ਆਇਆ ਤੇ ਆ ਜਾਸੀ ਕਰ ਅਵਗਣ ਪਛੋਤਾਵਣਿਆ, ਮਨ ਮੁਖੇ ਅੰਦੇ ਕਿਸੂ ਨ ਸੂਜੈ, ਮਰਨ ਲਖਾਏ ਆਏ ਨੀ ਬੁਝੈ, ਮਨ ਮੁਖ ਕਰਮ ਕਰੇ ਨੀ ਪਾਏ, ਬਿਨ ਨਾਵੈ ਜਨਮ ਗਵਾਵਣਿਆ, ਸੱਚ ਕਰਨੀ ਸਬਦ ਹੈ ਸਾਰ, ਪੂਰੇ ਗੁਰ ਪਾਈਏ ਮੋਖ ਦੁਆਰ, ਅਣ ਦਿਨ ਬਾਣੀ ਸਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣੇ, ਰਸਨਾ ਹਰ ਰਾਤੀ ਰੰਗ ਲਾਏ, ਮਨ ਤਨ ਮੋਇਆ ਸਹਿ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਲਾਵਣੇ, ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸਬਦ ਸਹਿਜੇ ਸੁਖ ਸਮਾਵੈ, ਹੋਂਬਲ ਹਾਰੀ ਸਦਾ ਤਿਨ ਵਿਟੋ, ਗੁਰ ਸੇਵਾ ਚਿਤ ਲਾਵਣਿਆ, ਸੱਚਾ ਸੱਚੋ ਸੱਚ ਭਤੀਜੈ, ਗੁਰ ਪ੍ਰਸਾਦੀ ਅੰਦਰ ਪੀਜੈ, ਬੈ ਸੁਥਾਨ ਹਰ ਗੁਣ ਗਾਵੈ, ਆਪੇ ਕਰ ਸਾਥੂ ਬਣਾਵਣਿਆ, ਜਿਸਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਉਮੈ ਜਾਏ, ਨਾਨਕ ਨਾਮ ਸੇ ਮਣੇ ਅੰਤਰ, ਦਰ ਸੱਚੇ ਸੋਭਾ ਪਾਵਣਿਆ, ਮਾਝ ਮਹੱਲਾ ਤੀਜਾ, ਸਤਿਗੁਰ ਸੇਵੀਏ ਵੱਡੀ ਵਡਿਆਈ, ਹਰ ਜੀ ਚਿੰਤ ਵਸੇ ਮਣਿਆਈ, ਹਰ ਜੋ ਸਫਲੂ ਬਿਰਖੈ ਅੰਮ੍ਰਿਤ, ਜਿਨ ਪੀਤਾ ਤੇ ਤਿਖਾ ਲਹਾਵਣਿਆ, ਹਉ ਵਾਰੀ ਜੋ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮਿਲੈ, ਗੁਰ ਸਬਦੀ ਹਰ ਗੁਣ ਗਾਵਣਿਆ ਰਹਾਉ, ਸਤਿਗੁਰ ਸੇਵੀ ਸੋ ਸੁਆਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਉਮੀ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰ ਨਾਮ ਨ ਪਾਇਆ ਜਾਏ, ਸੇਧ ਸਾਧ ਕਰੇ ਭਿਲ ਲਾਏ, ਬਿਨ ਗੁਰ ਸੇਵੀ ਸੋਖਣ ਹੋਵੀ, ਪੂਰੇ ਭਾਗ ਗੁਰ ਪਾਵਣਿਆ, ਇਹ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰ ਚਣ ਲਾਗੇ ਨਾ ਉਮੈ ਸੋਖੈ, ਅਣਹਦ ਬਾਣੀ ਨਿਰਮਲ ਸਬਦ ਵਜਾਏ, ਗੁਰ ਸਬਦੀ ਸਾਹ ਸੁਮਾਵਣਿਆ, ਬਿਨ ਸਤਿਗੁਰ ਕਹਿ ਦੇਖਿਆ ਜਾਏ, ਕਹਿ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪੇ ਆਪ ਮਿਲ ਰਿਹਾ, ਸਹਿਜੇ ਸਹਿ ਸੁਮਾਵਣਿਆ, ਗੁਰਮੁਖੋ ਵੀ ਸੂ ਏਕ ਸਿਉਂ ਲਿਵਲਾਏ, ਦੂਜਾ ਪਰਮ ਗੁਰ ਸਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਆਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅਣ ਦਿਨ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੀ ਮਿਲਾਇਆ, ਪੂਰੇ ਭਾਗ ਮਨ ਸਬਦ ਵਸਾਇਆ, ਨਾਨਕ ਨਾਮ ਦੀ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹੱਲਾ ਤੀਜਾ, ਆਵ ਚਾਏ ਤਾਂ ਸਭ ਕਿਸ ਪਾਏ, ਗੁਰ ਸਬਦੀ ਸੱਚੀ ਲਿਵਲਾਏ, ਸੱਚ ਵਣ ਜਾਏ ਸੱਚ ਸੰਗ੍ਰਹਿ, ਸੱਚ ਵਪਾਰ ਕਰਾਵਣਿਆ, ਹਉ ਵਾਰੀ ਜੋ ਵਾਰੀ ਹਰ ਗੁਣ ਅਣ ਦਿਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸਬਦ ਵਡਿਆਈ ਦੇਵਣਿਆ ਰਹਾਉ, ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੀ ਮਨ ਭਾਇਆ,
ਸੱਚੇ ਸੇਵਿਆ ਸੱਚ ਵੜਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁਠੇ ਪਾਏ, ਅਣ ਰਸ ਚੁੱਕੈ ਹਰ ਰਸ ਮਨ ਵਸਾਏ, ਸਾਸੁਨ ਤੂੰ ਸਹਿ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਵੇ ਕਿੱਥੋਂ ਪਾਇਨ ਮੋਖ ਦੁਆਰਾ, ਮਰ ਮਰ ਜੰਮੇ ਫਿਰ ਫਿਰ ਆਵੈ, ਜਮਦਰ ਝੋਟਾ ਖਾਵਣਿਆ, ਸਭ ਦੇ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸਬਦ ਵਖਾਣੈ, ਸੱਚੇ ਸੇਵ ਸਦਾ ਸੁਖ ਪਾਇਨ, ਨਾਉ ਨਿਧ ਨਾ ਮਨ ਵਸਾਵਣਿਆ, ਸੋ ਥਾਣ ਸੁਹਾਇਆ ਜੋ ਹਰਮਨ ਪਾਇਆ, ਸਤ ਸੰਗਤ ਬੈ ਹਰ ਗੁਣ ਗਾਇਆ, ਅਣ ਦਿਨ ਹਰ ਸਲਾਹੈ ਸਾਚਾ, ਨਿਰਮਲ ਨਾਦ ਵਜਾਵਣਿਆ, ਮਣ ਮ ਖੋਟੀ ਰਾਸ ਖੋਟਾ ਪਾ, ਸਾਰਾ ਕੂੜ ਕਮਾਵਣ ਦੁੱਖ ਲਾਗੇ ਭਾਰਾ, ਪਰ ਮੈਂ ਪੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਆਧਾਰਾ, ਨਾਨਕ ਨਾਮ ਮਿਲੇ ਵੜਿਆਈ, ਦੁੱਖ ਸੁਖ ਸਮ ਕਰ ਜਾਣੈ, ਮਾਜ ਮਹੱਲਾ ਤੀਜਾ, ਤੇਰੀ ਅਖਾਣੀ ਤੇਰੀ ਬਾਣੀ, ਬਿਨ ਨਾਵੇ ਸਭ ਭਰੂੰ ਭਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਆਉ ਵਾਰੀ ਜਿਓ ਵਾਰੀ ਹਰ ਸੇਤੀ ਚ ਤਲਾਵਣਿਆ, ਹਰ ਸੱਚਾ ਗੁਰੂ ਭਗਤੀ ਪਾਈਐ, ਸਹਿਜੇ ਮਨ ਸਾਵਣਿਆ ਰਹਾਉ, ਸਤਿਗੁਰ ਸੇਵੀ ਤਾਂ ਸਭ ਕਿਸ ਪਾਏ, ਜੇ ਹੀ ਮਨਸਾ ਕਰ ਲਾਗੇ ਤਿਹਾ ਫਲ ਪਾਏ, ਸਤਿਗੁਰ ਦਾਤਾ ਸਭਣਾ ਬਤੂਕਾ, ਪੂਰੇ ਭਾਗ ਮਿਲਾਵਣਿਆ, ਇਹ ਮਨ ਮਹਿਲਾ ਇੱਕ ਨਾ ਧਿਆਏ, ਅੰਤਰ ਮਹਿ ਲਾਗੀ ਬਹੁ ਦੂਜੇ ਭਾਏ, ਤੜ ਤੀਰ ਦੈ ਸੰਤਰ ਭਾਵੈ ਅਹੰਕਾਰੀ, ਹੋਰ ਵਧੇਰੇ ਹਉਮੇ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਿਤ ਮਰੇ ਹਰ ਸਿਉਂ ਚਿਤਲਾਏ, ਹਾ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੇ ਮੈਲ ਗਵਾਵਣਿਆ, ਬਾਜ ਗੁਰੂ ਹੈ ਅੰਧ ਗੁਬਾਰਾ, ਆਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਏ ਪਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹਉਮੈ ਮਮਤਾ ਦੇਖੋ ਵੈ, ਅਣ ਦਿਨ ਅਰਜੂ ਸੱਚਾ ਸੇਵੀ, ਪੂਰੇ ਭਾ ਗੁਰ ਪਾਵਣਿਆ, ਆਪੇ ਬਖਸੇ ਮੇਲ ਮਲਾਏ, ਪੂਰੇ ਗੁਰ ਤੇ ਨਾਮ ਨਵ ਨਿਧ ਪਾਏ, ਸੱਚੈ ਨਾਮ ਸਦਾ ਮਨ ਸੱਚਾ, ਸੱਚ

ਭਤੀਜਾ ਐਥੇ ਸਾਚੇ ਸੁਹਾਗੇ ਸਾਚੇ ਮਨ ਸੱਚਾ ਸੱਚੇ ਸਹੁਦਰਾਚੇ ਸੱਚਾ ਸੇਵੈ ਸੱਚ ਕੁਮਾਵੈ ਸੱਚੋ ਸੱਚ ਕੁਮਾਵਣਿਆ ਹਾਉ ਵਾਰੀ ਜੂ ਵਾਰੀ ਸੱਚਾ ਨਾਮ ਨੂੰ ਸਾਹਮਣਿਆ ਸੱਚੇ ਸੇਵੈ ਸੱਚ ਸੁਮਾਵੈ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਤ ਪੜੇ ਸਾਧਨ ਪਾਵੈ ਦੂਜੇ ਪਾਏ ਮਾਇਆ ਮਨ ਪਰਮਾਵੈ ਮਾਇਆ ਮੂਹ ਸਭ ਸੁਧ ਗਵਾਈ ਕਰੇ ਅਵਗਣ ਪਛੋਂ ਤਾਂ ਬਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾਮ ਅਨਵਸਾਏ ਸਬਦ ਮਰੇ ਮਨ ਮਾਰੇ ਆਪਣਾ ਮੋਤੀ ਕਾ ਦਰ ਪਾਵਣਿਆ ਕਿਲਵੇ ਕਾਟੇ ਗੁਰੂ ਦਨਵਾਰੇ ਗੁਰ ਕਾ ਸਬਦ ਰੱਖੇ ਉਰ ਧਾਰੇ ਸਾਚਰਤੀ ਸਦਾ ਬੇਰਾਗੀ ਹਉਮੇ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤਿਰਬਦ ਮਨਸਾ ਤਿਰਬਦ ਮਾਇਆ ਪੜ ਪੜ ਪੰਡਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇਜਣ ਰਾਤੇ ਗੁਰ ਸਬਦ ਰੰਗਾਏ ਹਾਰ ਰੰਗ ਚੜਿਆ ਤ ਪਾਰਾ ਹਾਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਧ ਸਿਧ ਸਤ ਸੰਜਮ ਸੋਈ।

ਗੁਰਮੁਖ ਜਾਤ ਪਥ ਸਭ ਆਪੇ, ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸੁਮਾਵਣਿਆ। ਮਹਾਜ ਮਹੱਲਾ ਤੀਜਾ। ਉਤ ਪੁਤ ਪਰਲੋ ਸਭ ਦੇ ਹੋਵੇ ਸਭ ਦੇ, ਫਿਰ ਉਪਤ ਖੋਵੈ, ਗੁਰਮੁਖ ਵਰਤੀ ਸਭ ਆਪੇ ਸੱਚਾ, ਗੁਰਮੁਖ ਉਪਾਏ ਸੁਮਾਵਣਿਆ। ਹਾਉ ਵਾਰੀ ਜੋ ਵਾਰੀ ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸਾਥ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸੁਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਾਉਣ ਬਸੰਤਰ ਖੇਲੀ ਬੈਡਾਣੀ। ਸੋ ਨਗੁਰਾ ਜੋ ਮਰ ਮਰ ਜੰਮੇ, ਨੇ ਗੁਰੇ ਆਵਣ ਜਾਵਣਿਆ। ਤਿਣ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰ ਹੈ ਵਿੱਚ ਸਭ ਕਿਛ ਪਾਇਆ, ਸਭ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸਾ ਸੱਚੀ ਵਣ ਜਾ ਰੇ, ਸੱਚ ਵਣ ਜੈ ਗੁਰ ਹੇਤ ਪਿ ਅਪਾਰੇ, ਸੱਚ ਵਿਆਜ ਸੱਚ ਕੁਮਾਵੈ, ਸੱਚੋ ਸੱਚ ਕੁਮਾਵਣਿਆ। ਬਿਣ ਰਾਸੀ ਕੋ ਵਤ ਕਿਉਂ ਪਾਏ, ਮਨ ਭੂਲੈ ਲੋਕ ਸੁਭਾਏ, ਬਿਣ ਰਾਸੀ ਸਭ ਖਾਲੀ ਚੱਲੈ, ਖਾਲੀ ਜਾਏ ਦੁੱਖ ਪਾਵਣਿਆ। ਇੱਕ ਸੱਚ ਵਣ ਜੈ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲੇ ਕੁਲ ਤਾਰੇ, ਆਏ ਸੀ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੁੜਾ ਬਾਹਰ ਭਾਲੇ, ਮਾਣ ਮੁਖੇ ਅੰਦੇ ਫਿਰੇ ਬਿਤਾਲੇ, ਜਿੱਥੇ ਵਾਤ ਹੋਵੇ ਤਿੱਥੇ ਕੋਈ ਨਾ ਪਾਵੈ, ਮਨ ਮੋ ਭਰੂ ਭੁਲਾਵਣਿਆ। ਆਪੇ ਦੇਵੈ ਸਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ, ਨਾਨਕ ਨਾਮ ਮਿਲੇ ਵੜਿਆਏ, ਆਪੇ ਸੁਣ ਸੁਣ ਤੇ ਆਵਣਿਆ। ਮਹਾਜ ਮਹੱਲਾ ਤੀਜਾ। ਸਤਿਗੁਰ ਸਾਚੀ ਸੇਖ ਸੁਣਾਈ, ਹਰ ਚੇਤੈ ਅੰਤ ਹੋਏ ਸਿਖਾਈ, ਹਰ ਅਗਮ ਗੋਚਰ ਨਾਥ ਜੋਨੀ, ਸਤਿਗੁਰ ਕਹਿ ਪਾਏ ਪਾਵਣਿਆ। ਹਾਉ ਵਾਰੀ ਜੋ ਵਾਰੀ ਆਪ ਨਵਾਰਨਿਆ, ਆਪ ਗਵਾਏ ਤਾਂ ਹਰ ਪਾਏ, ਹਰ ਸੁਣ ਸਹਿ ਸੁਮਾਵਣਿਆ। ਰਹਾਉ ਪੂਰਬ ਲਿਖਿਆ ਸੂ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਣ ਪਾਗਾਂ ਗੁਰ ਪਾਈਏ ਨਾਹੀ, ਸਭਦੈ ਮੇਲ ਮਿਲਾਵਣਿਆ। ਗੁਰਮੁਖ ਅਲਿਪਤ ਰਹੀ ਸੰਸਾਰੇ, ਗੁਰ ਕਹਿ ਤੱਕੀਏ ਨਾਮ ਅਧਾਰੇ, ਗੁਰਮੁਖ ਜੋਰ ਕਰੇ ਕਿਆ ਤੇ ਸੁਣੋ, ਆਪੇ ਖਪ ਦੁੱਖ ਪਾਵਣਿਆ। ਮਨ ਮੁਖੇ ਅੰਦੇ ਸੋਧਣ ਕਾਇ, ਆਤਮ ਕਾਤੀ ਹੈ ਜਗਤ ਕਸਾਇ, ਨਿੰਦਾ ਕਰ ਕਰ ਬਹੁ ਪਾਰ ਉਠਾਵੈ, ਬਿਣ ਮਜੂਰੀ ਭਾਗ ਪਹੁੰਚਾਵਣਿਆ। ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜੇਹੀ ਵਾਸਣਾ ਪਾਏ ਤੇ ਹੀ ਵਰਤੈ, ਵਾਸੁ ਵਾਸ ਜਨਾਵਣਿਆ। ਮਨਮੁਖ ਰੋਗੀ ਐ ਸੰਸਾਰਾ, ਸੁਖਦਾਤਾ ਵਿਸਰਿਆ ਗਮ ਪਾਰ, ਦੁਖੀਏ ਨਿਤ ਫਿਰੇ ਬਿਲ ਲਾਦੈ, ਬਿਣ ਗੁਰ ਸਾਂਤਨ ਪਾਵਣਿਆ। ਜਿਨ ਕੀਤੇ ਸੂਈ ਵਿਦ ਜਾਣੈ, ਆਪ ਕਰੇ ਤਾਂ ਹੁਕਮ ਵਸਾਣੈ, ਜੇ ਆ ਅੰਦਰ ਪਾਈ ਤੇ ਹਾ ਵਰਤੈ, ਆਪੇ ਬਾਹਰ ਪਾਵਣਿਆ। ਤਿਸ ਬਾਜੋ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਹੇ ਸੂ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੀ ਸੋਈ ਪਾਵਣ ਸੋ ਪਾਵਣਿਆ। ਮਾਜ ਮਹੱਲਾ ਤੀਜਾ। ਅੰਮ੍ਰਿਤ ਨਾਮ ਅਨੁਸਾਇ, ਹਉਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਏ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਾਉ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ। ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵਹਿਣੀ, ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੀ ਸਦਾ ਦਿਨ ਰਾਤੀ, ਅਵਰਾ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਾ ਲਿਵਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਣਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪਿਆਵਣਿਆ। ਜੋ ਕਿਸ ਕਰੇ ਸੋ ਚੇਤਨਾ ਹੋਈ, ਤੇ ਦਾ ਹੁਕਮ ਹੇਠ ਨ ਸਕੇ ਕੋਈ, ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆਵਣਿਆ। ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੂਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧੇ ਆਪ ਉਪਾਏ, ਤੁਧੇ ਆਪੇ ਪਰਖੇ ਲੋਕ ਸੁਭਾਏ, ਖਰੇ ਪਰ ਖਜਾਨੇ ਪਾਈਐ, ਖੋਟੇ ਭਰਮੋਂ ਭੁਲਾਵਣਿਆ। ਕਿਉਂ ਕਰ ਵੇਖਾ ਕਿਉਂ ਸਲਾਈ, ਗੁਰ ਪ੍ਰਸਾਦੀ ਸਬਦ ਸਲਾਈ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪਿਆਵਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀ ਐ ਹਿਰਦੇ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ। ਮਾਜ ਮਹੱਲਾ ਪੰਤੀਜਾ। ਅੰਮ੍ਰਿਤ ਵਰਸੇ ਸਹਿ ਸੁਭਾਏ, ਗੁਰਮੁਖ ਵਿਰਲਾ ਕੋਈ ਜਣ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾਸੀ, ਕਰ ਕਿਰਪਾ ਤ੍ਰਿਸ਼ਨਾ ਵਜਾਵਣਿਆ। ਹਾਉ ਵਾਰੀ ਜਿਉ ਵਾਰੀ ਗੁਰਮੁਖੇ ਅੰਮ੍ਰਿਤ ਪਿਆਵਣਿਆ,
रसना रस चाक सदा रहे रंगराती सहजे हर गुण गावणे रहाओ गुरु प्रसादी सहज गोपाए दुखदा मारे स्यों लिवलाए नदर करे तार गुण गावे नदरी साध सुमावणे सबना उपर नदर प्रभ तेरी किसे थोड़ी किसे है कनेरी तोते बार किसना होवे गुरमुख सूजी पावणे गुरमुख तत् है विचार अमृत परे तेरे भंडारा बिन सत गुर सेवे कोई न पावे गुर किरपा ते पावणे सत गुर सेवे सो जन सोए अमृत नाम अंतर मन मोए अमृत मन तन बाणी रत्ता अमृत सह सुनावण मन मन पूला दूजे पाए खुआए नाम न ले मरे बेखाए अन दिन सदा बेष्टा मैं वासा बिन सेवा जन्म गवावणे अमृत पीवे जिसनु आपे आए गुर प्रसादी सहल विलाए पूर्ण पूरे आसवे आपे गुरमत नदरी आवणे आपे आप निरंजन सोई जन सजी तेन आपे गोई नानक नाम समाल सदा तू सहजे सहस सुमावणिया माज महला तीजा जे सच लागे सूत उदपाई सदा सा सेवे सह सुपाई सच्चे शब्द सच्चा सलाही सच्चे मेल मिलावणिया हाउ वारी यू वारी सा सलाणिया सच त्याण से सच राती सच्चे सत सुमावणिया रहाओ जय देखा सा सगुणी थाई गुर प्रसादी मन वसाई मन सच्चा रसना सच राती सच सुन आख वखानणिया मन सौ मार सौ सुमाणी इन बिद डीटी सव्यावण जाणी सतगुर सेवी सदा मनने।

ਗੁਰ ਸਭ ਦੀ ਸੱਚ ਪਾਵਣਿਆ ਜੋ ਸੱਚ ਰਾਤੀ ਤਿੰਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲ ਸਹੀ ਵਿੜਪਾਗੀ ਸੱਚੇ ਸੌਦਾ ਮਿਲਾਏ ਸਭ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੈ ਉਹ ਅਗਮ ਅਗੋਚਰ ਸਬਦ ਸੁਧ ਹੋਵੈ ਅਣਦਿਨ ਸੱਚ ਸਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਂਤਣ ਆਈ ਤ੍ਰਿਸ਼ਨਾ ਜਾਲੇ ਸੋਧਣ ਕਾਈ ਵਿਖ ਵਿਹਾਂਜੈ ਬਿਖ ਮੋਹ ਪਿਆਸੇ ਕੂ

ਅੰਤਰ ਗੁਰ ਪ੍ਰਸਾਦੀ ਪਾਵਣਿਆ। ਮੌਜ ਮਹੱਲਾ ਤੀਜਾ। ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਫੇਰ ਪਵੈ ਕਨੇਰੇ।

ਜਾਣੇ ਜੇ ਕੋਈ ਸਤਿਗੁਰ ਸੇਵੇ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾਗਣ ਜਲੇ ਸੰਸਾਰਾ ਲੋਭ ਮਾਨ ਬਹੁਤ ਅੰਕਾਰਾ ਮਰ ਮਰ ਜਨਮੇ

0: ਤੁਰ ਕੈ ਸਬਦ ਸਦਾ ਰਹੇ ਸਮਾਏ, ਸਾਸ ਲਾਏ ਸਭ ਘਟ ਅੰਤਰ, ਸੱਚੋ ਸਾਸ ਸੁਹਾਵਣਿਆ, ਸਾਸ ਲਾਏ ਸਦਾ ਹਜੂਰੇ, ਗੁਰ ਕੈ ਸਬਦ ਰਿਆ ਭਰਪੂਰੇ, ਗੁਰਸਵਰ ਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ, ਸੱਚ ਮਣੇ ਅੰਦਰ ਰਿਆ ਸਮਾਏ, ਸਦਾ ਸੱਚ ਨੇਚਲ ਆਵੇ ਨਾ ਜਾਏ, ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤੀ ਸਾਚ ਸੁਮਾਵਣਿਆ, ਸਾਸ ਲਾਈ ਅਵਰ ਨ ਕੋਈ, ਜਿਤ ਸੇਵੀਏ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕੁਮਾਵਣਿਆ। ਮਹਾਜ ਮਹੱਲਾ ਤੀਜਾ। ਨਿਰਮਲ ਸਬਦ ਨਿਰਮਲ ਹੈ ਬਾਣੀ, ਨਿਰਮਲ ਜੋ ਸਮਾਏ ਸੁਮਾਣੀ, ਨਿਰਮਲ ਬਾਣੀ ਅਰ ਸਲਾਹੀ, ਜਪ ਹਰ ਨਿਰਮਲ ਮਹਿਲ ਗਵਾਵਣਿਆ, ਹਉ ਵਾਰੀ ਜੂ ਵਾਰੀ ਸੁਖ ਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸਬਦ ਸਲਾਹੀ, ਸਬਦ ਸੁਣੋ ਤਸਾ ਮਟਾਵਣਿਆ, ਰਹਾਉ ਨਿਰਮਲ ਨਾਮ ਵਸਿਆ ਮਣਿਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕੀ, ਨਿਰਮਲ ਨਾਦ ਵਜਾਵਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੁਆ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ,
1: ਜੋ ਨਿਰਮਲ ਸੇ ਸੋ ਨਿਰਮਲ ਪਾਏ ਹੋਵੇ, ਨਿਰਮਲ ਵਾਜੇ ਆਨਾ ਤੁਨ ਬਾਣੀ ਦਾ ਸੱਚੇ ਸੋਭਾ ਪਾਵਣਿਆ, ਨਿਰਭ ਸਭ ਨਿਰਮਲ ਹੋਵੇ, ਨਿਰਮਲ ਮੁਨਾਹਾਰ ਸਬਦ ਪੁਰੋਵੇ, ਨਿਰਮਲ ਨਾਮ ਲਗੇ ਬਟ ਭਾਗ, ਨਿਰਮਲ ਨਾਮ ਸੁਹਾਵਣਿਆ, ਸੋ ਨਿਰਮਲ ਜੋ ਸਭ ਸੋਹੇ, ਨਿਰਮਲ ਨਾਮ ਮਨ ਤਨ ਮੋਹੇ, ਸੱਚ ਨਾਮ ਮਨ ਕਦੇ ਨਾ ਲਾਗੇ, ਮਗੋਜਲ ਸੱਚ ਕਰਾਵਣਿਆ, ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਂਕਾ ਮੈਲੇ ਥਾਂ, ਮੈਲਾ ਖਾਏ ਫਿਰ ਮੈਲ ਵਧਾਏ, ਮਨ ਮੈਲ ਦੁੱਖ ਪਾਵਣਿਆ,

ਨਾਨਕ ਨਾਵੇਂ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਜ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ। ਆਪ ਤਰੀ ਸਗਰੀ ਕੁਲ ਤਾਰੇ, ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਰਸ ਚਖ

ਨਿਧ ਪਾਏ। ਤ੍ਰੈ ਗੁਣ ਮੀਟ ਸਮਾਵਣਿਆ ਹਉਮੈ ਕਰੇ ਨਹਿ ਕਰਮੀ ਨਾ ਹੋਵੈ, ਗੁਰ ਪ੍ਰਸਾਦੀ ਹਉਮੈ ਖੋਵੈ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ।

ਕਹਿਣੇ ਸ੍ਰੀ ਸ਼ਬਦ ਸਾਚੇ ਹਰ ਸਰਬਾਸਾ ਪਾਵਣਿਆ ਮਨ ਮੁਖ ਸਦਾ ਬਾਗ ਮੈਲਾ ਹਉ ਮੈਂ ਮਲ ਲਾਈ ਇਸਨਾਨ ਕਰੇ ਪਰ ਮੈਂ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉ ਮੈਂ ਮੈਲ ਚੁਕਾਵਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕੱਟ ਚਾਨਣ ਆਪ ਪਛਾਣਿਆ ਆਪ ਉਪਾਏ ਤੈ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੈ ਨਾਨਕ ਨਾਮ ਵਸੇ ਕਟੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈ ਗੁਣ ਦਿਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਚੌਥੇ ਪਦ ਲਿਵਲਾਵਣਿਆ ਹਉ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰਮੈਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸ਼ਾਸਤਰ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੈ ਗੁਰਪੂਰੈ ਨਾਮ ਧਿਆਵਣਿਆ ਪਈਅੜੇ ਤਨ ਭਰਮ ਭੁਲਾਣੀ ਦੂਜੇ ਲਾਗੀ ਫਿਰ ਪਛਤਾਣੀ ਹਾਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨ ਪਾਵਣਿਆ ਪਈਅੜੇ ਤਨ ਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਫਿਰ ਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਇੱਕੋ ਰਵ ਰਿਹਾ ਘਟੰਤਰ ਮਿਲ ਸਤ ਸੰਗਤ

ਦੁੱਖ ਪਾਵਣੇ ਆ। ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮੇਲੇ ਸ਼ਬਦ ਪਛਾਣੈ। ਨਾਨਕ ਨਾਮ ਲਿਆ ਤਿੰਨ ਜਨ ਕਉ ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਮਾਝ ਮਹੱਲਾ ਚੌਥਾ ਆਦਿ ਪੁਰਖ ਪਰੰਪਰਾ ਪ

ਉੱਤੇ ਆ ਵੜੇ ਹਾਂ ਅਤੇ ਸਰੂਪ ਨਾ ਰੇਖਿਆ ਘੱਟ ਘੱਟ ਦੇਖਿਆ ਗੁਰਮੁਖ ਅਲੱਖ ਲਖਾਵਣਿਆ ਰਹਾ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਨ ਨਾ ਕੋਈ।

ਤ੍ਰਿਪਤ ਨਹੀਂ ਪਾਈ। ਆਪਣੀ ਕਿਰਪਾ ਕਰ ਹੈ ਤੂੰ ਲੇਹ ਮਿਲਾਈ। ਪੂਰੇ ਗੁਰ ਕੇ ਸ਼ਬਦ ਧਿਆਈਏ, ਸ਼ਬਦ ਸੇਵ ਸੁਖ ਪਾਵਣਿਆ, ਰਸਣਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ, ਗੁਰਮੁਖ ਸਦਾ ਰਹੇ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ। ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨਮ ਸਭ ਬਾਜੀ ਹਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਫਿਰ ਆਵਣ ਜਾਵਣਿਆ, ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਧੁਰ ਪਾਈ, ਨਾਨਕ ਨਾ ਮਿਲੇ ਪਉ ਪੰਜਨ, ਗੁਰ ਸਭ ਦੀ

ਸੁਣਾਵਣੇ ਹਾਂ। ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣੇ ਆ ਰਹਾਉ। ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮ ਇੰਦਰ ਧਿਆਨ ਹਿਰਦੇ ਕੋਟ

ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਜਾਪੈ ਜਿਨ ਪੀਆ ਸਈ ਤ੍ਰਿਪਤਾਸੈ ਸੱਚੇ ਸੱਚ ਅਗਾਵਿਆ ਤਿਸ ਕਰ ਸਹਿਜਾ ਤਿਸ ਕਰ ਸਹਿਜਾ ਸੋਈ ਸੁਹਿਲਾ ਆਨੰਦ ਵਿਨੋਦ ਕਰੇ ਸਦ ਕੇਲਾ ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋ ਦੇ ਤੈ ਰਿਜਕ ਸਮਾਹਾ।

ਹਉ ਕੁਰਬਾਣੀ ਤੇਰੇ ਵੰਜਾ ਨਾਨਕ ਦਾਦ ਦੁਸਾਵਣਿਆ ਮਾਝ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗਿਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨ ਵਿਧ ਵਾਧਾ ਕਿਨ ਵਿਧ ਛੂਟਾ ਕਿਨ ਵਿਧ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਹਿ ਕਰਮਾ ਕੌਣ ਸੋ ਕਹੇ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਬੇਮੁਖੀਆ ਕਿਨ ਵਿਧ ਮਿਰੀਏ ਕਿਨ ਵਿਧ ਬਿਛਰੇ ਇਹ ਵਿਧ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਲ ਜਿਤ ਪਾਰ ਬ੍ਰਹਮ ਧਿਆਏ ਕਿਨ ਵਿਧ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਤਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉਮੈ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਭਾਈ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਚਰੈ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ

ਆਖ ਸੰਭਾਲੀ ਮਨ ਤਨ ਅੰਤਰ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਦ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਓ ਨਾ ਲਾਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ

ਤੇਰਾ ਗੁੱਲਾ ਤੂੰ ਮੇਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਵਣਿਆ ਮਾਜ ਮਹੱਲਾ ਪੰਜਵਾ ਕਰ ਦੂਜਾ ਨਿਤ ਨਿਤ ਦਇਓ ਸੰਭਾਲੀਏ ਮੂਹ ਨਾ ਮਨੋ ਵਿਸਾਰੀਏ ਰਹਾਓ ਸੰਤਾਂ ਸੰਗਤ ਪਾਈਏ ਜਿਤ ਜਮ ਕੈ ਪੰਥ।

ਵਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੈ ਭਾਗ ਜੀਉ ਮਨ ਮਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੈ ਲਾਗ ਜੀਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਭਵੰਦਾ ਕੰਤ ਹਰ ਤੇਰਾ ਥਿਰ ਹੋਆ ਸੋ ਹਾਗ ਜੀਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸਰਣਾਇਆ ਲਾਏ ਅੰਚਲ ਨਾਨਕ ਤਾ

ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟਈ ਪਾਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕਾਂਤ ਵਿਹੂਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸਾਂਝ ਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ।

ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨ ਸੰਗ ਤਨਾ ਹਰ ਅਵਨਾਸੀ ਓ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਇੱਕ ਸਾਰ ਕੇ ਨਾ।

ਤਿਸ ਲੱਗੈ ਹਰ ਨਾਹੁ ਨ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦਯੋ ਭਾਏ ਵਿਗੁਚੀਏ ਗਲ ਪਈਏ ਸੋ ਜਮ ਕੀ ਫਾਸ, ਜੀਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ, ਰਹਿਣ ਵਿਹਾਣੀ ਪਾਛੋ ਤਾਣੀ

ਹੋਏ ਪਿਆਸ, ਪ੍ਰਭ ਤੁਧਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ

ਜਿਤ ਦਿਨ ਦੇਹ ਬਿਨ ਸਸੀ ਤਿਸ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ

ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮ ਓ ਮਾਹੜਾ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਨੀ ਕੋਈ ਆਣ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ।

ਬਿੰਦ ਦਰਸ਼ਨ ਲੱਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਹ ਜਪ ਜਹਿ

ਸਿੰਧ ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਨ ਜਿੰਦ ਗੁਰਸਬ ਦੀ ਆਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀਏ ਮਿਲੇ ਸੋ ਅੰਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ।

ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨ ਸੁਜਈ ਕਿੱਥੇ ਕੂਕਣ ਜਾਓ ਅਗਿਆਨ ਬਿਨਾਸਣ ਤਮ ਹਰਣ ਉੱਚੇ ਅਗਮ ਆਵਾਓ ਮਨ ਵਿਛੜਿਆ ਹਰ ਮੇਲੀਐ ਨਾਨਕ ਇਹੋ ਸੁਆਓ ਸਰਬ ਕਲਿਆਣਾ ਤਿਤ

ਸੰਗੀਤ ਪੁਕਾਰੀ ਧਾ ਉੜਿਆ ਹੰਸ ਦਸਾਈ ਰਾਹ ਆਇਆ ਗਇਆ ਮੋਇਆ ਨਾਉ ਪਿੱਛੇ ਪੱਧਰ ਪਿੱਛੇ ਪੱਤਲ ਸਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਵਾਹਿਗੁਰੂ ਡੂਬਾ ਸੰਸਾਰ ਮਹੱਲਾ ਪਹਿਲਾ ਦਸ ਬਾਲ ਤਣ ਵੀ ਸਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੈ ਪਚਾਸੀ ਪੱਗ ਕਿਸੇ ਸੱਠੀ ਕੇ ਬੋਢੇ ਪਾਵੈ ਸਤਰਹਿ ਕਾ ਮਤ ਹੀਣ ਅਸੀਹਾਂ ਕਾ ਵਿਵਹਾਰ ਨਾ ਪਾਵੈ ਨਵੈ ਕਾ ਸਹਿ ਜਾਣਸੀ

ਤੂੰ ਜਾਣਾ ਹੈ ਜਿਨ ਉਪਾਈਏ ਸਭ ਖੇਲ ਤੁਮਾਤੀ ਇੱਕ ਆਵੈ ਇੱਕ ਜਾਏ ਉੱਠ ਬਿਨ ਨਾਵੈ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸੰਤ ਨਿਰੰਜਨੋ ਹਰ ਪੁਰਖ ਵਿਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਿਡਾਤੀ ਜੋ ਮਨ ਚਿਤ ਤੁਦ ਧਿਆਇਂਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪੈਨੈ ਖਾਏ ਜਿਨ ਰਚ ਰਚਿਆ ਤਿਸਹਿ ਨਾ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੇ ਤਾਂ ਠੀਕਰ ਹੋਵੇ ਘੜਤ ਘੜੀ ਨਾ ਜਾਏ ਨਾਨਕ ਗੁਬਿਰ ਨਾਹੀਂ ਪਤ ਪਤ ਬਿਨ ਪਾਰ ਨਾ ਪਾਏ ਮਹੱਲਾ ਦੂਜਾ ਦੇਂਦੇ ਥਾਵੋ ਦਿੱਤਾ ਚੰਗਾ ਮਨਮੁਖ ਐਸਾ ਜਾ

ਚਿਰ ਜੋਤੀ ਵਿੱਚ ਤੂੰ ਬੋਲੈ ਹੈ, ਬਿਨ ਜੋਤੀ ਕੋਈ ਕਿਛੁ ਕਰਹੋ। ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਝਾਣੀਏ ਪੌੜੀ। ਤੁਧ ਆਪੇ ਜਗਦੋ ਪਾਏ ਕੈ, ਤੁਧ ਆਪੇ ਧੰਦੇ ਲਾਇਆ, ਮੋਹ ਠਗੋਲੀ ਪਾਏ ਕੈ, ਤੁਧ ਆਪ ਹੋ ਜਗਤ ਖੁਆਇਆ। ਤਿਸਨਾ ਅੰਦਰ ਅਗਨ ਹੈ, ਨੈ ਤਿਪਤੈ ਭੁੱਖਾ ਧਿਆਇਆ, ਸਹਿਸਾ ਇਹ ਸੰਸਾਰ।

ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ ਰੋਹਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੇ ਤਾਏ ਪੈ ਕੇ ਚਰਨ ਕਰ ਭਾਵ ਕੈ ਲੋਇਣ ਸੁਰਤ ਕਰੇ।

ਕਰੀ ਬਿਨ ਨਾਵੇਂ ਹੋਰ ਨਾ ਪਾਇਆ ਹੋਰ ਕਾਰ ਵੇਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੁੱਤ ਕਲਾਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ ਸਲੋਕ ਮਹੱਲਾ ਪਹਿਲਾ ਸੋਇਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਧਰ ਹਾਂ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾਕਾਰ ਬੱਗਾ ਰੱਤਾ ਪੀਲਾ ਕਾਲਾ ਬੇਦੀ ਕਰੀ ਪੁਕਾਰ ਹੋਏ ਕੁਚੀਲ ਰਾਮ ਅਲਧਾਰੀ ਦੁਰਮਤ

ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਹਾਤਾ ਸਗਵੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਆਂਦਿਨ ਹਰ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਜਾਂ ਨਾਨਕ ਤਿਸ ਬਲਿਹਾਰਨੈ ਜੋ ਆਪ ਜਪੈ ਅਵਰਾ ਨਾਮ ਜਪਾਏ, ਪੌੜੀ ਇੱਕ ਕੰਧ ਮੁੱਲ ਚੁਣ ਖਾਏ, ਵਣ ਖੰਡ ਵਾਸਾ ਇੱਕ ਭਾਗਵਾਂ ਵੇਸ ਕਰ ਫਿਰੈ, ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਛਾਦਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਇਆ

ਲਹੱਛੇ ਮੁਖ ਲੇਹ ਅਵਰ ਦਵਾਜੇ ਦੁਨਿਕੇ ਝੂਠੇ ਅਮਲ ਕਰੇਹ ਮਹੱਲਾ ਪਹਿਲਾ ਜਾ ਹੋ ਨਾਹੀ ਤਿਆ ਕਾ ਜਿਆ ਹੋ ਨਾਹੀ ਤਾ ਕਿਆ ਆਖਾ ਕਿਉ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾ ਆਪ ਨਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾ ਨਾਨਕ ਅੰਦਾ ਹੋਏ ਕਹਿ ਦੱਸੇ ਰਾਹੈ ਸਭ ਸਮੁਹਾਏ ਸਾਥ ਹੈ ਅੱਗੇ ਗਿਆ ਮੋਹੇ ਮੋਹੇ ਪਾਹੇ ਸੋ ਐਸਾ ਆਗੂ ਜਾਪੈ ਪੌੜੀ ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲੱਖ ਅਪਾਰਾ ਪੜਿਆ ਮੂਰਖ ਆਖੀਏ ਜਿਸ ਲਾਭ ਲੋਭ ਅਹੰਕਾਰਾ ਨਾਉ ਪੜੀਏ ਨਾਉ ਬੁੱਝੀਏ ਗੁਰ

ਹੈ ਅੰਤਰ ਜੋਤ ਪਾਰਾ ਸੱਚਾ ਸਾਹੋ ਇੱਕ ਤੂੰ ਹੋਰ ਜਾਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਰਨਤ ਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾ ਤਿਸ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਵ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੀਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣਦੇ ਇੱਕ ਰਤਨ ਪਦਾਰਥ ਬਣਜਦੇ ਇੱਕ ਕੱਚੇ ਦੇਵਾ ਪਾਰਾ ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੇ ਨਾ ਲੱਦਿਆ ਅੰਧੇ ਭੌਂਕ ਮੋਏ ਕੂੜਿਆਰਾ ਮਨਮੁਖ ਦੂਜੇ ਪਚਮੋਏ ਨਾ ਬੂਜੇ ਵਿਚਾਰਾ ਇੱਕ ਸਬਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਤਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੇਂ ਹੋਰ

ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਮਾਨ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆ ਮਿਹਰਾਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ ਤਜ ਕਾਮ ਕਾਮਣੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੈ ਨਾਨਕ ਸਾਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਈਏ ਸਿਕਦਾਰ ਕੋਈ ਨਰੈਸੀਓ ਹਟ ਪੱਟਣ ਬਾਜਾਰ ਹੁਕਮੀ ਢੈਸੀਓ ਪੱਕੇ।

ਇਸਤਰੀਆਂ ਹੋਵਨ ਨਾਨਕ ਸੱਬੋ ਜਾਓ ਪੀ ਕਿਉਂ ਹੈ ਸਾਹ ਲਾਹਣਾ ਆਖਣ ਲਹੇ ਨਚਾਓ ਪਵੜੀ ਵੱਧ ਫਾਲੀ ਵੱਧ ਫੈਲੀ ਗੈਵਾਨ ਖਸਮ ਨਾ ਜਾਣੀ ਸੋ ਕਹੀਏ ਦੇਵਾਨਾ ਆਪ ਨਾ ਪਛਾਣੀ ਕੱਲੇ ਬੁਰੀ ਸੰਸਾਰ ਵਾਧੇ ਖੱਪੀਐ ਵਿਣ ਨਾਵੇਂ ਵੈਕਾਰ ਭਰਮੇ ਪੱਚੀਏ ਰਾਹ ਦੋਵੇ ਇੱਕ ਜਾਣੇ ਸੋਈ ਸਿੱਜ ਸੀ ਕੁਫਰ ਗੋ ਕੁਫਰਾਣੇ ਪਾਇਆ ਦੰਜ ਸੀ ਸਭ ਦੁਨੀਆਂ ਸੁਬਹਾਨ ਸੱਚ ਸਮਾਈਐ ਸਿੱਜੇ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜੀਵੈ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਬਿਣ ਨਾਵੇਂ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਹਿ ਪੈਦੇ ਹੋਏ ਜਾਂ ਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਗੁੜ ਗੁੜ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹਿ ਭੋਗ ਵਿਲਾਸ ਕਿਆ ਲਸਕਰ ਕਿਆ ਨੇਵ ਖਵਾਸੀ ਆਵੈ ਮੈਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੈ ਟੋਲ ਵਿਣਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੂਰਾ ਹੋਵੇ ਹੱਥ ਮਰੀਐ ਚਖੀਐ ਸੱਚੇ

ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲਰਵਾੜ ਸਾਣ ਕੇ ਸਾਰਾ ਚਿੱਥਿਆ ਕਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੈ ਪੀਸਣ ਆਏ ਬੈਠ ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਦਾ ਪਾਏ ਖੁੱਡਾ ਅੰਦਰ ਰੱਖ ਦੈਨ ਸੁਮਲ ਸਜਾਏ ਰਾਸ ਕਸ ਟੱਟਰ ਪਾਈਏ ਤੱਪੈ ਤੈ ਵਿਲ ਲਾਏ ਪੀ ਸੋ ਭੋਗ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਾਵੜੀ ਇਕਣਾ ਮਰਨ ਚਿੱਤ ਆਸ ਘਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਆਪਣੜੇ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ਬੱਦੇ ਕਰਨ ਸਲਾਮ ਖਸਮ ਨਾ ਭਾਣਿਆ।

ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬੀਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਈਤ ਗੰਢ ਵਰਤੇ ਸੰਸਾਰ

ਨਰਾ ਨਾ ਸਿੱਧ ਸਾਦਿਕ ਤਰਾ ਅਸਤ ਏਕ ਦਿਗਰ ਕੋਈ ਏਕ ਤੂਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸ਼ਬਦ ਜੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੂਈ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸ਼ਬਦ ਦੀਪ ਨਹਿ ਜਲੋ ਅੰਨ ਪਾਉਣ ਥਿਰ ਨਾ ਕੋਈ ਏਕ ਤੂਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸਬਸੇ ਅਸਤ ਏਕ ਦਿਗਰ ਕੁਈ ਏਕ ਤੂਈ ਮਹੱਲਾ ਪਹਿਲਾ ਪਰੰਦੇ ਨਾ ਗਿਰਹਾ ਜ਼ਰ ਦਰਖਤ ਆਵ ਆਸ ਕਰ ਦੇਹੰਦ ਸੂਈ ਏਕ ਤੂਈ ਮਹੱਲਾ ਪਹਿਲਾ ਨਾਨਕ ਲੀਲਾਰ ਲਿਖਿਆ ਸੋਏ ਮੀਟ ਨ ਸਾਕੇ ਕੋਏ ਕਲਾ ਧਰੈ ਹਿਰੇ ਸੂਈ ਏਕ ਤੂਈ ਪੌੜੀ ਸੱਚਾ ਤੇਰਾ ਹੁਰ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ

ਮਹੱਲਾ ਪਹਿਲਾ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਏ, ਇੱਕ ਨਾ ਛੱਤੇ ਅੰਮ੍ਰਿਤ ਪਾਏ, ਇੱਕ ਮਿਟਿਆ ਮੈਂ ਮਿਟਿਆ ਖਾਏ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ, ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਏ, ਗੁਰਮਤੀ ਆਪ ਗਵਾਏ ਨਾਮ ਧਿਆਈਏ, ਦੂਜੇ ਘਰ ਲੱਗ ਜਨਮ ਗਵਾਈਏ, ਬਿਨ ਨਾਵੇਂ ਸਭ ਵਿਸ ਪੈਜੇ ਖਾਈਏ, ਸੱਚਾ ਸ਼ਬਦ ਸਲਾਹੇ ਸੱਚ ਸਮਾਈਏ, ਬਿਨ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ, ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ, ਨਾਨਕ ਸੱਚ ਖਰਾ ਸਲਾਹੇ ਪਤ ਸਿਉਂ ਜਾਈਏ। ਸਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾਂ ਬਾਵੈ ਗਾਵੈ, ਤੁਧ ਭਾਵੈ ਜਲ ਨਹਾਵੈ, ਜਾਂ ਤੁਧ ਭਾਵੈ ਤਾਂ ਕਰੇ ਬਿਭੂਤਾ ਸਿੰਘੀ ਨਾਦ ਵਜਾਵੈ, ਜਾਂ ਤੁਧ ਭਾਵੈ ਤਾਂ ਪੜ੍ਹੇ ਕਤੇਬਾ ਮੁੱਲਾਂ ਸੇਖ ਕਹਾਵੈ, ਜਾਂ ਤੁਧ ਭਾਵੈ ਤਾਂ ਹੋਵੈ ਰਾਜੇ ਰਸ ਕਸ ਬਹੁਤ ਕਮਾਵੈ, ਜਾਂ ਤੁਧ ਭਾਵੈ ਤੇਗ ਬਗਾਵੈ ਸਿਰ ਮੁੰਡੀ ਕਟ ਜਾਵੈ, ਜਾਂ ਤੁਧ ਭਾਵੈ ਜਾਹਿਦ ਸੰਤਰ ਸੁਣ ਗੱਲਾਂ ਕਰ ਆਵੈ, ਜਾਂ ਤੁਧ ਭਾਵੈ ਨਾਇਰ ਚਾਵੈ, ਤੁਧ ਭਾਣੇ ਤੁਧ ਭਾਵੈ, ਨਾਨਕ ਏਕ ਕਹੇ ਬੈਨੰਤੀ ਹੋਰ ਸਗਲੇ ਕੂੜ ਕਮਾਵੈ। ਮਹੱਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵ ਨਿਸੰਗ ਭਰਮ ਚੁਕਾਈਏ, ਸਤਿਗੁਰ ਆਖੇ ਕਾਰ ਸੁਕਾਰ ਕਮਾਈਏ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਏ,

ਬੁਲਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ

ਆਹ ਨਾ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕਹੁ ਨਾਨਕ ਕਿਨ ਬਿਦਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾ ਤੈ ਸਹਿ ਸਾਰਿਆ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪ ਮੇਲਿਅਨ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੇ ਅੰਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿਨੇ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਵਾਹੀ ਸਾਲਾ ਜਿਨੀ ਧਿਆਏ ਇੱਕ ਮਨ ਸਹੀ ਪੂਰੇ ਸਾਹ ਵਖਤੇ ਉੱਪਰ ਲੜਮੋਏ

ਬਿਨਾਈਐ ਸੌਦਾ ਇਕਤ ਹੱਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸਮੈ ਨਾਉ ਨਿਧ ਨਾਮ ਇੱਕ ਭਾਲੇ ਗੁਣੀ ਗਹੀਰ ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਵਾਕੈ ਸੁਰਤਿਆਂ ਉਪਜਿਆ ਚਾਉ ਤਿਨਾਂ ਦਰਿਆਵਾਂ ਸਿਉਂ ਦੋਸਤੀ ਮਨਮੁਖ ਸੱਚਾ ਨਾਉ ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਉ ਜੇ ਹੋਵਾ ਨਦਰ ਸਰਾਵ ਕੀ ਬਉ ਨ ਪਾਈ ਤਾਉ ਸੱਤੀ ਪਹਿਰੀ ਸਤ ਭਲਾ ਬਹੀਆ ਬਹੀਐ ਪੜਿਆ ਪਾਸ ਉਥੇ ਪਾਪ ਪੁੰਨ ਵੀ ਚਾਰੀਏ ਕੂੜੇ ਘੱਟੇ ਰਾਸ ਉਥੇ ਖੋਟੇ ਸੱਟੀਐ ਖਰੇ ਕੀਚੇ ਸਾਹ ਬੋਲਣ ਫਾਦਰ

ਆਤ ਦੁਇ ਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੇ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਕਰ ਵਸਿਆ ਸਤਿਗੁਰ ਤੁਠੇ ਨਾਓ ਪ੍ਰੇਮ ਰਹੱਸਿਆ ਸੱਚੇ ਦੈ ਦੇਵਾਨ ਕੂੜ ਨ ਜਾਈਐ ਝੂਠੇ ਝੂਠ ਵਖਾਣ ਸੁਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੇ ਕਰ ਬਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਤਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਵੜ ਵੱਦਾ ਮਾਵਾ ਨਾਹੀ ਸਭ ਸੇ ਨੱਥ ਚਲਾਈ ਕੀਤਾ ਤਾਣ ਹੋ ਮਨ ਅੰਦਰ ਕਰੇ ਭੈ ਆਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵੜਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਬਿਨ ਸੱਚੇ ਕੂੜ ਆਰ ਬੰਨ ਚਲਾਈਏ ਬਿਨ ਸੱਚੇ ਤਨ ਛਾਰ ਛਾਰ ਰਲਾਈਏ ਬਿਨ ਸੱਚੇ ਸਭ ਭੁੱਖ ਜੇ ਪੈਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨ ਪਾਈਏ ਕੂੜੇ ਲਾਲਚ ਲੱਗ ਮਹਿਲ ਖੁਆਈਏ ਸਭ

0: ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਦਾ ਖਾਦਾ ਰਹੇ ਦਾਨਾ ਕੈਸਰ ਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਫਲ ਜਵੇਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਖਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਏ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸੜ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਿਸੇਖ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਏ ਕਰਮੀ ਲੱਗ ਪੌੜੀ
1: ਜੋ ਜੋ ਕਿੰਨੋ ਹਮ ਤਸਕੇ ਦਾਸ ਪ੍ਰਭ ਮੇਰੇ ਕੋ ਸਗਲ ਗੁਣਾਸ ਨਾ ਕੋ ਪੂਤ ਨਹੀਂ ਬਾਰਾਹੀ ਗਲ ਮਿਲ ਚੱਲੇ ਇੱਕੇ ਭਾਈ ਜਾ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬਹੁ ਨ ਲਾਗੇ ਦੁਖਾ ਆਪੇ ਆਪ ਸਰ ਪਾਲਕ ਨਾਨਕ ਰਾਤੋ ਰੰਗ ਗੋਪਾਲ ਰਾਮ ਕਰੀ ਮਹੱਲਾ ਪੰਜਵਾ ਮੁਖਤੇ ਪੜਤਾ ਰੇਖਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦੁੜਾਵੇ ਆਪਣਾ ਕਹਿਹਾ ਆਪਣਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾ ਅੱਗੇ ਰੱਖਿਓ ਸਾਲ ਗੁਰਾਮ ਮਨ ਕੀਨੋ ਦਿਸ ਬਸਰਾਮ ਤਿਲਕ ਚੁਰਾਵੇ ਪਾਹੀ ਪਾਹੇ ਲੋਕ ਵਿਚਾਰ ਅੰਧ ਕਮਾਏ ਖੱਟ ਕਰਮਾ ਅਰ ਆਸਨ ਧੋਤੀ ਪਾਖਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫਿਰ ਮੰਗੇ ਭਪੂਤ ਇਹ ਬਿਦ ਕੋਏ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਹੇ ਤ੍ਰੈ ਗੁਣ ਕੀ ਉਸੇ ਉਤਰੀ ਮਾਏ ਚਤਰਹ ਵੇਦ ਪੂਰਨ ਹਰ ਨਾਹੇ ਨਾਨਕ ਤਿਸ ਕੀ ਸਰਨੀ ਪਾਹੇ ਰਾਮ ਕਲੀ ਮਹੱਲਾ ਪੰਜਵਾ ਕੋਟ ਵਿਘਨ ਨਹੀਂ ਆਵੇ ਨੇਰ ਹੀ ਅਨਕ ਮਾਲਾ ਤਾਂ ਕੀ ਚੇਰ ਹੀ ਅਨਕ ਪਾਪ ਤਾਂ ਕੇ ਪਾਣੀ ਹਰ ਜਾਂ ਕੋ ਮਾਹ ਨਹੀਂ ਕਰਦਾਰ ਜਿਸੇ ਸਹਾਈ ਹੋਏ ਭਗਵਾਨ ਅਨਕ ਯਤਨ ਹੂਆ ਕੈ ਸਾਰ ਜਾਮ ਹੂੰ ਰਹੋ ਕਰਦਾ ਰੱਖੇ ਕੀਤਾ ਕੌਣ ਕੀ ਜਿੱਤੋ ਸਗਲਾ ਪੌਣ ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ ਬਲ ਬਲ ਜਾਈਏ ਤਾਂ ਕੇ ਚਰਨ ਤਿੰਨ ਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਨ ਦਾਨ ਭਗਤ ਸੋਹੀ ਕਲ ਮਹਿ ਪਰਵਾਨ ਜਾਂ ਕੋ ਠਾਕਰ ਦੀਆ ਮਾਨ ਸਾਧ ਸੰਗ ਮਿਲ ਪਏ ਪ੍ਰਗਾਸ ਸਹਿ ਸੁਖ ਵਾਸੀ ਪੂਰੇ ਸਤਿਗੁਰ ਦੀਆ ਬਲੋਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੰਜਵਾਂ ਦੋਸ ਨਾ ਦਿਸੇ ਕਾਹੂੰ ਲੋਗ ਜੋ ਕੁਮਾਪਨ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਪਣ ਜਾਣ ਮਾਇਆ ਤਨ ਮਾਇਆ ਦੰਦ ਐਸੀ ਜਾਣੀ ਸੰਤ ਜਣੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾ ਤਨ ਤਨ ਗਲਤ ਮੇਥ ਆਪ ਸਤਾਰ ਹੈਬਰ ਗੈਬ ਚਲਣ ਹਾਰ ਰਾਜ ਰੰਗ ਰੂਪ ਸਭ ਕੂਰ ਨਾ ਬਿਨਾ ਹੋਏ ਜਾਸੀ ਧੂਰ ਪਰਮ ਪੁੱਲੇ ਬਾਦ ਹੰਕਾਰੀ ਸੰਗ ਨਹੀਂ ਰਹਿ ਸਗਲ ਉਸਾਰੀ ਸੋਗ ਹਰ ਖਮੈ ਅੰਧੇ ਵਰਦਾਨੀ ਸਾਗਤ ਇਹੀ ਕਰਤ ਬਹਾਨੀ ਹਰ ਕਾ ਨਾਮ ਤਗਲ ਕਲ ਮਾਹੈ ਇਹ ਨਦਾਨਾ ਸਾਧੂ ਪਾਹੈ ਨਾਨਕ ਗੁਰ ਗੋਬਿੰਦ ਜਹ ਤੁਠਾ ਘਟ ਘਰ ਮਈਆ ਤਨ ਹੀ ਡਿੱਠਾ ਰਾਮ ਕਲੀ ਮਹੱਲਾ ਪੰਜਵਾ ਪੰਚ ਸਭ ਤੈ ਪੂਰਨ ਨਾਦ ਹੀ ਅਨਹਦ ਬਾਜੇ ਅਚਰਜ ਸਮਾਦ ਕੇਲ ਕਰੈ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਰਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤਹ ਰੋਗ ਸੋਗ ਨਹੀਂ ਜਨਮ ਮਰਨ ਰਹੋ ਹੂਆ ਸਿਮਰੈ ਕੇਵਲ ਨਾਮ ਵਰਲੇ ਪਾਵੇ ਉਪਸਰਾਮ ਭੋਜਨ ਪੋਹ ਕੀਰਤਨ ਆਧਾਰ ਨਿਸ਼ਚਲ ਆਸਨ ਵੇ ਸੁਮਾਰ ਡਿਗਣਾ ਡੋਲੇ ਕਤ ਹੂੰ ਧਾਪੇ ਗੁਰਪ੍ਰਸਾਦ ਕੋ ਇਹ ਮਹਿਲ ਪਾਵੇ ਪਰਮ ਪਹਿ ਮੋਹ ਨਾ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨ ਪਰ ਬਾਰ ਆਪੇ ਗੌਤਮ ਆਪੇ ਗੁਰਸਾਰ ਜਾਂ ਕੇ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਸਮਾਦ ਰਾਮ ਕਲੀ ਮਹੱਲਾ ਪੰਜਵਾਂ ਪੇਟ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾਂ ਚਰਨ ਮਾਥਾ ਮੇਰੋ ਉਪਤ ਅਨਕ ਬਾਰ ਸੰਤ ਡੁੰਡਤ ਇਹ ਮਨ ਸੰਤਨ ਕੇ ਬਲਿਹਾਰੀ ਜਾਂ ਕੀ ਉਠ ਗਹੀ ਸੁਖ ਪਾਇਆ ਰੱਖੇ ਕਿਰਪਾ ਧਾਰੀ ਰਹਾ ਸੰਤਾਂ ਚਰਨ ਤੋਇ ਤੈ ਪੀਵਾਂ ਸੰਤਾਂ ਦਰਸ ਪੇਖ ਪੇਖ ਜੀਵਾਂ ਸੰਤਾਂ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰੱਖਿਆ ਪੜਦਾ ਸੰਤ ਪ੍ਰਸਾਦ ਮਹਿ ਕਫੂ ਨਾ ਕਰਦਾ ਸੰਤਾਂ ਸੰਗ ਦੀਆ ਕਿਰਪਾਲ ਸੰਤ ਸਹਾਈ ਪੈ ਦਿਆਲ ਸੂਰਤ ਮਤ ਬੁੱਧ ਪ੍ਰਗਾਸ ਗਹਿਰ ਗਭੀਰ ਅਪਾਰ ਗੁਣ ਦਾਸ ਜੀ ਜੰਤ ਸਗਲੇ ਪ੍ਰਤਪਾਲ ਨਾਨਕ ਸੰਤਾਂ ਦੇਖਣ ਹਾਲ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਅਸ਼ਟਮੀਤ ਜਨ ਸਭ ਸੁਲ ਲੈਂ ਹਰ ਹਰ ਨਾਮ ਸੰਗ ਤੇਰੇ ਚੱਲ ਲੈਂ ਰਾਮ ਨਾਮ ਗੁਣ ਗਾਇਲਾ ਮੀਤਾਂ ਹਰ ਸਮਰਤ ਲਾਜ ਰਹੇ ਹਰ ਸਮਰਤ ਜਮ ਕੁਛ ਨਾ ਕਹਿ ਰਹਾ ਬਿਨ ਹਰ ਸਗਲ ਨਿਰਾਰਥ ਕਾਮ ਸੋਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾ ਊਹਾਂ ਤੇਰੋ ਉਜਲ ਮੁਖਾ ਘਰ ਘਰ ਥੱਕੇ ਬੜੇ ਬੜੇ ਰਹੇ ਕਨਹੀ ਨਾ ਕੀਜੇ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੇ ਜਨ ਕੋ ਹੈ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜਿਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕੇ ਕਰਵਾਨ ਰਾਮ ਕਲੀ ਮਹੱਲਾ ਪੰਜਵਾਂ ਸੰਚੇ ਦਰਬ ਦੇਹ ਦੁਖ ਲੋਗ ਤੇਰੇ ਕਾਜ ਨਾ ਬਰਾਜ ਯੋਗ ਕਰ ਹੰਕਾਰ ਹੋਏ ਵਰਤੇ ਅੰਧ ਜਮ ਕੀ ਜੇਬੜੀ ਤੂੰ ਅੱਗੇ ਬੰਦ ਛਾੜ ਬੜਾ ਹੀ ਤੱਤ ਮੁੜੇ ਹੀਆਂ ਵਾਸਨਾ ਰਾਤ ਮੁੜੇ ਮਾਇਆ ਕੇ ਮਾਤੇ ਤੈ ਉੱਠ ਚੱਲਣਾ ਰਾਜ ਰਹੋ ਤੂੰ ਸੰਗ ਸੁਖ ਨਾ ਰਹਾ ਵਾਲ ਵਸਤਾ ਵਾਰ ਕੀ ਹੰਦ ਪਰ ਜੋ ਲੱਗਾ ਦਰਗੰਧ ਤਰੀਆ ਵਸਤਾ ਸੱਚੇ ਮਾਹੈ ਤ੍ਰਿਵਤ ਪਿਆ ਛੋੜ ਚੱਲਿਓ ਬਸਦਾਏ ਚਰਾਂ ਕਾਲ ਪਾਈ ਦੁਰਲੱਭ ਦੇਹ ਨਾਮ ਬਹੋਣੀ ਹੋਈ ਕਹਿ ਪਸ਼ੂ ਪ੍ਰੇਤ ਮੁਖਤੈ ਬੁਰੀ ਤਿਸਨਾ ਬੂਝੇ ਜਨ ਹੈ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੈ ਛੁਡਾਹੋ ਛੁਟਕੇ ਬੰਦ ਬਖਸ਼ ਮੁਲਾਵੋ ਨਾਨਕ ਜਗ ਅੰਦ ਰਾਮ ਕਲੀ ਮਹੱਲਾ ਪੰਜਵਾਂ ਕਾਰ ਸੰਜੋਗ ਮੁਨਾਹੀ ਕਾਸ਼ ਤਿਸ ਸੰਗ ਰਹੋ ਆਣਾ ਰਾਚ ਪ੍ਰਤਪਾਲੇ ਨਿਰਸਾਰ ਸੰਭਾਲੇ ਅੰਤ ਕੀ ਵਾਰ ਉੱਠ ਸੁਧਾਰੇ ਨਾ ਬਿਨਾ ਸਭ ਝੂਠ ਪੁਰਾਨੀ ਗੋਬਿੰਦ ਪੰਜਵੇਂ ਅਵਰ ਸੰਗ ਰਾਤੈ ਤੈ ਸਹਿ ਮਾਇਆ ਮੂਠ ਪੁਰਾਨੀ ਰਹਾ ਤੀਰਥ ਨਾਇ ਨਾ ਉਸਤ ਤਮੈਲ ਕਰਮ ਧਰਮ ਸਭ ਹੋਮੇ ਫੈਲ ਲੋਕ ਵਿਚਾਰ ਹੈ ਗਤ ਨਹੀਂ ਹੋਹੇ ਨਾਮ ਬਹੁਣੇ ਚੱਲ ਸੈ ਰੋਏ ਬਿਨ ਹਰ ਨਾਮ ਨਾ ਛੁੱਟ ਪਟਲ ਸੋ ਦੇਨ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੇ ਜਿਸੀ ਆਪ ਜਪਾਹੇ ਸਫਲ ਫਲਾਂ ਸੇ ਸੁਖ ਸਮਾਹੇ ਰੱਖਣ ਹਾਰੇ ਰੱਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੇ ਤਿਤ ਲਾਗੋ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕੁਛ ਕਰੈ ਸੋਈ ਸੁਖ ਜਾਨਾ ਮਨ ਸਮਝ ਸਾਧ ਸੰਗ ਪਤੀ ਅੰਨਾ ਡੋਲਣ ਤੈ ਚੁੱਕਾ ਠਹਿਰਾਇਆ ਸੰਤ ਮਿਲੈ ਸੰਤ ਸਮਾਇਆ ਦੁਖ ਗਿਆ ਸਭ ਰੋ ਗਿਆ ਪ੍ਰਭ ਕੀ ਆਗਿਆ ਮਨ ਮਾਨੀ ਮਹਾਂਪੁਰਖ ਕਾ ਸੰਗ ਪਿਆਰ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਹੇ ਸੋਈ ਭਲਾ ਜੈ ਰੱਖੇ ਸੋਈ ਮੁਖਥਾਨ ਸੋ ਜੋ ਜਪਾਹੇ ਸੋਈ ਨਾਮ ਅੱਠ ਸੱਠ ਤੀਰਥ ਜੈ ਸਾਧ ਪਗ ਧਾਰੈ ਤਹਿ ਪਕੌਂਠ ਜੈ ਨਾਮ ਉਚਰੈ ਸਰਬ ਹਨੰਦ ਜਬ ਦਰਸ਼ਨ ਪਾਈਏ ਰਾਮ ਗੁਣਾ ਨਿਤ ਨਿਤ ਹਰ ਗਾਈਏ ਆਪੇ ਘਟਕਾ ਹਰਿਹਾ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਪਰਮ ਨਾਠੇ ਦੂਰੇ ਨਾਨਕ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਸਰਾਮ ਰਿਧ ਬਦ ਸਿੱਧ ਸੁਰ ਗਿਆਨ ਆਨਕ ਰੂਪ ਰੰਗ ਭੋਗ ਰਸੇ ਗੁਰਮੁਖ ਨਾਮ ਨਿਮਖ ਹਿਰਦੈ ਵਸੇ ਹਰ ਕੇ ਨਾਮ ਕੀ ਬੜਿਆਹੀ ਕੀਮਤ ਕਹਿ ਨਾ ਜਾਈ ਰਹਾ ਸੂਰਬੀਰ ਤੇਜ ਮਤ ਪੂਰਾ ਸਹਿ ਸਮਾ ਤੁਰ ਗਹਿਰ ਗਭੀਰਾ ਸਦਾ ਮੁਖਤ ਤਾਂ ਕੇ ਪੂਰੇ ਕਾਮ ਜਾਂ ਕੇ ਹਿਰਦੇ ਵਸੀ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਦਾਸੀ ਪੂਰਨ ਨਰਯੋਗ ਆਏ ਨਾ ਜਾਹ ਡੋਲੇ ਕਤ ਨਾਹੀ ਜਾਂ ਕੇ ਨਾਮ ਵਸੇ ਮਨ ਮਾਈ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉਤਰੈ ਚੰਦ ਨਾਨਕ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਨਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਉ ਅੱਗੇ ਮਿਲੀਨ ਥਾ ਮੈਂ ਥਾਹ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਾ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਾਸੇ ਪੌਜਲ ਪਾਰ ਪਰ ਲਾਉਂ ਰਹਾ ਨਾਮ ਨਦਾਨ ਧਿਆਨ ਮਨ ਟਲ ਤਾਂ ਛੁੱਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਨ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੇ ਸੰਗ ਮਨ ਤਾਂ ਹਰਾਪੈ ਹਰ ਕੇ ਰੰਗ ਛੋੜ ਸਿਆਣ ਪਵੋਚਿਤ ਰਾਹੀ ਮਨ ਬਿਨ ਹਰ ਨਾਮੇ ਜਾਏ ਨਕਾਈ ਦਿਆ ਧਾਰੀ ਗੋਬਿੰਦ ਗੁਸਾਹੀ ਹਰ ਹਰ ਨਾਨਕ ਟੇਕ ਟਕਾਹੀ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇ ਲਹ ਅੱਗੇ ਜਮ ਸੋ ਹੋਏ ਨ ਮੇਲ ਅਹਿਬੰਦ ਕਾ ਪਿਆ ਉਨਾਸ ਦਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਹੇ ਪੰਡਿਤ ਕਰਮ ਕਾਢ ਹੰਕਾਰ ਨਾ ਕਾਜੇ ਕੁਸ਼ਲ ਛੇਤੀ ਕਰ ਜਾਹੇ ਪੰਡਿਤ ਰਹਾਉ ਹਰ ਕਾ ਜਾਸ ਨਿਸ ਲੀਹ ਲਾਭ ਪੂਰਨ ਹੋਇ ਮਨੋਰਥ ਸਾਭ ਦੁੱਖ ਨੱਠਾ ਸੁਖ ਕਰਮ ਹੈ ਆਇਆ ਸੰਤ ਪ੍ਰਸਾਦ ਕਮਲ ਬਖਸਾਇਆ ਨਾਮ ਰਤਨ ਜਨ ਪਾਇਆ ਦਾਨ ਤਿਸ ਜਨ ਹੋਏ ਸਗਲੋਂ ਦਾਨ ਸੰਤੋਖ ਆਇਆ ਮਨ ਪੂਰਾ ਪਾਹੇ ਫਿਰ ਫਿਰ ਮੰਗਣ ਕਾਹੇ ਜਾਏ ਹਰ ਕੀ ਕਥਾ ਸੰਤ ਪਵਿੱਤ ਜਿਸ ਬਾ ਬਹੁਤ ਪਾਹੀ ਗਤ ਮਤ ਸੋ ਪ੍ਰਵਾਨ ਜਿਸ ਦੇਹ ਵਸਾਹੀ ਨਾਨਕ ਤਹਿ ਜਨ ਉੱਤਮ ਪਾਹੀ ਰਾਮ ਕਲੀ ਮਹੱਲਾ ਪੰਜਵਾਂ ਗਹਿ ਕਰ ਪੁਖੀ ਨਾ ਆਈ ਹਾਥ ਪ੍ਰੀਤ ਕਰੀ ਚੱਲੀ ਨਹੀਂ ਸਾਥ ਕਉ ਨਾਨਕ ਹੋ ਤਿਆਗ ਦੇਈ ਤਬ ਹੋਈ ਚਰਨੀ ਆਏ ਪਈ ਸੁਣ ਸੰਤ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਹੀ ਗੁਰ ਪੂਰਾ ਪੇੜ ਆਧਾਰ ਰਹਾ ਜਬ ਉਸਕੋ ਕੋਈ ਦੇਵੇ ਮਾਨ ਤਬ ਆਪਸੀ ਉੱਪਰ ਹੇਗ ਮਾਨ ਜਬ ਉਸਕੋ ਕੋਈ ਮਨ ਪਰ ਰਹੇ ਤਬ ਉਹ ਸੇਵਕ ਸੇਵਾ ਕਰੇ ਮੁੱਖ ਬੁਰਾਵੇ ਅੰਤ ਦੁਖਾਵੇ ਇੱਕ ਤਠੋਰ ਹੋ ਕਹੀ ਨਾ ਸਮਾਵੇ ਓਨ ਮੋਹੇ ਬਹੁਤੇ ਬ੍ਰਹਮੰਡ ਰਾਮ ਜਨ ਕੀਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕੁਛ ਨਾ ਲਹੇ ਜਿਸੇ ਤਿਆਗ ਸਤਸੰਗ ਕਰੇ ਬਡਭਾਗੀ ਨਾਨਕ ਉਤਰੇ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਮ ਮੈਂ ਪੇਖ ਪੂਰਨ ਪੂਰਿਹਾ ਪ੍ਰਭੂ ਏਕ ਰਤਨ ਅਮੋਲ ਹਿਰਦੇ ਮੈਂ ਜਾਣੂ ਆਪਣੇ ਵਸਤੂ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਪਾਗ ਹੋਏ ਤੋ ਪਾਈਏ ਬਿਨ ਜਿਹੇ ਬਾਕਾ ਜਾਣੇ ਸਵਾਦ ਰਹਾ ਆਠ ਦਸ ਵੇਦ ਸੁਣੇ ਕਹਿ ਢੂਰਾ ਕੋਟ ਪ੍ਰਵਾਸ ਅੰਧੇਰਾ ਪਸ਼ੂ ਪ੍ਰੀਤ ਕਾਸ ਸੰਗ ਅਚੇ ਜਿਸ ਨਹੀਂ ਬੁਝਾਏ ਸੋ ਕਿਤ ਵਿਦ ਬੁਝੇ ਜਾਣਨ ਹਾ ਰਿਹਾ ਪ੍ਰਭੁ ਜਾਨ ਓਤ ਬੋਤ ਭਗਤਨ ਸਹਿਗਾਨ ਵੈਕਸ ਵੈਸ ਆਪਣਾ ਪ੍ਰਭੁ ਗਾਵੇ ਨਾਨਕ ਤਨ ਜਮ ਨਿਰਣਾਵੇ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀ ਆਪ ਵਿਤ ਹਰ ਤਨ ਰਾਸ ਨਿਰਾਸ ਗਹਿ ਤਿਥ ਕਾਟੀ ਵੱਧ ਹਰ ਸੇਵਾ ਲਾਹੇ ਹਰ ਹਰ ਭਗਤ ਰਾਮ ਗੁਣ ਗਾਏ ਵਾਜੇ ਅਨਹਦ ਵਾਜਾ ਰਸ ਰਸ ਗੁਣ ਗਾਵੇ ਹਰ ਜਨ ਆਪਣੇ ਅੰਗਰੇਵ ਨਵਾਜਾ ਰਹਾ ਆਏ ਬਣਿਆ ਪੂਰਬ ਦਾ ਭਾਗ ਜਨਮ ਜਨਮ ਕਾਸ ਹੋਇਆ ਜਾਗ ਗਏ ਕਲਾਣ ਸਾਧ ਕੇ ਸੰਗ ਮਨ ਤਾਂ ਰਾਤੋਂ ਹਰ ਕੇ ਰੰਗ ਰੱਖੇ ਰੱਖਣ ਹਾਰ ਦਿਆਲ ਨਾ ਕੁਛ ਸੇਵਾ ਨਾ ਕੁਛ ਕਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੂੜਤ ਦੁੱਖ ਮੈਂ ਕੱਢ ਲਿਆ ਸੁਣ ਸੁਣ ਉਪਜੋ ਮਨ ਮੈਂ ਚਾਹੋ ਆਠ ਪੈਰ ਹਰ ਕੇ ਗੁਣ ਗਾ ਗਾਵਤ ਗਾਵਤ ਪਰਮਗਤ ਪਾਹੀ ਗੁਰਪ੍ਰਸਾਦ ਨਾਨਕ ਲਭਲਾਹੀ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਤਲ ਹਰਿਆਗ ਤਿਆਗੇ ਰਤਨਾ ਛੋੜ ਜਾਏ ਤਾਹੂ ਕਾ ਜਤਨਾ ਸੋ ਸੰਚੇ ਜੋ ਹੋਸੀ ਬਾਤ ਮਾਇਆ ਮੋਹਾ ਢਿਡੋ ਜਾਤ ਅਭਾਗੇ ਤਹਿ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹੈ ਹਾਰ ਨਾ ਚੇਤੋ ਮਨ ਮਾਹੀ ਰਹਾਉ ਅੰਮ੍ਰਿਤ ਕੌ ਰਾਮ ਮਿੱਠੀ ਸਾਕਤ ਕਿਹ ਬਿਲ ਨੈਣੋ ਡਿੱਠੀ ਕੂੜ ਕਪਟ ਹੰਕਾਰ ਜਾਨਾ ਨਾਮ ਸੰਤ ਜਨ ਵਿਸ਼ਵਾ ਡਿਸਾਨਾ ਮਾਇਆ ਕਾਰਨ ਸਦ ਹੀ ਝੂਰੇ ਮਨਮੁਖ ਕਬੂ ਨਾ ਉਤਰਸ ਕਰੇ ਨਿਰਭੁ ਨੰਕ ਅਹਦ ਤਾਰੂ ਤੈ ਸੋ ਪ੍ਰੀਤ ਨਾ ਕਰੇ ਗਵਾਰ ਸਭ ਸਾਹਾ ਸਰ ਸੱਚਾ ਸਾਹੋ ਬੇਹ ਮੁਹਤਾਜ ਪੂਰਾ ਪਉ ਸਾਹੋ ਮੋਹ ਮਗਨ ਲਪਟਾ ਹੋ ਪਰਮ ਗ੍ਰਹਾ ਨਾਨਕ ਤਰਖੇ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਨਹਿ ਜਪੋ ਹਰ ਨਾਹੋ ਅੱਗੇ ਦਰਗਾਹ ਪਾਵੋ ਥੋ ਸਦਾ ਸਦਾ ਆਨੰਦ ਨਾ ਹੋਈ ਸੋਗ ਕਬੂ ਨਾ ਵਿਆਪੇ ਹੋਮੇ ਰੋਗ ਖੋਜ ਤੁਸੰਤ ਹਰ ਬ੍ਰਹਮ ਗਿਆਨੀ ਬਿਸਮ ਬਿਸਮ ਪੈ ਬਸਮਾਦਾ ਪਰਮ ਗਤ ਪਾਵੇ ਹਰ ਸਿਮਰ ਪੁਰਾਨੀ ਰਹਾ ਗਿਆਨ ਮੈਨ ਦੇਖੋ ਸਗਲ ਵਿਚਾਰ ਨਾ ਬਿਨਾ ਕੋ ਸਕੇ ਨਾ ਤਾਰ ਸਗਲ ਹਪਾਵ ਨਾ ਚੱਲੇ ਸੰਗ ਪੌਜਲ ਤਰੀਏ ਪ੍ਰਭ ਕੇ ਰੰਗ ਦੇਹੀ ਤੋਏ ਨਾ ਉਤਰੇ ਮੈਲ ਹੋਮੇ ਵਿਆਪੇ ਦੁਬਿਧਾ ਫੈਲ ਹਰ ਹਰ ਗੋਖ ਜੋ ਜਨ ਖਾਹੇ ਤਾਂ ਕਾ ਰੋਗ ਸੁਲ ਮਿਟ ਜਾਏ ਕਰ ਕਿਰਪਾ ਪਰ ਬ੍ਰਹਮ ਦਿਆਲ ਮਨ ਤੇ ਕਬੂ ਨਾ ਵਿਸਰੂ ਗੋਪਾਲ ਤੇਰੇ ਦਾਸ ਕੀ ਹੋਵਾਂ ਧੂਰ ਨਾਨਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸ਼ਰਨ ਪੂਰੇ ਗੁਰਦੇਵ ਤੁਝ ਬਿਨ ਦੂਜਾ ਨਾਹੀਂ ਕੋਇ ਤੂੰ ਸਮਰੱਥ ਪੂਰਨ ਪਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾ ਏਕਾ ਸ਼ਰਨ ਗਹੀ ਮਨ ਮੇਹਰੇ ਤੁਧ ਬਿਨ ਦੂਜਾ ਨਾਹੀਂ ਠਾਉ ਰਹਾ ਜਪ ਜਪ ਜੀਵਾਂ ਤੇਰਾ ਨਾ ਅੱਗੇ ਦਰਗਾਹ ਪਾਵ ਠਾਹੋ ਦੁੱਖ ਹੁੰਦੇਰਾ ਮਨ ਤੇ ਜਾਹੇ ਦੁਰਮਤ ਬਿਨ ਸਹਿ ਰਾਚੇ ਹਰਨਾਈ ਚਰਨ ਕਮਲ ਸੋ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਲ ਰੀਤ ਪਉ ਪਾਗਾ ਨਿਰਪੋ ਮਨ ਵਸੇ ਅੰਮ੍ਰਿਤ ਨਾਮ ਰਸਨਾ ਨਿਤ ਜਾਪੇ ਕੋਟ ਜਨਮ ਕੈ ਕਟੇ ਫਾਹੇ ਪਾਹਾ ਲਭ ਸੱਚਾ ਤਨ ਲਾਹੇ ਤੋਟ ਨਾਵੇ ਖੁੱਟ ਭੰਡਾਰ ਨਾਨਕ ਭਗਤ ਸੋਹੇ ਹਰਦੁਆਰ ਰਾਮ ਕੁਲੀ ਮਹੱਲਾ ਪੰਜਵਾਂ ਰਤਨ ਜਵੇ ਹਰਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਿਆ ਕਾ ਪੋਤਾ ਹਰ ਭਾਵਾਂ ਹਵਾਏ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਾਸ ਕਹ ਤੋਟ ਨਾ ਆਵੇ ਅੰਤ ਨਹੀਂ ਹਰ ਪਰ ਕੀਰਤਨ ਨਰਮ ਬੋਲ ਕਹੀਰਾ ਆਨੰਦ ਗੁਣੇ ਗੇ ਹੀਰਾ ਅੰਦਨ ਹਵਾਣੀ ਕੁੰਜੀ ਸੰਤਨ ਹੱਥ ਰੱਖੇ ਕੁੰਜੀ ਸੁਨ ਸਮਾਤ ਗੁਫਾ ਤੈ ਆਸਨ ਕੇਵਲ ਬ੍ਰਹਮ ਪੂਰਨ ਤੈ ਵਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਬਾਇਆ ਸਾਧ ਸੰਗ ਤਿੰਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮਹਿਮਾਂ ਜਾਣੇ ਭੇਦ ਵੇਦ ਨਾ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬਹਿਮੀ ਅੰਤ ਆਪਣੇ ਗਤ ਆਪ ਜਾਣੇ ਸੁਣ ਸੁਣ ਅਵਰ ਵਿਖਾਨੇ ਰਹਾਉ ਸਾਂਕਰਾ ਨਹੀਂ ਜਾਣੇ ਭੇਵ ਖੋਜ ਤੂੰ ਹਰਿ ਦੇਵ ਦੇਵੀਆ ਨਾ ਜਾਣੇ ਮਰਮ ਸਭ ਉੱਪਰ ਅਲੱਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਛੋਰੇ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਹੇ ਆਪਣਾ ਕੀਆ ਪਜੁਣਾਏ ਸੰਤਨ ਕੀ ਸੁਣ ਸੱਚੀ ਸਾਖੀ ਸੋ ਬੋਲੇ ਜੋ ਵੇਖੇ ਆਖੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਨਾਨਕ ਕਾ ਪ੍ਰਭੂ ਆਪੇ ਆਪ ਰਾਮ ਕਲੀ ਮਹੱਲਾ ਪੰਜਵਾਂ ਕੁਛੂ ਕਾਜ ਨਾ ਕੀਓ ਜਾਨ ਸੁਰਤ ਮਰਤ ਨਹੀਂ ਕੁਛ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕੁਛ ਨਾ ਜਾਣੂ ਕੈਸਾ ਕਰਮ ਠਾਕਰ ਪ੍ਰੀਤਮ ਪ੍ਰਭ ਮੇਰ ਹੈ ਤਜ ਬਨ ਦੂਜਾ ਨਾ ਕੋਹੀ ਭੁੱਲਾ ਚੁੱਕਾ ਪ੍ਰਭ ਤੇਰੇ ਰਹਾਉ ਰੈਦ ਨਾ ਬੁੱਧ ਨਾ ਸਿੱਧ ਪ੍ਰਗਾਸ ਵਿਖੇ ਬਿਆਦ ਕਹਿਗਾ ਮੈਂ ਬਾਸ ਕਰਨ ਹਾਰ ਮੇਰੇ ਪ੍ਰਭ ਹੇਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਣ ਸੁਣ ਜੀਵ ਮਨ ਇਹ ਬਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗੰਤ ਜੀ ਕਹ ਦਾਤਾ ਜਿਸੇ ਜਨਾਵੇ ਤਨੇ ਤੂੰ ਜਾਤਾ ਜੋ ਉਪਜੋ ਤਿਸ ਤੇਰੀ ਆਸ ਸਗਲ ਅਰਾਧੇ ਪ੍ਰਭ ਗੁਣਦਾਸ ਨਾਨਕ ਦਾਸ ਤੇਰੇ ਕਰਬਾਨ ਬੇਅੰਤ ਸਹਿ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰੱਖਣ ਹਾਰ ਦਿਆਲ ਕੋਟ ਪਾਪ ਖੰਡ ਨਿਮਖ ਖਿਆਲ ਸਗਲ ਅਰਾਧ ਜੰਤ ਮਿਲੀਏ ਪ੍ਰਭ ਗੁਰ ਮਿਲ ਅੰਤ ਜੀਅਨ ਕੋ ਦਾਤਾ ਮੇਰਾ ਪ੍ਰਭੂ ਪੂਰਨ ਪਰਮੇਸ਼ਵਰ ਸਵਾਮੀ ਘੱਟ ਘੱਟ ਰਾਤਾ ਮੇਰਾ ਪ੍ਰਭੂ ਰਹਾਉ ਤਾਂ ਕਿ ਗਹੀ ਮਨ ਗੋਟ ਬੰਧਨ ਤੇ ਹੋਈ ਛੋਟ ਹਿਰਦੇ ਜਪ ਪਰਮਾਨੰਦ ਮਨ ਮੈਂ ਪਏ ਆਨੰਦ ਤਰਨ ਤਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਉਧਾਰ ਉੱਚੇ ਤੇ ਉੱਚ ਪਾਰ ਸੋ ਮਤ ਸਾਰ ਜਿਤ ਹਰ ਸਿਮਰੀਜੈ ਕਰ ਕਿਰਪਾ ਜਿਸੀ ਆਪੇ ਦੀਜੈ ਸੁਖ ਸਹਿਜ ਆਨੰਦ ਹਰ ਨਾਹ ਨਾਨਕ ਜਪਿਆ ਗੁਰਮਲ ਨਾਹ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਟਾਹੇ ਮਨ ਚੰਦੇ ਸੋਈ ਫਲ ਪਾਏ ਹੋ ਸਾਵਧਾਨ ਆਪਣੇ ਗੁਰਸੰਗ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰਸੰਗ ਦੂਜਾ ਨੇ ਜਾਣੇ ਕੋਹੇ ਸਤਿਗੁਰ ਨਿਰੰਜਨ ਸੋਹੇ ਅਨੋਖਾ ਕਰ ਰੂਪ ਨਾ ਜਾਣ ਮਿਲੀ ਨਮਾਣੇ ਮਨ ਗੁਰ ਕੀ ਹਰ ਟੇਕ ਟਕਾਏ ਅਬਰ ਆਸਾ ਸਭ ਲਾਹੇ ਹਾਰ ਕਾ ਨਾਮ ਮਗ ਨਿਧਾਨ ਤਾਂ ਦਰਗਾਹ ਪਾਵੇ ਮਾਣ ਗੁਰ ਕਾ ਬਚਨ ਜਾਪ ਮੰਤ ਇਹਾ ਪਾਤ ਸਾਰ ਤਤ ਸਤਿਗੁਰ ਪੈ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੇ ਸੋਈ ਪਰਮਾਨ ਆਪਣਾ ਤਜ ਬਮਾਨ ਦਿਨ ਰਹਿਣ ਸਦਾ ਗੁਣ ਗਾਹੋ ਪੂਰਨ ਇਹੀ ਸੁਭਾਹੋ ਆਨੰਦ ਕਰ ਸੰਤਨ ਹਰ ਜਾਪ ਛੱਡ ਸਿਆਣਪ ਬਹੁ ਚਤੁਰਾਈ ਗੁਰ ਕਾ ਜਾਪ ਨਿਰਮਲ ਮਤ ਨਿਰਮਲ ਰਹਾਉ ਇਹ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਸੁਹ ਗੁਰ ਕੀ ਚਰਨ ਨਮਸਕਾਰ ਸੁ ਭਾਜਲ ਉਤਰੇ ਪਾਰ ਦੇਵਨ ਹਰਦ ਤਾਰ ਅੰਤ ਨ ਪਹਿਰਾ ਭਾਰ ਜਾਂ ਕੀ ਕਰ ਸਰਬ ਨਿਧਾਨ ਰੱਖਣ ਹਰ ਨਿਧਾਨ ਨਾਨਕ ਪਾਈਏ ਇਹ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲਭ ਦੇ ਸਵਾਰ ਜਾਹ ਨ ਦਰਗਾਹ ਹਾਰ ਹਾਲਤ ਪਾਲਤ ਤਦ ਹੋਏ ਵਡਿਆਹੀ ਅੰਤ ਕੀ ਵੇਲ ਹਲੈ ਛੜਾਈ ਰਾਮ ਕੇ ਗੁਣ ਗਾਹੋ ਹਾਲਤ ਪਾਲਤ ਹੋਵੇ ਦੋਹੇ ਸਹਿਲੇ ਅਚਰਜ ਪ੍ਰਕਿਰਤੀ ਆਹੋ ਰਹਾਂ ਓਠਤ ਬੈਠਤ ਹਰ ਜਾਪ ਹੋਵੈ ਸੁਣ ਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਜੀਤ ਸਭ ਤੇ ਉੱਤਮ ਇਹ ਕਰਮ ਸਗਲ ਧਰਮ ਸ੍ਰੇਸ਼ਟ ਧਰਮ ਹਰ ਸਮੁੰਦ ਤੇਰਾ ਹੋਏ ਆਧਾਰ ਜਨਮ ਮਨ ਕਾ ਉਤਰੇ ਭਾਰ ਪੂਰਨ ਤੇ ਹੋਵੇ ਆਸ ਜਮ ਕੀ ਕਟਣਗੇ ਤੇਰੀ ਤਫਾਸ ਗੁਰ ਕਾ ਉਦੇ ਸੁਣੀਜੇ ਨਾਨਕ ਸੁਖ ਸਹਿਜ ਸਮੀਜੇ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਸ ਕੀ ਕਰਮਾਨ ਆਪਣ ਲੈ ਗਮਾਨ ਜਿਸ ਕਾ ਤੂੰ ਤਿਸ ਕਾ ਸਭ ਕੋ ਹੈ ਤਿਸੇ ਅਰਾਧ ਸਦਾ ਸੁਖ ਹੋਏ ਕਾਹੈ ਪਰਮ ਪਰਮ ਹੈ ਬਗਨ ਨਾ ਬਿਨਾ ਕੁਛ ਕਾਮ ਨਾ ਆਵੈ ਮੇਰਾ ਮੇਰਾ ਕਰ ਬਹੁਤ ਬਸਤਾਨੇ ਰਹਾ ਜੋ ਜਾ ਕਰੈ ਸੋਹੀ ਮਾਹ ਲੇਹੋ ਬਿਨ ਨਾਮੈ ਰਲ ਹੋਵੇ ਕਿਹੋ ਤਿਸ ਕਾ ਪਾਣਾ ਲੱਗੇ ਮਿੱਠਾ ਗੁਰਪ੍ਰਸਾਦ ਵਿਰਲੇ ਮਨ ਬੁੱਠਾ ਬੇਪਰਾ ਗੋਚਰੀ ਆਪ ਆਠ ਪਹਿਰ ਮਨ ਤਾਂ ਕੁਹ ਜਾਪ ਜਿਸ ਚਿਤ ਆਪ ਹੈ ਗੰਸੈ ਦੁਖਾ ਹਾਲਤ ਪਾਲਤ ਤੇਰਾ ਉਜਲ ਮੁਖਾ ਕੌਣ ਕੌਣ ਉਦਰਹਿ ਗੁਣ ਗਾਹੈ ਗੈਣ ਨਾ ਜਾਹੀ ਕਿ ਮਨ ਪਵਾਹੇ ਬਹੁਤ ਲੋਭ ਸਾਧ ਸੰਗਤ ਰਹਿ ਨਾਨਕ ਜਿਸੇ ਪ੍ਰਾਪਤ ਕਰੇ ਰਾਮ ਕਲੀ ਮਹੱਲਾ ਪੰਜਵਾਂ ਮਨ ਮੈਂ ਜਾ ਭਗਵੰਤ ਗੁਰ ਪੂਰੇ ਦੀਨੋ ਮੰਤ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਸਫਲ ਸਫਲ ਸੇਵਾ ਗੁਰਦੇਵਾ ਕੀਮਤ ਕਹ ਕੁਛ ਕਹਿਣਾ ਜਾਹੀ ਸੱਚੇ ਸਲਕ ਸੱਚੇ ਸੱਚ ਅਲੱਖ ਫੇਵਾਰ ਕਰਨ ਕਰਾਵਨ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਿਜ ਸੁਖ ਪਾਵੇ ਮੀਤ ਸਹਿਬ ਮੇਰਾ ਅੰਤ ਭਾਰਾ ਖਿਨ ਮੈਂ ਥਾਪੋ ਥਾਪਨ ਹਾਰਾ ਤਿਸ ਬਿਨੇ ਉਬਰ ਨਾ ਕੋਈ ਜਾਣਕਾਰ ਆਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਦਰਸ਼ਨ ਦੀਜੈ ਨਾਨਕ ਜਪੀ ਜਪ ਜਾਪ ਸਭ ਤੇ ਊਚ ਜਾਂ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਵਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇ ਟੇਕ ਅਵਰ ਛੁੱਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆ ਮਨ ਮੇਰੇ ਹੈ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਇ ਮਨ ਮੇਰੇ ਰਹਾ ਤਮ ਕਿਹ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤੈਸ ਹੀ ਕੀ ਓਟ ਸਵੀ ਸਦੀਵ ਜਾਂ ਕੇ ਕੀਨੇ ਹਜੀਵ ਸਿਮਰਤ ਹਰ ਕਰਤ ਨਦਾਨ ਰੱਖਣ ਹਰ ਨਦਾਨ ਸਰਬ ਕੀ ਰਿਣ ਹਵੀਜੈ ਆਪ ਮੋਟਾ ਹਿਮਲੀਜੈ ਆਂਦਿਆਂ ਧਿਆਈਏ ਨਾਮ ਸਫਲ ਨਾਨਕ ਹੁਕਾਮ ਰਾਮ ਕਲੀ ਮਹੱਲਾ ਪੰਜਵਾਂ ਕਾਰਨ ਕਰਨ ਕਰੀਮ ਸਰਪਿਰ ਪਾਰ ਰਹੀਮ ਅਲੱਖ ਅਪਾਰ ਖੁਦ ਖਾਹੇ ਵੱਡ ਬੇਸਮਾਰ ਅਹੂ ਨਮੋ ਭਗਵੰਤ ਬਗਸਾਹੀ ਖਾਲਕ ਰਬ ਰਿਹਾ ਸਭ ਠਾਈ ਰਹਾ ਜਗਨਾਥ ਜਗ ਜੀਵਨ ਮਾਧ ਪਉ ਪੰਜਨ ਸਿੱਧ ਮਹਿ ਅਰਾਦ ਰਿਸ਼ੀ ਖੇਸ ਗੋਪਾਲ ਗੋਬਿੰਦ ਪੂਰਨ ਸੁਗਤ ਮੁਕੰਦ ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸੇਕ ਦਿਲਾਂ ਕਾ ਮਾਲਕ ਕਰੇ ਹਾਕ ਕਰਾਨ ਕਤੇਵ ਤੈ ਪਾਕ ਨਰਾਇਣ ਨਰਹ ਦਿਆਲ ਰਾਮਤ ਰਾਮ ਘਟ ਘਟ ਆਧਾਰ ਵਾਸਦੇ ਬਸ ਸਭ ਠਾ ਹੈ ਲੀਲਾ ਕੁਛ ਲਿਖੀ ਨਾ ਜਾਏ ਮਿਹਰ ਦਿਆ ਕਰ ਕਰਨੇ ਹਾਰ ਭਗਤ ਬੰਦਗੀ ਦੇਹ ਸਰਜਨ ਹਾਰ ਕਹੋ ਨਾਨਕ ਗੁਰ ਕੋਹ ਪਰਮ ਏਕੋ ਅੱਲਾ ਪਰ ਰਹਿਮ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਨਮ ਕੈ ਬੰਸੇ ਪਾਪ ਹਰ ਹਰ ਜਪਤ ਨਹੀਂ ਸੰਤਾਪ ਹੈ ਗੁਰ ਕੇ ਚਰਨ ਕਮਲ ਮਨ ਬਸੇ ਮਹਾਂ ਬਕਾਰ ਤਾਂ ਤੇ ਸਭ ਨਸੇ ਗੋਪਾਲ ਕੋ ਜਸ ਗਾਉ ਪੁਰਾਨੀ ਹੈ ਅਕਾਤ ਕਥਾ ਸੱਚੀ ਪ੍ਰਭ ਪੂਰਨ ਜੋਤੀ ਜੋਤ ਸਮਾਨੀ ਰਹੋ ਤ੍ਰਿਸ਼ਨਾ ਭੂ ਸਭ ਨਾਸੀ ਸੰਤ ਪ੍ਰਸਾਦ ਜਪਿਆ ਅਵਨਾਸੀ ਰਹਿਣ ਦੰਸ ਪ੍ਰਭੂ ਸੇਵ ਕੁਮਾਨੀ ਹਰ ਮਿਲਣੇ ਕੀ ਇਹ ਨਿਸ਼ਾਨੀ ਮਿਟੇ ਸਗਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪੂਰਾ ਪੂਰਾ ਕਰਮ ਬਣਵਾਇਆ ਹਰ ਕੇ ਗੁਣਤ ਰਸਨਾ ਗਾਇਆ ਹਰ ਕੇ ਸੰਤ ਸਦਾ ਪ੍ਰਵਾਨ ਸੰਤ ਜਿਨ੍ਹਾਂ ਮਸਤਕ ਨਿਸ਼ਾਨ ਦਾਸ ਕੀ ਰਹਿਣ ਪਾਹ ਜੇ ਕੋਹ ਹੈ ਨਾਨਕ ਤਿਸ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦਰਸ਼ਨ ਕੋ ਜਾਈਏ ਕਿਰਪਾਨ ਚਰਨ ਕਮਲ ਹਿਰਦੇ ਤਰ ਧਿਆਨ ਸੰਤ ਤੂਰ ਸੰਤਨ ਕੀ ਮਸਤਕ ਲਾਹੇ ਹੈ ਜਨਮ ਜਨਮ ਕੀ ਪਰਮਤ ਮਿਲ ਜਾਏ ਜਿਸ ਭੇਟ ਤੋਂ ਮਿਟੇ ਅਭਿਮਾਨ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾ ਗੁਰ ਕੀ ਕੀਰਤ ਜਪੀਜੇ ਹਰਨਾ ਹੋ ਗੁਰ ਕੀ ਪਾਤ ਸਦਾ ਗੁਣ ਗਾਹੋ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰ ਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਿਆਲ ਬਖਸੰਦ ਗੁਰ ਚਰਨੀ ਜਾਂ ਕਾ ਮਨ ਲਾਗਾ ਨਾਨਕ ਦਾਸ ਤਰ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾਂ ਕਿਸ ਪਰ ਵਾਸੈ ਵਿਚਲੇ ਭਵਨ ਮੂੜ ਮੁਗਧ ਤਰੀ ਸੰਗੀ ਕਵਨ ਰਾਮ ਸੰਗੀਤ ਗਤ ਨਹੀਂ ਜਾਣੈ ਪੰਚ ਵਰਵਾਰੇ ਸਹਿ ਮੀਤ ਕਰ ਮਾਨੈ ਸੋ ਕਰ ਸੇਵ ਜਿਤ ਉਦਰਹਿ ਮੀਤ ਗੁਣ ਗੋਬਿੰਦ ਰਵੀਏ ਦਿਨ ਰਾਤੀ ਹੀ ਸਾਧ ਸਾ ਕਰ ਮਨ ਕੀ ਪ੍ਰੀਤ ਰਹਾ ਜਨਮ ਬਹਾਨ ਹੰਕਾਰ ਹਰ ਬਾਦ ਤ੍ਰਿਪਤ ਨਾ ਆਵੇ ਵਿਖਿਆ ਸਾਧ ਪਰਮਤ ਪਰਮਤ ਮਹਾ ਦੁਖ ਪਾਇਆ ਤਰੀ ਨਹੀਂ ਦੁੱਤਰ ਮਾਇਆ ਕਾਮਨਾ ਆਵੈ ਸੋ ਕਾਰ ਕੁਮਾਵੈ ਆਪ ਵੀ ਜਾਪੇ ਹੀ ਖਾਵੈ ਰੱਖਣ ਕੋ ਦੂਸਰ ਨਹੀਂ ਕੋਏ ਤੋ ਨਿਸਤਾਰੇ ਤੋ ਕਿਰਪਾ ਹੋਏ ਤਿਤ ਪਨੀਤ ਪ੍ਰਭੁ ਤੇਰੋ ਨਾਮ ਆਪਣੇ ਦਾਸ ਕੋ ਕੀਜੇ ਦਾਨ ਕਰ ਕਿਰਪਾ ਪ੍ਰਭੁ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭੁ ਤੇਰੀ ਰਾਮ ਕਲੀ ਮਹੱਲਾ ਪੰਜਵਾਂ ਇਹ ਲੋਕੇ ਸੁਖ ਪਾਇਆ ਨਹੀਂ ਭੇਟ ਤੂੰ ਧਰਮ ਰਾਇਆ ਹਰ ਦਰਗਾਹ ਸੋਭਾਵੰਤ ਹੁਣ ਗਰਭ ਨਹੀਂ ਸੰਤ ਜਾਨੀ ਸੰਤ ਕੀਮਤ ਰਾਹੀ ਕਰ ਕਿਰਪਾ ਦੀਨੋ ਹਰ ਨਾਮਾ ਗੁਰਬ ਸੰਯੋਗ ਮਲਾਈ ਰਹਾ ਗੁਰ ਕੇ ਚਰਨ ਚਿਤ ਲਾਗਾ ਧਨ ਤਨ ਸੰਯੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲਬਖ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਹਿਲ ਕਾਮ ਨਹੀ ਤਬ ਹੋਏ ਮਨ ਸੁਧ ਪੁਰਾਨੀ ਜਨ ਕਾ ਸਫਲ ਦਰਸ ਡਿੱਠਾ ਨਾਮ ਪ੍ਰਭੂ ਕਾ ਘਟ ਘਟ ਬੁੱਠਾ ਮਟਾਵੇ ਸਭ ਕਾਲ ਕਲੇਸ਼ ਜਿਸ ਤਾਈ ਉਪਜੇ ਤਿਸ ਮਹਿ ਪਰਵੇਸ਼ ਪਰਟੈ ਅਨੂਪ ਗੋਬਿੰਦ ਪ੍ਰਭੂ ਪੂਰੇ ਨਾਨਕ ਪਸੰਦ ਰਾਮ ਕਲੀ ਮਹੱਲਾ ਪੰਜਵਾਂ ਗਉ ਕੋ ਚਾਹ ਹਰੇ ਸਰਦ ਫੁਲ ਕੌਡੀ ਕਾ ਲੱਖ ਹੂਆ ਮੂਲ ਬੱਕਰੀ ਕੋ ਹਸਤੀ ਪ੍ਰਤਪਾਲੇ ਆਪਣਾ ਪ੍ਰਭੂ ਨਦਰ ਨਿਹਾਲੇ ਕਿਰਪਾ ਨਾਨ ਪ੍ਰੀਤਮ ਪ੍ਰਭ ਮੇਰੇ ਹੈ ਵਾਰ ਨਾ ਸਕੂ ਬਹੁ ਕੰਮ ਤੇਰੇ ਰਹਾ ਦੇਸ ਮਾਸ ਨਾ ਖਾਏ ਮਲਾਹੀ ਮਹਾਂ ਕਸ ਸੁਰੀ ਸਟਸਾਹੀ ਕਰਨ ਹਰ ਪ੍ਰਭੁ ਦੇ ਬੂਠਾ ਹਾਥੀ ਮਸਲੀ ਕਹ ਜਾਲਾ ਟੁੱਟਾ ਸੁਕੇ ਕਾਠ ਹਰੇ ਚਲੂਲ ਉੱਚੇ ਥਲ ਫੁੱਲੇ ਕਮ ਅਨੂਪ ਅਗ ਨਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਕਿਰਤ ਕਣਾ ਕਾ ਕਰੇ ਹਦਾਰ ਪ੍ਰਭ ਮੇਰਾ ਹੈ ਸਵਾਦੇ ਹਰ ਸੰਤ ਜਿਨਾ ਕਾ ਸਦਾ ਸੁਹਾਈ ਚਰਨ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਹੈ ਪ੍ਰਭ ਮਾਰ ਦਸ ਬੁਘਿਆੜੀ ਲਈ ਨਮਾਰ ਤੀਨ ਅਵਰਤ ਕੀ ਚੁੱਕੀ ਖੇਰ ਸਾਧ ਸੰਗ ਚੁੱਕੇ ਪੈ ਫੇਰ ਸਿਮਰ ਸਿਮਰ ਜੀ ਬਾਗ ਬਿੰਦ ਹੈ ਕਰ ਕਿਰਪਾ ਰੱਖੋ ਦਾਸ ਹੀ ਆਪਣਾ ਸਦਾ ਸਦਾ ਸੱਚਾ ਬਖ ਸੁੰਦਰ ਹਾ ਦਾਸ ਹੈ ਤ੍ਰਹਿ ਆਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟੇ ਹੋ ਸਭ ਥਾਨ ਪ੍ਰੇਮ ਪਾਤ ਜੋਰੀ ਸੁਖਮਾਨ ਸਾਗਰ ਤਰਹਿਓ ਬਾਸਰ ਖੋਜ ਖੇਦ ਨ ਪਾਏ ਹੋ ਨਹਿ ਫਨ ਰੋਜ ਸਿੱਧ ਸਮਾਹੋ ਗੁਟ ਗਏ ਮਾਹੈ ਕਰਨ ਹਾਰ ਕੋ ਕੁਛ ਅਚਰਜ ਨਾਏ ਜੋ ਛੁੱਟੋ ਸੁਦੋ ਹੋ ਜਾਹੇ ਪਿਆਲ ਤੋ ਕੱਟਿਓ ਤੋ ਨਦਰ ਨਿਹਾਲ ਪਾਪੁਨ ਹਮਰੇ ਬਸ ਨਹਿ ਰਸ ਰਸ ਨਾਨਕ ਗੁਣ ਗਾਹੇ ਰਾਮ ਕਲੀ ਮਹੱਲਾ ਪੰਜਵਾਂ ਨਾ ਤਨ ਤੇਰਾ ਨਾ ਮਨ ਤੋ ਹੈ ਮਾਇਆ ਮੋਹੈ ਵਿਆਪਿਓ ਤੋ ਹੈ ਕੁਦਮ ਕਰੇ ਗੱਡ ਜੋ ਸ਼ੇਲ ਅਚਿਤ ਜਾਲ ਕਰ ਚੱਕਰ ਫੇਲ ਹਰ ਚਰਨ ਕਮਲ ਸੁਰਨਾਹੇ ਮਨਾ ਰਾਮ ਨਾਮ ਜਪ ਸੰਗ ਸੁਹਾਹੀ ਗੁਰਮੁਖ ਭਾਵੇ ਸੱਚ ਤਨਾ ਰਹਾ ਉਹਨੇ ਕਾਜ ਨਾ ਹੋਵਤ ਪੂਰ ਹੈ ਕਾਮ ਕ੍ਰੋਧ ਮਲ ਸਦ ਹੀ ਝੂਰੈ ਕਰੇ ਬਕਾਜ ਯਰਿਹ ਕੇ ਤਾਈ ਗਾਫਲ ਸੰਗ ਨਾ ਤਸੁਆ ਜਾਈ ਧਰਤ ਤੋ ਅਣਕ ਛਲ ਜਾਣੈ ਕੌਡੀ ਕੌਡੀ ਖਾਕੋ ਖਾਕ ਸਰ ਸਾਨੈ ਜਨ ਦੀਆ ਤਿਸ ਨ ਚੇਤੈ ਮੂਲ ਮਿਥਿਆ ਲੋ ਆਪਣਾ ਉਤਰੈ ਸੂਲ ਪਾਰ ਬ੍ਰਹਮ ਜਾਪੈ ਦਿਆਲ ਇਹ ਮਨ ਹੂਆ ਸਾਧ ਰਵਾਲ ਹੱਥ ਕਮਲ ਲੜ ਲੀਏ ਲਾਹੇ ਨਾਨਕ ਸੱਚੇ ਸੱਚ ਸਮਾਹੇ ਰਾਮ ਕਲੀ ਮਹੱਲਾ ਪੰਜਵਾਂ ਰਾਜਾ ਰਾਮ ਕੀ ਸੁਰਨਾਹੀ ਹਿੰਨਰ ਪਉ ਪੈ ਗੋਬਿੰਦ ਗੁਣ ਗਾਵਤ ਹੂੰ ਸਾਧ ਸੰਗ ਦੁਖ ਜਾਇ ਰਹਾਂ। ਜਾ ਕੇ ਰਾਮ ਵਸੇ ਮਨ ਮਾਹੀ ਸੋ ਜਨ ਉੱਤਰ ਵੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਮ ਨਿਤ ਜਪਣੇ ਜਿਸ ਕੈ ਮਸਤਕ ਹਾਥ ਗੁਰ ਤਰਹਿ ਸੋ ਦਾਸ ਉਦੇਸਾ ਕਾਹੇ ਕਰੇ ਜਨਮ ਜਨਮ ਕੀ ਚੁੱਕੀ ਕਾਰਨ ਪੂਰੇ ਗੁਰ ਉੱਪਰ ਕੁਰਬਾਨ ਗੁਰ ਪਰਮੇਸ਼ਰ ਹੈ ਭੇਟ ਨਿਹਾਲ ਸੋ ਦਰਸ਼ਨ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਫੌਜਲ ਤਰੇ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਹੁੰਜਲ ਸੱਚੇ ਦਰਬਾਰੇ ਆਨੰਦ ਕਰੋ ਰਜ ਸਗਲ ਬੁਕਾਰ ਨਾਨਕ ਹਰ ਜਪ ਉਤਰੇ ਪਾਰ ਰਾਮ ਕਲੀ ਮਹੱਲਾ ਪੰਜਵਾਂ ਏਦਾਂ ਤੈ ਬਸੰਤਰ ਭਾਗ ਹੈ ਮਾਟੀ ਕੋ ਜਲ ਦੈਤ ਤਿਆਗੈ ਉੱਪਰ ਚਰਨ ਤਲੇ ਆਕਾਸ਼ ਘਟ ਮੈਂ ਸਿੱਧ ਕੀ ਉਪਰ ਗਾਸ ਐਸਾ ਸਮਰੱਥ ਹਰ ਜੀਓ ਆਪ ਨਿਮਖ ਨਾ ਬਿਸਰੈ ਜੀ ਭਗਤਨ ਕਹਿੰਗਾ।

ਮਹੱਲਾ ਪੰਜਵਾਂ। ਗੁਰ ਕਾ ਬਚਨ ਸਦਾ ਅਵਨਾਸੀ, ਗੁਰ ਕੇ ਬਚਨ ਕਟੀ ਜਮ ਫਾਸੀ। ਗੁਰ ਕਾ ਬਚਨ ਜੀ ਕੈ ਸੰਗ, ਗੁਰ ਕੇ ਬਚਨ ਰਚੇ ਰਾਮ ਕੈ ਰੰਗ। ਜੋ ਗੁਰ ਦੀਆ ਸੁਮਨ ਕੈ ਕਾਮ, ਸੰਤ ਕਾ ਕੀਆ ਸਤ ਕਰ ਮਾਨ ਰਹਾਉ। ਗੁਰ ਕਾ ਬਚਨ ਅਟਲ ਸ਼ੀਦ, ਗੁਰ ਕੇ ਬਚਨ ਕਟੇ ਭਰਮ ਭੇਦ। ਗੁਰ ਕਾ ਬਚਨ ਕਤਹੁ ਨਾ ਜਾਏ, ਗੁਰ ਕੇ ਬਚਨ ਹਰ ਕੇ

ਜਿਨ ਕਰ ਜਤਨ ਜਿਨ ਦੀਨੀ ਸੋਭਾ ਵਡਿਆਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਣ ਸਾਧ ਜਨ ਪਾਵੋ ਗੁਰ ਮਿਲ ਆਪਣਾ ਖਸਮ ਧਿਆਵੋ ਰਹਾਓ ਜਿਨ ਕੀਤਾ ਮੂੜ ਤੇ ਭਗਤਾ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ

ਹੋਈ ਸੇਵਕ ਘਾਲ ਬੰਧਨ ਕਾਟ ਕੀਏ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣਤਾਸ ਏਕੋ ਮਨ ਏਕੋ ਸਭ ਠਾਏ ਪੂਰਨ ਪੂਰ ਰਹੋ ਸਭ ਜਾਏ।

ਪਛੇ ਪਰੇ ਜੋ ਉਬਰੇ ਸੋ ਬਾਂਦਰ ਲੱਕ ਖਰੈ ਜਹ ਧੰਦੇ ਮੈਂ ਉਹ ਲਪਟਾਏ ਉਨ ਤੇ ਦੁਗਣ ਦ੍ਰਿੜੀ ਉਨਮਾਏ ਉਹ ਬੇਲਾ ਕਛ ਚੀਤ ਨਾ ਆਵੈ।

ਉਨ ਦੂਖ ਸਹਾਮ ਜੋ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਾਂ ਨਿਰਾਰਥ ਕਾਜਾ ਜਿਉਂ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲੇ ਕਛੂ ਨਾ ਪੜੈ ਜਿਸ ਕਾ ਰਾਜ ਤਿਸੇ ਕਾ ਸੁਪਨਾ

ਲੀਲਾ ਮਨ ਨਾ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਏ ਕਹੋ ਨਾਨਕ ਬੜਭਾਗੀ ਪਾਈਐ ਜਾਖੈ ਹਰ ਤਨ ਸੋਹੀ ਸੁਹੇਲਾ ਪ੍ਰਭ ਕਿਰਪਾ ਤੇ ਸਾ

ਤੁਧ ਭਾਵੈ ਤਾਂ ਸੱਚ ਵਖਾਣੀ, ਤੁਧ ਭਾਵੈ ਤਾਂ ਸਤਿਗੁਰ ਮਇਆ, ਸਰਬ ਸੁਖਾ ਪ੍ਰਭ ਤੇਰੀ ਦਇਆ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਜੋ ਤੁਧ ਭਾਵੈ ਸੋ ਸੱਚ ਧਰਮਾ, ਸਰਬ ਨਿਧਾਨ ਗੁਣ ਤੁਮ ਹੀ ਪਾਸ, ਤੂੰ ਸਾਹਿਬ ਸੇਵਕ ਅਰਦਾਸ। ਮਨ ਤਨ ਨਿਰਮਲ ਹੋਏ ਹਰ ਰੰਗ, ਸਰਬ ਸੁਖਾ ਪਾਵੋ ਸਤਸੰਗ, ਨਾਮ ਤੇਰੇ ਰਹੇ ਮਨ ਰਾਤਾ, ਇਹੋ ਕਲਿਆਣ।

ਹਰ ਰਸ ਕਾ ਤੂੰ ਚਾਖੈ ਸਾਦ, ਚਾਖਤ ਹੋਏ ਰਹਿ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪ ਤਾਰੀ ਰਹਾਓ। ਹੇ ਜੀਵੈ ਤੂੰ ਰਾਮ ਗੁਣ ਗਾਓ, ਨਿਮਕ ਨਿਮਕ ਹਰ ਹਰ ਹਰ ਧਿਆਓ। ਆਨ ਨਾ ਸੁਣਿਐ ਕਤਹੂੰ ਜਾਈਐ, ਸਾਧ ਸੰਗਤ ਬੜਭਾਗੀ ਪਾਈਏ। ਆਠ ਪਹਿਰ ਜੀਹ ਬੈ ਆਰਾਦ, ਪਾਰ ਬ੍ਰਹਮ ਠਾਕੁਰ ਆਗਾਦ। ਈ ਹਾਂ ਊਹਾਂ ਸਦਾ ਸੁਹੇਜੀ, ਹਰ ਗੁਣ ਗਾਵਦ ਰਸਨ ਅਮੋਲੀ। ਬਨਸਪਤ ਮੌਲੀ ਫਲ ਫੁੱਲ ਪੀਡੈ, ਇਹ ਰਸ ਰਾਤੀ ਬਹੁਰ ਨਾ ਛੋਡੈ। ਆਨ ਨਾ ਰਸ ਕਸ ਲਵੇ ਨ ਲਾਈ, ਕਹੋ ਨਾਨਕ ਗੁਰ ਭਏ ਹੈ ਸਹਾਈ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਮਨ

ਬਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ। ਮਨ ਤਨ ਅਰਪੀ ਸੇਵ ਕਰੀਜੈ ਕਵਨ ਸੁਜੁਗਤ ਜਿਤ ਕਰ ਭੀਜੈ ਪਾਏ ਲਗੋ ਤਜ ਮੇਰਾ ਤੇਰਾ ਕਵਨ ਸੁਜਨ ਜੋ ਸੌਦਾ ਜੋਰੈ ਮਹਿਲ ਸਾਕਾ ਕਿਨ ਵਿਦ ਪਾਵੈ ਕਵਨ ਸੁਵਿਦ ਜਿਤ ਭੀਤਰ ਬੁਲਾਵੈ ਤੂੰ ਵਡ ਸਾਹੋ ਜਾ ਕੇ ਕੋਟ ਬਣਜਾਰੇ ਕਵਨ ਸੁਦਾਤਾ ਲੇ ਸੰਚਾਰੇ ਖੋਜਤ ਖੋਜਤ ਨਿਜਗਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ।

ਮਹੱਲਾ ਪੰਜਵਾਂ ਵਿਆਪਤ ਹਰਕ ਸੋਗ ਵਿਸਥਾਰ ਵਿਆਪਤ ਸੁਰਗ ਨਰਗ ਅਵਤਾਰ ਵਿਆਪਤ ਧਨ ਨਿਰਤਨ ਪੇਖ ਸੋਭਾ ਮੂਲ ਵਿਆਦੀ ਵਿਆਪਤ ਸੁਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜਿਵੇ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਅਹਬੁਦਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਾਸਤ ਕੂੜੇ ਅਰਬਸਤਾ ਵਿਆਪਤ ਰੂਪ ਜੋਵਨ ਮਦਮਸਤਾ ਵਿਆਪਤ ਭੂਮ ਰੰਗ ਅਰੰਗਾ ਵਿਆਪਤ ਗੀਤਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਘਾਰ ਪੰਜ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹਉ ਫਾਸਾ ਵਿਆਪਤ ਗ੍ਰਹਿਸਥ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛੁ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੈ ਬੰਧਨ ਕਾਟੇ ਹਰ ਰਾਏ ਤਾਂ ਕੋ ਕਹਾਂ ਵਿਆਪੇ ਮਾਏ ਕਹੁ ਨਾਨਕ ਜਿਨ ਧੂਰ ਸੰਤ ਪਾਈ ਤਾਂ ਕੈ ਨਿਕਟ ਨਾ ਆਵੈ ਮਾਈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਵਤ ਵਸਤੋ ਆਪਣੀ ਲਹਿ ਰਹਾਓ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨ ਜਾਤੀ

ਸੁਲਤਾਨ ਜਾਂ ਕੇ ਵਸ ਹੈ ਸਗਲ ਜਹਾਨ ਜਾ ਕਾ ਕੀ ਆ ਸਭ ਕਿਛੁ ਹੋਏ ਤਿਸ ਤੇ ਬਾਹਰ ਨਾਹੀ ਕੋਏ ਕਹੋ ਬੇਨਤੀ ਆਪਣੇ ਸਤਿਗੁਰ ਪਾਹ ਕਾਜ ਤੁਮਾਰੇ ਦੇਹ ਨਿਭਾਹ ਰਹਾਉ ਸਭ ਤੇ ਉੱਚ ਜਾ ਕਾ ਦਰਬਾਰ ਸਗਲ ਭਗਤ ਕਾ ਸਗਲ ਭਗਤ ਜਾ ਕਾ ਨਾਮ ਆਧਾਰ ਸਰਬਿਆਪਤ ਪੂਰਨ ਧਨੀ ਜਾਂ ਕੀ ਸੋਭਾ ਘਟ ਘਟ ਬਣੀ ਜੇ ਸਿਮਰਤ ਦੁਖ ਡੇਰਾ ਢਹੇ ਜੇ ਸਿਮਰਤ ਜਮ ਕਿਛੂ ਨਾ ਕਹੇ ਜੇ ਸਿਮਰਤ ਹੋਤ ਸੁਕੇ ਹਰੇ ਜੇ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ।

ਤਿਸ ਜਨ ਕੀ ਸਭ ਪੂਰਨ ਘਾਰ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੈ ਰਾਮ ਮਨ ਮੈਂ ਲਾਗੇ ਸਾਚ ਧਿਆਨ ਮਿਟੇ ਕਿਲੇ ਸੁਖੀ ਹੋਏ ਰਹੀਏ ਐਸਾ ਦਾਤਾ ਸਤਿਗੁਰ ਕਹੀਏ ਸੋ ਸੁਖਦਾਤਾ ਜੇ ਨਾਮ ਜਪਾਵੈ ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਉ ਜਿਸ ਹੋਏ ਦਇਆਲ ਤਿਸ ਆਪ ਮਿਲਾਵੈ ਸਰਮਨਿਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟੇ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ।

ਮਹੱਲਾ ਪੰਜਵਾਂ ਜਿਸ ਮਨ ਵਸੇ ਤਰੇ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਦੁਖ ਰੋਗ ਕਛ ਭਉ ਨਾ ਵਿਆਪੈ ਅੰਮ੍ਰਿਤ ਨਾਮ ਹਿਰਦੇ ਹਰ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਈਏ ਗੁਰਪੁਰੇ ਤੇ ਇਹ

ਜੁਗਤ ਜਾਕੀ ਹੈ ਹਾਥ। ਸੋ ਸਿਮਰੋ ਅਨਾਥ ਕੋ ਨਾਥ, ਪ੍ਰਭ ਜਿਤ ਆਏ ਸਭ ਦੁਖ ਜਾਏ, ਪੈ ਸਭ ਬਿਨਸੇ ਹਰ ਕਹਿ ਨਾਏ, ਬਿਨ ਹਰ ਪਾਉ ਕਾਹੇ ਕਾ ਮਾਨੈ, ਹਰ ਬਿਸਰਤ ਕਾਹੇ ਸੁਖ ਜਾਨੈ ਰਹਾਓ, ਜਿਨ ਧਾਰੇ ਬਹੁ ਧਰਨ ਅਗਾਸ,

0: ਪ੍ਰਭ ਸੇਵਕ ਸਾਚਾ ਵੇ ਸਾਹੋ ਗੁਰਪੁਰ ਰੱਖ ਗੁਰਪੂਰੇ ਰਾਖੀ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਆਰੇ
1: ਗੁਰਪ੍ਰਸਾਦ ਨਾਮ ਮਨ ਲਾਗਾ ਜਨ ਜਨ ਕਾ ਸੋਇਆ ਜਾਗਾ ਅਵਗੁਣ ਗਾ ਗੁਣ ਉਚਰੇ ਪ੍ਰਭਾਣੀ ਪੂਰੇ ਗੁਰ ਕੀ ਸਮਤ ਪੁਰਾਣੀ

ਕਮਨ ਬੋਲ ਪਾਰ ਮਹਾਲੀ ਜਾਵੋ ਰਹਾਓ ਕਮਨ ਸੁਪੂਜਾ ਧੇਰੀ ਕਰਿਓ ਕੁਸ ਭੇਜੇ ਤੇ ਭਵ ਜਲ ਤਰਿਓ ਕਉ ਤਪ ਜੇ ਤਪਿਆ ਹੋਏ ਕੁਸ ਨਾਮ ਹੋਮੀ ਮਲ ਹੋਏ ਗੁਣ ਪੂਜਾ

ਪਰ ਵਾਸਾ ਜਾ ਕੀ ਪ੍ਰੀਤ ਸਦਾ ਸੁਖੋਈ ਨਾਨਕ ਗਾਵੇ ਗੁਰ ਮਿਲ ਸੋਈ ਗੌੜੀ ਮਹੱਲਾ ਪੰਜਵਾਂ ਮੀਤ ਕਰੇ ਸੋਈ ਹਮ ਮਾਨਾ ਮੀਤੇ ਕਰਤਵ ਕੁਸਰਨ ਸਮਾਨਾ ਇੱਕ ਆਟੇਕ ਮੇਰੇ ਮਨ ਚੀਤ।

ਕਰ ਬਿਲਾਹੀ ਮਨ ਹਾਰ ਇਹ ਜੀਰਾ ਨਾਹੀ ਕੋ ਨਾਨਕ ਗੁਰ ਖੋਲੇ ਪਾਠੋ ਮੁਕਤ ਭਏ ਬਿਨਸੇ ਪਰਮ ਪਾਠ ਗੌੜੀ ਮਹੱਲਾ ਪੰਜਵਾਂ ਵੱਡੇ ਵੱਡੇ ਜੋਦੀ ਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ

ਅਧੂਰਾ ਕੌ ਨਾਨ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂੜ ਮਿੱਟਿਆ ਕੋਟ ਸੰਤ ਬਜਾ ਜਨਮਾਨ ਚੋਟ ਸੰਤ ਗਦਰ ਪੂਰਨ ਇਸਨਾਨ ਸੰਤ ਕਿਰਪਾ ਤੇ ਕਰ ਪ੍ਰਿਆ ਨਾਮ ਰਹੋ ਸੰਤ ਕੇ ਸਾਹ ਮਿੱਟਿਆ ਅੰਕਾਰ ਦਿਸ਼ਾ ਸਾਹਿਬ ਏਕ ਅੰਕਾਰ ਸੰਤ ਸਭ ਸੰਨ ਆਏ ਵਚ ਪੰਚਾ ਅਮ ਨਾਰੀ ਦੇ ਲੈ ਮਾ ਸੰਚਾ ਕੌ ਨਾ ਜਾ ਕਾ ਪੂਰਾ ਕਰਮ ਤੇ ਬੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਦੇ ਕਮ ਪ੍ਰਗਾਸੇ ਹਾਸਿਓ ਤਰਾਸ ਸਭ ਨਾਸੇ ਸਾਹ ਮਤ ਪੂਰੀ ਜਿਤ ਹਰ ਗੁਣ ਗਾਵੇ ਵੱਡੇ ਪਾਕ ਸਾਧੂ ਸੰਗ

ਸੋਭਾ ਪਾਏ ਕਰ ਕਿਰਪਾ ਆਪ ਦਵਾਏ ਰਾਓ ਨਾਮ ਭਗਤ ਕੇ ਸੁਖ ਸਥਾਨ ਨਾਮ ਰਤ ਕੇ ਭਗਤ ਪਰਵਾਨ ਹਰ ਕਾ ਨਾਮ ਜਨ ਕੋ ਧਾਰੇ ਸਾਹ ਸਾਹ ਨਾਮ ਸੁਮਾਰੇ ਉਹਨਾਂ ਜੈ ਪੂਰਾ ਭਾਗ ਨਾਮ ਸਤਾਂ ਕਾ ਮਨ ਲਾਗ ਕੌੜੀ ਮਹੱਲਾ ਪੰਜਵਾਂ ਸੰਤ ਬਜ਼ਾਰ ਨਾਮ ਤੇ ਆਇਆ ਤਬ ਤੇ ਤਾਬਤ ਮਨ ਤੇ ਪੁਤਾਇਆ ਸੁਖ ਸਾਹ ਪਾਇਆ ਗੁਣ ਗਾਏ ਸਨ ਮਿਟਿਆ ਮੇਰੀ ਹਥੀ ਬੁਲਾਏ ਰਾਓ ਚਰਨ ਕਮਲ ਰਾਧ ਭਗਵੰਤਾ ਹਸਣ ਤੇ ਮਿੱਠੇ ਮੇਰੀ ਚਿੰਤਾ ਸਾਧਾ ਨਾਥ ਏਕ ਸਨ ਆਇਓ ਊਚ ਸਥਾਨ ਤਬ ਖੈਸਾ ਜੇ ਪਾਇਓ ਦੁੱਖ ਦਰਦ ਭਰਮ ਪਉ ਨਸਿਆ ਕਰਨਹਾਰ ਨਾਨਕ ਮਨ ਵਸਿਆ ਗੌੜੀ ਮਹੱਲਾ ਪੰਜਵਾਂ

ਸਮੋ ਸਿਮਰ ਕੇਵਰੀਆ ਸਿਮ ਨਾ ਪੈ ਪਾਲ ਉਤਰੀਆ ਰਹੋ ਨਿਰਥਨ ਕਾ ਦਰਸਨ ਵੇਗ ਭਾਵਨਾਸੀ ਮਨ ਮਹਿਲੇਗ ਸੁਣ ਕੇ ਸਾਥ ਪੈ ਜਾਏ ਜਨਮ ਮਰਤੀ ਦਾਸ ਮਟਾਏ ਜਨਮ ਠਾਕੁਰ ਉਤਾਰ ਦੁਰਬ ਦੇ ਨਾਮ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾਂ ਕੋਈ ਆਪਣੀ ਕਿਰਪਾ ਧਾਰੇ ਸੋ ਜਨ ਸਸਨਾ ਨਾਮ ਉਚਾਰੇ ਹਮੇਸ਼ਾ ਸਾ ਦੁੱਖ ਵਿਆਪੇ ਸਿਵ ਨਾ ਪਰਮ ਪਉ ਭਾਗੇ ਰਹਾਉ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤੇ ਜਨ ਦੁੱਖ ਨਿਕਟ ਨਹੀਂ ਆਵੇ ਹਰ ਕੀ ਟਹਿਲ ਕਰ ਜਨ ਸੋਹੇ

ਪੌੜੀ ਮਹੱਲਾ ਪੰਜਵਾਂ ਚਾਰ ਸਾਲ ਪਹੁੰਚ ਰਾਈ ਗੁਰਪੁਰਬ ਕੀ ਟੇਕ ਟਕਾਈ ਦੁੱਖ ਬਿਨਤੇ ਜੋ ਹਰ ਗੁਣ ਗਾਏ ਗੁਰਪੁਰਾ ਪਟਿਆਲੇ ਬੁਲਾਏ ਰਹੋ ਹਰ ਕਾ ਨਾਮ ਦਿਓ ਗੁਰਮੰਤਰ ਮਿਠੇ ਸੂਰੇ ਉਤਰੀ ਚਿੰਤ ਆਨੰਦ ਪਏ ਗੁਰ ਮਿਲ ਕਿਰਪਾਲ ਕਰ ਕਿਰਪਾ

ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਪਲੇ।

ਗੌੜੀ ਮਹੱਲਾ ਪੰਜਵਾਂ ਗੁਰ ਕਾ ਸਵ ਰਾਖ ਮਨ ਮਾਹੇ ਨਾਮ ਸਿਮ ਚਿੰਤਾ ਸਭ ਜਾਏ ਬਿਨ ਪਵੰਤ ਨਾਹੀ ਅਨਕੋਏ ਮਾਏ ਰਾਖੇ।

ਰਿਆਪਸਰਾ ਸੁਆਮੀ ਮੁਨ ਗਾਵੇ ਨਾਨਕ ਅੰਤਰ ਜਾਮੀ ਗੌੜੀ ਮੱਲਾ ਪੰਜਵਾ ਪੈ ਮੈਂ ਰਚਿਓ ਸਭ ਸੰਸਾਰਾ ਤਿਸ ਕੋ ਨਾਹੀ ਜਿਸ ਨਾਮ ਇਦਾਰਾ ਪੌਦੇ ਵਿਆਪੇ ਤੇਰੀ ਸਰਨਾ ਜੋ ਪਾਵੇ ਸੋਈ ਕਰਨਾ ਰਹੋ ਸੋ ਗਰਗ ਮੈਂ ਆਵਨ ਜਾਣਾ ਤਿੰਨ ਸੁੱਖ ਪਾਇਆ ਜੋ ਪਾਪਾਨ ਅਗਨ ਸਾਗਰ ਮੈਂ ਵਿਆਪੇ ਮਾਇਆ ਸੋ ਸੀਤ ਜਨ ਸਾਗਰ ਪਾਇਆ ਰਾਗ ਲੇ ਪ੍ਰਭ ਰਾਖ ਨਹਾਰੇ ਕੋ ਨਾਨਕ ਸੰਤ ਵਿਚਾਰ ਗੌੜੀ ਮੱਲਾ ਪੰਜਵਾ ਤੁਮਰੀ ਕਿਰਪਾ ਜਪੀਏ ਨਾ ਤੁਮੀ ਕਿਰਪਾ ਤੇ ਦਰਗੇ ਥਾਉ ਤੁਈ ਬੈਨ ਪਾਰ ਮਾਨਾ ਹੀ ਕੋਈ ਤੁਮੀ ਕਿਰਪਾ ਤੇ ਸਦਾ ਸੁਖ ਹੋਈ ਰਹੋ ਤੁਮ ਮਨ ਵਸੇ ਤੂੰ ਦੁੱਖ ਨਾ ਲਾਗੇ ਤੁਮਰੀ ਕਿਰਪਾ ਤੇ ਪਰਮ ਪਉ ਪਾਗੇ ਪਾਰ ਨਾ ਪਰਮ ਪਰ ਸੁਆਮੀ

ਨਿਕਟ ਕਰ ਜਾਣ ਸੰਤ ਤੋੜ ਪਾਈਏ ਵਡ ਪਾਗੀ ਨਾਨਕ ਗੁਰ ਪੇਟ ਹਰ ਤੂੰ ਲਿਵ ਲਾਗੀ ਗੌੜੀ ਮਹੱਲਾ ਪੰਜਵਾਂ ਕਰੇ ਦੋ ਕਰਮ ਦਿਖਾਵੇ ਹੋਰ ਰਾਮ ਕੀ ਦਰਗੇ ਕਾ ਬਾਧਾ ਚੋਰ ਰਾਮ ਨੇ ਸੋਈ ਸਮਾਨਾ ਜਾਂ ਧਰਮ ਹੀ ਅਲੇਖ ਸਮਾਨਾ ਰਾਓ ਅੰਦਰ ਵੇਖ ਮੌਕੇ ਅੰਮ੍ਰਿਤ ਬਣਾਵੇ

ਸਵਾਏ ਨਿਧੇ ਲੈ ਧਾਰਿਆ ਦੁਖ ਦਰ ਰੋਗ ਸਗਲ ਬਿਰੇ ਧਾਰਿਆ ਰਤਨਾਗੇ ਦੀਪ ਰਾਮ ਪੁੰਨ ਹੋਏ ਸਗਲੇ ਕਾਮ ਅਨੇਕ ਬਾਰ ਨਾਲ ਬਲਿਹਾਰਾ ਸਬਲ ਦਰਸ਼ਨ ਗੋਬਿੰਦ ਹਮਾਰਾ ਗੋੜੀ ਮੱਲਾ ਪੰਜਮਾ ਕੋਟ ਬਿਹਰੇ ਕਿਨ ਮਾਹੀ ਹਾਰਾ ਕਦਾ ਸਾਧ ਸਾ ਸੁਨਾਹੀ ਕਿ ਰਾਮ ਰਸਮ ਰਘੁਮ ਜਾਸ ਜਪ ਹਰ ਚਰਨ ਮਿਟੀ ਗੋਤਾ।

ਨਾਨਕ ਦਰਗੇ ਪਾਈਏ ਮਾਨ। ਗੌੜੀ ਮਹੱਲਾ ਪੰਜਵਾਂ ਜਲ ਥਲ ਮਈ ਅਲਪੋ ਨਾ ਜੀ ਮੀਤ ਪਰਮ ਮੈਸੇ ਗਾਏ ਗੁਨੀਤ ਉਠਤ ਸੋਭਧਰ ਸੰਗ ਪਹਰਵਾ ਜਾਂ ਕੇ ਸਿਮਰ ਜਮ ਨੀ ਡਰਵਾ ਰਹੋ ਚਰਨ ਕਮਲ ਪ੍ਰਾਹੇ ਦੇ ਨਿਵਾਸ ਸਭ ਦੁਖਾ ਹੋਇਆ ਨਾਸ ਆਸਾ ਮਾਂ ਤਾਂ ਤਨ ਏਕ ਸਚੇ ਸਾ ਕੀ ਮਨ ਮੈਂ ਟੇਕ ਮਾਂ ਗਰੀਬ ਜਨ ਸਾਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌਰੀ ਮਹੱਲਾ ਪੰਜਵਾਂ ਹਾ ਨਾਮ ਸੂਚੇ ਕੋਲ ਗਾਇਆ ਪੌਣ ਫਲ ਮੂਚੇ ਰਾਮ ਹਾਰੋ ਕੇ ਚੰਨ ਦੇਵ ਵਸੇ ਜਨਮ ਜਨਮ ਕਿਰਵ ਨਸੇ ਸਾਸਾ ਕੀ ਤਨ ਫਲ ਪਾਇਆ ਜਮ ਕਾ ਮਾਰ ਦਿਸਾਇਆ ਮਨ ਭਾ ਕਰਮ ਗੋਬਿੰਦ ਦਾਰ ਤਾਂ ਕੇ ਛੁੱਟੋ ਬੇਗ ਸੰਸਾਰ ਕਰ ਬਾਪ ਰਾਖੀ ਨੋ ਆਪਣਾ ਨਾ ਜਾਪ ਜਪਿਆ ਜਪਣਾ ਗੌੜੀ ਮਹੱਲਾ ਪੰਜਵਾਂ ਭੋ ਸਰਨਾਈ ਜਨਾ ਜਾਤੇ ਮਾਤਾ ਜੀ ਤੇ ਜਨਾ ਰਾਤੇ ਪਰਮਾਤੇ ਪਸਾਹੀ ਨਰਪੋ ਡਰ ਡਰ ਪਤੋ।

ਉੱਤੇ ਕਾਢੇ ਆਪ ਗੁਣ ਗੋਬਿੰਦ ਚਤ ਪ੍ਰਤਾਪ ਮੰਤਰਾ ਬਨ ਪੂਰਨ ਗੋਪਾਲ ਭਾਵ ਅਵਸਾਰ ਜੀ ਸੰਗ ਦਿਆਲ ਕੋ ਨਾ ਜੋ ਕਥਨਿਜ਼ਾਰ ਮਾਂ ਲੇਤ ਜਿਸ ਜਨਹਾਰ ਗੋੜੀ ਮੱਲਾ ਪੰਜਵਾਂ ਨਿਤ ਪ੍ਰਤ ਨਾਮ ਰਾਮ ਸਰ ਕੀਜੇ ਚੋਲ ਮਹਾਰਾਜ ਸੇ ਹਰਿ ਅੰਮ੍ਰਿਤ ਪੀਜੇ ਰਹੋ ਨਿਰਮਲ ਉਦਯ ਗੋਬਿੰਦ ਕਾ ਨਾਮ ਮੰਜਨ ਕਰਦ ਪੂਰਨ ਸਭ ਕਾਮ ਸਾਂਤ ਸੰਗ ਤੈ ਕੋ ਸੋਏ ਕੋਟ ਜਨਮ ਕੈ ਕਿਰਪਾ ਕੋਏ ਸਿਮਰੇ ਸਾਧ ਕਰੇ ਨੰਦ ਮਾਤਾ ਰਿਵਿਆ ਪਰਮਾਨੰਦ ਜੇ ਪ੍ਰਧਾ ਜਨ ਤਿਦਾਨ ਨਾਨਕ ਦਾਸ ਦੇ ਪ੍ਰਵਾਨ ਗੌੜੀ ਮੱਲਾ ਪੰਮਾ ਜੇ ਘਰ ਜਿਤ ਮੈਲ ਨ ਲਾਗੇ ਹਰ ਕੀਰਤਨ ਮੈਂ ਇਹ ਮਨ ਲਾਗੇ ਹਰਾਓ ਇੱਕੋ ਇਹ ਮਨ ਦੂਜਾ ਪਾਓ ਸੰਤ ਸੰਗ ਜਪ ਗਏ।

ਆਪ ਬਾਧੇ ਦਰਬ ਗਿਆ ਸਾਹਿਬ ਜੀ ਕਹਿ ਸਾਥੇ ਨਾਲ ਸਾਹਿਬ ਪ੍ਰਵੇ ਰੇ ਦਰਬਾਰ ਰਾਖੀ ਪੈ ਮੇਰੇ ਕਰਤਾਰ ਗੌੜੀ ਮਹਲਾ ਪੰਜਵਾਂ ਜਾਨਕੀ ਤੂੜ ਮਨ ਮਿੱਠ ਕਟਾਨੀ ਪੂਰਵ ਕਰਨ ਲਿਖਿਆ ਤੁਰ ਪੁਰਾਨੀ ਰਾਓ ਅੰਬ ਮਨ ਪੂਰ ਵਧਾਈ ਸਾਧ ਤੂੜ ਕਰ ਸਾਧੂ ਮਜਾ

ਉਹਨਾਂ ਦੇ ਕਿਰਪਾ ਧਾਰੀ ਇਰਦਾ ਸੁੱਧ ਪਾਰ ਬਣਾਉਣ ਵਿਚਾਰੇ ਰੋੜੀ ਮਲਬ ਤੇਰਦਾ ਬੈ ਸੁਹਾਸ ਪਿਆਰੇ ਸਾਹਿਬੋ ਤੁਮਰੇ ਕਾਸ ਸਵਾਰੇ ਰਹੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ ਬਾਛਾ ਛਾ ਸਵਸ ਕੀਨੇ ਅਮਰ ਨਾਮ ਮਹਾਰਤ ਪੀਨੇ ਨਿਰਭੋਏ ਭਜੋ ਭਗਵਾਨ ਸਾਸ ਮਿਲ ਕੀਨੋ ਦਾਨ ਸਨ ਪਰ ਬੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸਵਾਮੀ ਗੋੜੀ ਮਾਲਾ ਪੰਜਾ ਹਰ ਸੰਗ ਰਾਤੇ ਭਾਏ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੂਬੇ ਜਲਾ ਹਰ ਸੰਗ ਰਾਤੇ ਸੂ ਭਲ ਭਲਾ ਸਾ ਮੈਂ ਮਿੱਠੇ ਤੁਮਾਰੇ ਨਾਏ ਪਿੱਟ ਸੰਗ ਹਰ ਹਰ ਗੁਣ ਗਾਏ ਰਹੋ ਹਰ ਸੰਗ ਰਾਤੇ ਮਿੱਠੇ ਸਭ ਚਿੰਤਾ ਆਸੂ ਸੋ ਰਚੇ ਜੇ ਸਾਧ ਕਿਆ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤ੍ਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਆਂਦਨ ਜਾਗੇ ਹਰ ਸੰਗ ਰਾਤਾ ਸਹਿਗਰ ਵਸੇ ਹਰ ਸੰਗ ਰਾਤੇ ਪਰਮ ਪਵਨ ਨਸੇ ਹਰ ਸੰਗ ਰਾਤੇ ਮਾਤੋਤਮ ਹੋਏ

ਰਸ ਗਾਏ ਗੁਣ ਪਰਮਾਨੰਦ ਖੇਮ ਪਿਆ ਕੁਸਲ ਕਰ ਆਏ ਪਿੱਟ ਤੋ ਸਾਸਾਂ ਗਈ ਬੁਲਾਏ ਰਹਾਉ ਨਿਤ ਅਪਨੀਤ ਭੇਦੀ ਦਰਸ ਤਨ ਮਸਤਕ ਤਾਂ ਕਾਮੇ ਪਰਸ ਗੋਬਿੰਦ ਕੀ ਟਹਿਲ ਸਫਲ ਕਾਮ ਕਾਇਆ ਸੰਸ ਪ੍ਰਸਾਦ ਪਰ ਬਦ ਪਾਇਆ ਜਾਨਕੀ ਕੀ ਨੀ ਆਪ ਸੁਹਾਏ ਸੁਖ ਪਾਇਆ ਨਾ ਦਾਸੇ ਪਾਏ।

ਨਾਮ ਦਾ ਸੰਦੇਸ਼ ਮਨ ਪਏ ਜਨਮ ਜਨ ਕੇ ਕਿਰ ਵਗਏ ਕੌਣ ਨਾਨਕ ਪੈ ਮਾਈ ਆਪਣੇ ਸੇਵ ਆਪ ਰਖਾਈ ਗੌੜੀ ਮੱਲਾ ਪੰਜਾ ਆਪਣੇ ਸੇਵ ਕੋ ਆਪ ਸਾਈ ਨਿਤ ਪਤ ਪਾਰੇ ਬਾਪ ਜੈਸੇ ਮਾਈ ਪ੍ਰਭ ਕਿਸਾਨ ਉਪਰੇ ਸਾਹਿਬ ਕੋਈ ਕਨਕ ਰਾਮ ਪੂਰਨ ਸਾਹਿਬ ਸੋਈ ਰਹੁ ਆਪ ਮਨ ਵਸਿਆ

ਆਏ ਪ੍ਰਭ ਗਿਬੜਾਈ ਨਾਨਕ ਦਾਸ ਸਦਾ ਸਰਨਾਈ ਰਾ ਗੌਰੀ ਚੇਤੀ ਮਹਲਾ ਪੰਜਵਾਂ ਦੁੱਪ ਦੇ ਇੱਕ ਓਂਕਾਰ ਸਭ ਸਾਧ ਰਾਮ ਕੇ ਪਰ ਪੂਰਨ ਪਾਈ ਤਾਂ ਤੇ ਬੇਤਾ ਨਾ ਵਿਆਪੇ ਕਾਈ ਰਹਾਉ ਜੋ ਜੋ ਚਿਤਵੇ ਦਾਸ ਸਰਮਾਈ ਸੋ ਸੋ ਕਰਤਾ ਆਪ ਕਰਾਈ ਨਿੰਦ ਕੀ ਪ੍ਰਭਤ ਗਵਾਈ ਨਾਨਕ ਹਰ ਗੁਣ ਨਿਰਭਉ ਹੋ ਗਾਈ ਗੌੜੀ ਮਹਲਾ ਪੰਜਵਾਂ

ਭੈਣ ਸੁੰਦਰ ਨਾਹੀ ਆਰ ਦੁਆਰ ਟਟ ਪੰਗੋਰੀਆਂ ਦੀਨਾ ਨਾਥ ਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਿਤਰੀਆਂ ਚਰਨ ਕਮਲ ਹਿਰਦੇ ਗਏ ਨਾਨਕ ਪੈ ਸਾਗਰ ਸੰਤ ਪਾਰ ਉਤਰੀਆਂ ਰਾਗ ਗੌੜੀ ਬਰਾਗਰ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਦੇ ਗੁਸਾਈ ਮਿਤਲਾ ਤੂੰ ਸੰਗ ਹਮਾਰੇ ਬਾਸ ਜੀਓ ਰਾਓ ਤੋਏ ਮੈਂ ਕਰੀ ਨਾ ਜੀਵਨਾ ਤੇ ਰਹਿਣਾ ਸੰਸਾਰ ਜੀ ਪ੍ਰਾਣ ਸੁਖਦਾ ਤਿਆ ਨਿਮਕ ਨਿਮ ਬਲਿਹਾਰ ਜੀ ਹਸਤ ਅਲੰਬਨ ਦਿਓ ਬਰਾਗ ਗਰਤੋ ਉਹ ਦੁਰਗੋਪਾਲ ਮੋਹ ਨਿਰਗੁਣ ਮਤ ਬਥੋੜੀਆਂ ਤੂੰ ਸਦ ਹੀ ਦੀਨ ਦਿਆਲ ਕਾ ਸੋ ਤੇਰੇ ਸਮਲਾ ਕੌਣ ਵਿਧੀ ਵਿਚਾਰ ਸੰਸਮਾਈ ਦਾਸ ਤੁੱਚੇ ਅਗਾਮ ਪਾਰ ਸਭ ਦਾ ਰਸ ਸਿੱਧ ਠਾਮ ਨਾਮ ਮਾ ਰਸਮਾਏ ਸੁਪਸੰਨ ਭਏ ਕੇਸਵਾ ਸਹਿਜਾ ਹਰ ਗੁਣ ਗਾਏ ਮਾਤ ਪਿਤਾ ਸੁਰਬੰਧ ਪੋ ਤੂੰ ਮੇਰੇ ਪ੍ਰਾਣਦਾਰ ਸਹਸਾ ਨਾਨਕ ਭਜੇ ਮਿਘ ਤਰਿਆ ਸੰਸਾਰ ਗੌੜੀ ਮਹੱਲ ਬਰਾਗਨ ਰੋਏ ਕੀ ਛੰਦ ਕੇ ਕਰ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ

ਆਸੇ ਵਡਭਾਗੀ ਪਰਮਾਦਿਕ ਸਨਕਾਦਿਕ ਚਾਹੇ ਜੋਗ ਸਤੀ ਸਿਧ ਹਰ ਆਏ ਜਿਸੇ ਪ੍ਰਭ ਸੋ ਹਰ ਗੁਣ ਗਾਹੇ ਤਾਂ ਕਿ ਸਨ ਜਿਨ ਬਿਸਰਨ ਆਈ ਵਡਭਾਗੀ ਹਰ ਸੰਤ ਮਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪੀਤਮ ਪਿਆਰੇ ਬਿਨੁ ਸੁਨੋ ਪ੍ਰਭ ਊਚ ਪਾਰੇ ਨਾਨਕ ਮੰਗਤ ਨਾਮ ਆਧਾਰੇ। ਰਾਹ ਗੌੜੀ ਪੂਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਪ੍ਰਸਾਦ ਕਵਨ ਗੁਣ ਪ੍ਰਾਣ ਪਤ ਮਿਲਿਓ ਮੇਰੀ ਮਾਈ ਰਾਓ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇ ਸੰਦੂਰ ਦੇ ਆਈ ਨਾਨ ਦਰ ਬਨਾਜੋ ਬਨਮਾਤੀ ਹੀ ਮੈਂ ਨਾਥ ਕੀ ਕਰੋ ਸਮਾਈ ਹੀ ਖੋਜਤ ਖੋਜਤ ਭਈ ਬਰਾਗਨ ਪ੍ਰਦਰਸ਼ਨ ਕੋ ਬਿਰਤ ਦਿਸਾਈ ਦੀਨ ਦਿਆਲ ਕਿਰਪਾ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮੱਲਾ ਪੰਜਵਾਂ ਪ੍ਰਾਪ ਮਿਲ ਗਏ ਗੋ ਪ੍ਰੀਤ ਮਨ ਲਾਗੀ ਪਾਏ ਲੱਗਿਓ ਮੋਹ ਕਰਿਓ ਬਨੇਂਦੀ ਕੋ ਸੰਤ ਮਿਲੇ ਬੜਭਾਗੀ ਰਹੋ ਮਨ ਨਰਪਿਓ ਤਨ ਰਾਖਿਓ ਆਗੇ ਮਨ ਕੀ ਮਤ ਮੋਹੇ ਤਿਆਗੀ ਸਗਲ ਤਿਆਗੀ ਜੋ ਬਾਕੀ ਹਰ ਕਥਾ ਸੁਣਾਵੇ ਆਂਦੇ ਫਿਰੋ ਤੇ ਪਿੱਛੇ ਬਰਾਗੀ ਪੂਰਬ ਕਰਮ ਅੰਕੁਜਾ ਭਗਤੇ ਭੇਟਿਓ ਪੁਰਖ ਰਸਕ ਬਰਾਗੀ ਮੇਟਿਓ ਦੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮੱਲਾ ਪੰਜਵਾਂ ਇੱਕ ਸਿਰ ਪੰਖੀ ਸਿਮਰ ਹਰ ਪਾਂਖ ਮੇਰੇ ਸਾਧੂ ਸਨ ਗੋਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਾਓ ਪਰਮ ਕੀ ਕੋਈ ਤਿਸਨਾਰਾ ਭੰਗ ਆਤਿਖਨ ਮੋਹੇ ਕੀ ਪਾਸ ਕੱਟ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ ਗੁਮੇ ਪਰ ਪੀਤਮ

ਸੋ ਸਹਿਜੇ ਗੌਰ ਨਾ ਹੋਏਗਾ ਫੇਰਾ।

ਬੇਤਾ ਕਾਠ ਕੇ ਪੁੱਤਰੀ ਕਾਂ ਕਰੇ ਬੋਪਰੀ ਕਲਾਵਨ ਹਾਰੋ ਜਾਨੇ ਜੈਸਾ ਪੇ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਜਾਨੇ ਅਨੇਕ

ਆਗ ਲੋ ਪਿਤਾ ਭਰਾ ਮੇਰੇ ਅਨਾਥੇ ਘਰ ਪਤਪਾਲਾ ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਦਾ ਸੰਗ ਕਹਿ ਪਾਛੇ ਕਰ ਕਿਰਪਾ ਤੋਰ ਦਿਓ ਸੰਤਨ ਕੀ ਸੋ ਨਾਨਕ ਇਹ ਵਾਛੇ ਗੁਰਮਲਾ ਪੰਜਾ।

ਓਟ ਸਮਝ ਸਰਿਆ ਉਹਨਾਂ ਜਾਤਾ ਜਗਤ ਉਦਾਹਰਨ ਸੋਈ ਆਏ ਜੋ ਜਾਂ ਦਸ ਪਿਆਸਾ ਉਨਕੀ ਸਨ ਪਰੇ ਸੋ ਤਰਿਆ ਸਾਧ ਸੰਗ ਪੂਰਨ ਆਸਾ ਤਾਂ ਕਿ ਚਰਨ ਪਰਿਉ ਤਾਂ ਜੀਵਾ ਜਾਂ ਕੇ ਸੰਗ ਨਿਹਾਲਾ ਭਗਤਨ ਕੀ ਰੇਨ ਹੋਏ ਮਨ ਮੇਰਾ ਓ ਪ੍ਰਭੂ ਕਿਰਪਾਲਾ ਰਾਜ

0: ਤਨ ਕਟਿਆ। ਗੋੜੀ ਮੱਲਾ ਪੰਜਵਾਂ, ਜੋ ਜੋ ਸੁਣ ਆਇਓ ਗੁਰ ਤੇ ਮੋਹ ਕੋ ਸਤਗੁਰ ਸਭ ਬੁਝਾਇਓ ਰਹੋ। ਨੌ ਖਣ ਪੇ ਤੁਮੇ ਤਨ ਮੈਂ ਰਵਿਆ, ਨਿਮਕ ਨੂੰ ਨਮਸਕਾਰਾ ਦੇ ਗਿਆ, ਗੁਰ ਕੀ ਮੁੰਦਰਾ ਕਹਾਣੀ ਰੜਿਓ, ਏਕ ਨਿਰੰਕਾਰਾ ਪੰਚ ਦੇ ਲੇ ਨਿਰਭਏ ਕਤਰਾ, ਏਕ ਵਿਵਸ ਕੀਏ ਦਸ ਬਰਾਗਨ ਆਗਿਆਕਾਰੀ, ਤਾਂ ਨਿਰਮਲ ਜੋਗੀ ਦੀਏ ਪਰਮ ਜਗਾਏ ਚਰਾਏ ਬੂਤਾ, ਉਹਦੇ ਘਰ ਵੇਖਿਆ ਸਹਿ ਸੋ ਸੋ ਕਿਨੇ ਭੁਗਤਾ।
1: ਕਰਤ ਸਗਲ ਕਰ ਜੋਰੇ ਸਰਬ ਮਹਿਆ ਠਾਕਰ ਤੇਰੀ ਡੋਲੀ। ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ, ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ, ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਬੜਿਆਈ, ਸੰਤ ਤੇਰੇ ਸਿਉਂ ਗਾਲ ਗਲੋਹੀ। ਗੌੜੀ ਮਹੱਲਾ ਪੰਜਵਾ, ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਉ, ਨਿੱਕ ਜਨਮ ਬਹੁ ਜੋਨੀ ਭਰਮਿਆ ਬਹੁਰ ਬਹੁਰ ਦੁੱਖ ਪਾਇਆਉ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ, ਸੋਈ ਹੋਵਾ ਜੋ ਤਿਸ ਭਾਣਾ ਅਵਰ ਨਾ ਕਿਨਹੀ ਕੀਤਾਉ, ਤੁਮਰੇ ਭਾਣੇ ਭਰਮ ਮੋਹ ਮੋਹਿਆ ਜਾ।

ਰਾਜ ਜੋਵਨ ਅਬਦ ਜੋ ਦੀਸੈ ਸਭ ਕਿਛ ਜੁਗ ਮਹਿ ਘਾਟਿਆ ਨਾਮ ਨਿਦਾਨ ਸਦ ਨਵਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਵਜਾਇਓ ਰਹਾਓ ਨੌ ਖੰਡ ਪ੍ਰਿਥਮੀ ਇਸ ਤਨ ਮੈਂ ਰਵ ਰਹਿਆ ਨਿਮਖ ਨਿਮਖ ਨਮਸਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਪਏ ਹਿਕਤਰਾ ਏਕਸ ਕੈ ਬਸ ਕੀਏ ਦਸ ਵਿਰਾਗਨ ਆਗਿਆਕਾਰੀ ਤਵ ਨਿਰਮਲ ਜੋਗੀ ਥੀਏ ਭਰਮ ਜਰਾਏ ਚਰਾਈ ਵਿਭੂਤਾ ਪੰਥ ਏਕ ਕਰ ਪੇਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜੈ ਪਉ ਨਾਹੀ ਤਹਾਂ ਆਸਨ ਬਾਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ।

ਹਰ ਔਖਦ ਜਾ ਕਉ ਗੁਰ ਦੀਆ ਤਾਂ ਕੇ ਨਿਰਮਲ ਚੀਤਾ ਰਹਾਉ ਅੰਧਕਾਰ ਮਿਟਿਓ ਤੈ ਤਨ ਤੇ ਗੁਰ ਸ਼ਬਦ ਦੀਪਕ ਪਰਗਾਸਾ ਭਰਮ ਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਤਰੀਲੇ ਭਵ ਜਲ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਪੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਗਾਏ ਨਾਨਕ ਹਰ ਜੀਓ ਤਾ ਕੋ ਦੇਵੈ ਜਾ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾ ਦਇਆ ਮਯਾ ਕਰ ਪ੍ਰਾਨ ਪਤ ਮੂਰੇ ਮੋ ਅਨਾਥ ਸ਼ਰਨ ਪ੍ਰਭ ਤੋਰੀ ਅੰਧ ਕੂਪ ਮੈਂ ਹਾਥ ਦੇ